ਵਡੇ ਮੇਰੇ ਸਾਹਿਬਾ ਗੈਰ ਗੰਭੀਰਾ ਗੁਣੀ ਗਹੀਰਾ ਕੋਇ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਉ ਸਭ ਸੁਰਤੀ ਮਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੋਦ ਵਿਣ ਸਿੱਧੀ ਕਿਨੇ ਨਾ ਪਾਈ ਆ ਕਰਮ ਮਿਲੇ ਨਾਹੀ ਠਾਕਰ ਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਹ ਤੋਂ ਦੇ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰ ਨਾਰਾ ਆਸਮ ਲਾ ਪਹਿਲਾ ਆਖਾਂ ਜੀਵਾਂ ਵਿਸਰੇ ਮਰ ਜਾਊਂ ਆਖਣ ਔਖਾ ਸਾਚਾ ਨਾਉਂ ਸਾਜ ਨਾਮ ਕੀ ਲਾਗੇ ਭੂਖ ਉਤ ਭੋਖੇ ਖਾਏ ਚਲੀਏ ਦੂਖ ਸੋ ਕਿਉਂ ਵਿਸਰੇ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਏ ਰਹਾਉ ਸੱਚ ਨਾਮ ਕੀ ਤਿਲ ਵਡਿਆਈ ਆਖਤ ਕੇ ਕੀ ਮਨ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਝੂਕੇ ਭੋਗ ਗੁਣ ਹੋਰ ਨਾ ਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵੜੇ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਸਾਰੇ ਤੇ ਕਮ ਜਾਤ ਨਾਨਕ ਨਾਵੇਂ ਬਾਸ ਨਾਰਾ ਗੁਰੀ ਮੱਲਾ ਚੌਥਾ ਹਰ ਕੇ ਜਾਨ ਸਤਿਗੁਰ ਸਤਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਨਾਈ ਕਰ ਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰ ਦੇ ਮੋਕੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਅਮਰੀ ਰਹਿਰਾਸ ਰਹਾਓ ਹਰ ਜਨ ਗੇ ਵਡਭਾ ਵਡੇਰੇ ਜਿਨ ਹਾਰਾ ਸਰਦਾਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾ ਸਿਮਰ ਸੰਗਤ ਗੁਣ ਪ੍ਰਗਾਸ ਜਿਨ ਹਾਰਾ ਸਨਾਮ ਨਾ ਪਾਇਆ ਤੇ ਭਾਗਣ ਜੰਪਾਸ ਜੋ ਸਤਿਗੁਰ ਸੰਸੰਗ ਨਹੀਂ ਆਏ ਤ੍ਰਿਗ ਜੀਵੈ ਤ੍ਰਿ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਧੁਰ ਮਸਤਕ ਲਿਖਿਆ ਲਖਾਸ ਧਨ ਧਨ ਸਾਸਨ ਜਿਤ ਰਸ ਪਾਇਆ ਮਿਲ ਜਾ ਨਾਨ ਨਾ ਪ੍ਰਗਾਰਾ ਗੁਰੀ ਮਹਲਾ ਪੰਜਵਾ ਕਾਹੇ ਰੇ ਮਨ ਚਿਤ ਹੈ ਉਦਮ ਜਾਂ ਆਰਾ ਜੀਓ ਪਰਿਆ ਸੈਲ ਪੱਥਰ ਮੈਂ ਜੰਤ ਪਾਏ ਤਾ ਕਾਰਜ ਕਾਗੇ ਕਰ ਧਰਿਆ ਮੇਰੇ ਮਾਧੋ ਜੀ ਸਤ ਸੁਣ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾ ਸਹਰਿਆ ਰਹਾਉ ਜਨਨ ਬਿਦਾ ਲੋ ਸੁਤ ਬੰਤਾ ਕੋਏ ਨਾ ਕਿਸਕੀ ਧਰਿਆ ਸੇ ਸਿਰਿਨ ਸੰਭਾਹੀ ਠਾਕੁਰ ਕਾਹੇ ਮਨ ਪਉ ਕਰਿਆ ਉੜੇ ਉੜਾ ਵੈਸੈ ਕੋਸਾ ਤੇ ਪਾਸੇ ਬਾਰੇ ਸਰਿਆ ਤਿੰਨ ਕਵਣ ਖਲਾਵੈ ਕਵਣ ਜਗਾਵੈ ਮਨ ਮੈਂ ਸਿਮਰਨ ਕਰਿਆ ਸਭ ਨਿਦਾਨ ਦਾ ਸਸਦਾਨ ਠਾਕੁਰ ਕਰਤਲ ਤਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ ਰਾਗ ਆਸਾ ਮਹਲਾ ਚੌਥਾ ਸੋ ਪੁਰਖੇ ਕਿਉ ਓੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰ ਪੁਨਿਰ ਗੰਮਾ ਗੰਮ ਪਾਰਾ ਸਭ ਧਿਆਵੇਂ ਸਭ ਧਿਆਵੇਂ ਤੋ ਜੀ ਹਰ ਸੱਚੇ ਸਿਜਣ ਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾ ਤਾਰਾ ਹਰ ਦਿਆ ਵੋ ਸੰਤੋ ਜੀ ਸਭ ਦੂ ਵਸਾਰ ਨਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ
ਤੂੰ ਗੜ ਗੜਿਆ ਅੰਤਰ ਸਰਮ ਨਿਰੰਤਰ ਜੀ ਹਰੇ ਕੋ ਪੁਰਖ ਸੁਮਾਣਾ ਇਕਦਾ ਤੇਗ ਬਖਾਰੀ ਜੀ ਸਭ ਤੇਰੇ ਚੋਜ ਵਡਾਣਾ ਤੂੰ ਆਪੇ ਦਾਤਾ ਆਪੇ ਪੂਤਾ ਜੀ ਹੋਂ ਤੁਧ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬਿਆਨ ਜੀ ਤੇਰੇ ਕਿਆ ਗੁਣ ਆਵ ਖਾਣਾ ਜੋ ਸੇਵੈ ਤੋ ਜੀ ਜਨ ਨਾਨਕ ਤਿਨ ਕਰਵਾਣਾ ਹਰ ਦਿਆ ਵਿਰ ਦਿਆ ਵੇ ਤੋ ਜੀ ਸੇ ਜਨ ਜੋ ਮੈਂ ਸੁਵਾਸੀ ਸੇ ਮੂਖ ਸੇ ਮੂਤ ਪੈਸੇ ਜਿਨ ਹਰ ਧਿਆਇਆ ਜੀ ਤਿਨ ਤੁਡੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤਿਆਰਾ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗ ਤੇਰੀ ਪਤ ਪਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗ ਤੇਰੇ ਪਸਲਾਂ ਤੋ ਜੀ ਅਨਕ ਅਨੇਕ ਅਨੰਤਾ ਤੇਰੇ ਅਨੇਕ ਤੇ ਕਰਿਆਰ ਪੂਜਾ ਜੀ ਤਵ ਤਾਪੇ ਜਵ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜੇ ਬਹੁ ਸਿਮਸਾ ਜੀ ਕਰ ਕਿਰਿਆ ਖੱਟ ਕਰਮ ਕਰੰਤਾ ਸੇ ਭਗ ਸੇ ਭਗ ਪ੍ਰੇ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਤੂੰ ਆਦ ਪੁਰਪ ਪਰੰਪਰ ਕਰਤਾ ਜੀ ਤੂੰ ਜੇ ਵਡਵਰ ਨਾ ਕੋਈ ਤੂੰ ਜੋ ਜੋ ਏਕੋ ਸਦਾ ਤੂੰ ਏਕੋ ਜੀ ਤੂੰ ਨੇਚਰ ਕਰਤਾ ਸੋਈ ਤੁਧੇ ਆਪੇ ਪਾਵੇ ਸੋਈ ਵਰਤੇ ਜੀ ਤੂੰ ਆਪੇ ਕਰੇ ਸੋਈ ਤੁਧੇ ਆਪੇ ਸਿੱਸਾ ਬਹੁ ਪਾਈ ਜੀ ਤੁਧੇ ਆਪੇ ਸਿੱਸਾ ਗੋਈ ਜਾਨਾ ਨੂੰ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੂ ਆਸਾ ਮਹਲਾ ਚੌਥਾ ਤੂੰ ਕਰਤਾ ਸਚਾਰ ਮੈਂ ਡਾਸਾਈ ਜੋ ਤੂੰ ਭਾਵੈ ਸੋਈ ਥੀ ਸੀ ਜੋ ਤੂੰ ਦੇ ਸੋਈ ਉਹ ਪਾਣੀ ਰਹਾਓ ਸਭ ਤੇਰੀ ਤੂੰ ਸਭਨੀ ਧਿਆਇਆ ਜਿਹਨੂੰ ਕਿਰਪਾ ਕਰੇ ਤਿੰਨਾ ਅੰਮ੍ਰਿਤਨ ਪਾਇਆ ਗੁਰਮਹਲਾਦਾ ਮਨਮੋਹ ਗਵਾਇਆ ਤੁਹਾਡੇ ਆਪ ਵਿਛੋੜਿਆ ਆਪ ਮਲਾਇਆ ਤੂੰ ਦਰਿਆਓ ਸਭ ਤੁਝੀ ਮਾਏ ਤੋਂ ਬਿਨ ਦੂਜਾ ਕੋਈ ਨਾਏ ਜੇ ਜੰਦ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਹਨੂੰ ਤੂੰ ਜਾਣਾ ਏ ਸੋਈ ਜਨ ਜਾਣੇ ਹਰ ਗੁਣ ਸਾਧੀ ਆਪ ਖਾਣੇ ਜਿਨ ਹਰ ਸੇਵਿਆ ਤਿੰਨ ਸੋ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿੰਦੂ ਜਾਵਰ ਨਾ ਕੋਏ ਤੂੰ ਕਰ ਕਰ ਵੇਖੇ ਜਾਣੇ ਸੋਏ ਜਾਨਾਨ ਗੁਰਮੁਖ ਪ੍ਰਗਟ ਹੋਇਆ ਸਾ ਮਹਲਾ ਪਹਿਲਾ ਤਿਤ ਸਰਵ ਲੈ ਬੈਲੇ ਨਵਾਸਾ ਪਾਣੀ ਪਾਵ ਤਿੰਨੇ ਕੀਆ ਪੰਗਜ ਮੋਹ ਪਾਗ ਨਹੀਂ ਚਾਲੈ ਹਮ ਦੇਖਾ ਤੈਂ ਡੂਬਿਆ ਲੈ ਮਾਰੇ ਨਾ ਚੇ ਸਮੂੜ ਮੰਗਾ ਹਰ ਵਿਸਰ ਤੇਰੇ ਗੁਣ ਗਲਿਆ ਰਹਾਉ ਨਾ ਹੂੰ ਜਸੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਨਾ ਜਿਨ ਤੋਂ ਨਾਹੀ ਵਿਸਰਿਆ ਆਸਾ ਮਹਲਾ ਪੰਜਵਾਂ ਪਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀਏ ਤੇਰੀ ਬਰੀਆ ਅਵਰ ਕਾਜ ਤਿਰ ਕਿਤੇ ਨਾ ਕਾਮ ਮਿਲ ਸਾਹ ਸੰਗਤ ਪਾਈ ਕੇਵਲ ਨਾਮ ਸਰੰਜਾਮ ਲਾਗ ਪਉ ਜਲ ਤਰਨ ਕੈ ਜਨਮ ਬਿਰਥਾ ਜਾਤ ਰੰਗ ਮਾਇਆ ਕੇ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਜ ਕਰਮਾ ਸਰਣ ਪਰੇ ਕੀ ਰਾਖੋ ਸਰਬਾ ਪਾਤਸ਼ਾਹੀ ਦਸਵੀਂ ਕਵੇ ਵਾਜ ਬੇਨਤੀ ਚੋਪਾਈ ਹਮਰੀ ਕਰੋ ਹਾਥ ਦਹਿ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਾਵ ਚਰਨ ਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ
ਅਮਰੈ ਦੋ ਸਭੈ ਤੋਂ ਕਾਬੋ, ਆਪ ਆਦੇ ਮੋਹਿ ਬਚਾਵੋ। ਸੁਹਿ ਵਸੈ ਮੋਰੋ ਪਰਵਾਰਾ, ਸੇਵਕ ਸੇ ਸਭੈ ਕਰਤਾਰਾ। ਮੋਰਾ ਚਾਨਿਜ ਕਰਦੈ ਕਰੀਐ, ਸਭ ਐਰਨ ਕੋ ਆਸ ਸੁੰਗਰੀਐ। ਪੂਰਨ ਹੋਇ ਹਮਾਰੀ ਆਸਾ, ਤੋਰ ਭਜਨ ਕੀ ਰਹੇ ਪਿਆਸਾ। ਤੁਮੈ ਛਾੜ ਕੋਈ ਅਵਰ ਨਾ ਤਿਆਉ, ਜੋ ਬਰ ਚਾਹੁ ਤੁਮ ਤੇ ਪਾਉ। ਸੇਵਕ ਸੇ ਕਮ ਮਾਰੇ ਤਾਰੀਐ, ਚੁਣ ਚੁਣ ਸਤਰ ਹਮਾਰੇ ਮਾਰੀਐ। ਆਪ ਆਦੇ ਮੁਝੇ ਅਬਰੀਐ, ਮਨ ਕਾਲ ਕਾ ਤ੍ਰਾਸਨ ਵਰੀਐ। ਪੂਜੋ ਸਦਾ ਹਮਾਰੇ ਪੱਛਾ, ਸਿਰਿਆ ਤੋ ਜੋ ਕਰੀਓ ਰੱਛਾ। ਰਾਹ ਲਿਓ ਮੋਇ ਰਾਖਣ ਹਾਰੇ, ਸਾਹਿਬ ਸੰਤ ਸਹਾਏ ਪਿਆਰੇ। ਦੀਨ ਬੰਧੁ ਸੰਕੇ ਹੰਤਾ, ਤੁਮ ਹੋ ਪੁਰੀ ਚਤੁਰਦਾਸ ਕੰਤਾ। ਕਾਲ ਪਾਏ ਬ੍ਰਹਮਾ ਬਵਤਰਾ, ਕਾਲ ਪਾਏ ਸ਼ਿਵਜੂ ਅਵਤਰਾ। ਕਾਲ ਪਾਏ ਕਰਮੇ ਪ੍ਰਕਾਸ਼ਾ, ਸਗਲ ਕਾਲ ਕਾ ਕੀਆ ਤਮਾਸ਼ਾ। ਜਵਨ ਕਾਲ ਜੋਗੀ ਸਿਵ ਕੀਓ, ਬੇਦਰਾਜ ਬ੍ਰਹਮਾ ਜੋਤੀਓ। ਜਵਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਵੇਂ ਹੰਬਾਰਾ। ਜਵਨ ਕਾਲ ਸਭ ਜਗਤ ਬਨਾਇਓ, ਦੇਵ ਦਇਆ ਜਸ਼ਨ ਅਪਜਾਇਓ। ਆਦਿ ਅੰਤੇ ਕੇ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਨਮਸਕਾਰ ਤਿਸੀ ਕੋ ਹਮਾਰੀ, ਸਲ ਪ੍ਰਜਾ ਜਿਨ ਆਪ ਸਵਾਰੀ। ਸੇਵਕਨ ਕੋ ਸਿਵ ਗੁਣ ਸੋ ਦੀਓ, ਸਤਰਨ ਕੋ ਪਲ ਮੂੰਹ ਬਦ ਕੀਓ। ਖੜ ਖੜ ਕੇ ਅੰਤਰ ਕੀ ਜਾਂਤ, ਭਲੇ ਬੁਰੇ ਕੀ ਪੀਰ ਪਛਾਣਤ। ਚਿਟੀ ਤੇ ਕੁੰਜਰੇ ਅਸਤੂਲਾ, ਸਭ ਪਰ ਕਿਰਪਾ ਦ੍ਰਿਸ਼ ਕਰ ਫੂਲਾ। ਸੰਤਨ ਦੋ ਪਾਏ ਤੇ ਦੁਖੀ, ਸੋ ਪਾਏ ਸਾਧਨ ਕੇ ਸੁਖੀ। ਏਕ ਏਕ ਕੀ ਪੀਰ ਪਛਾਣੈ, ਕੜ ਕੜ ਕੇ ਬੜ ਬੜ ਕੀ ਜਾਣੈ। ਜਾਵੁਦ ਕਰ ਘਰਾਂ ਕਰਤਾਰਾ, ਪਰਜਾ ਤਰ ਤਵ ਦੇ ਅਪਾਰਾ। ਜਾਬਾ ਕਰ ਕਰ ਤੋ ਕਬ ਹੂੰ, ਤੂੰ ਮੈਂ ਮਿਲਤ ਦੇ ਤਰ ਸਭ ਹੂੰ। ਜੇਤੇ ਬਨ ਸੇ ਸਲ ਤਾਰੇ, ਆਪ ਆਪਣੀ ਬੂਝ ਉਚਾਰੇ। ਤੂੰ ਸਭ ਹੀ ਤੇਰਾ ਤਨਰਾਲਮ, ਜਾਣੂ ਬੇਭੇਦ ਰਿਆਲਮ। ਨਿਰੰਕਾਰ ਨਿਰਵਿਕਾਰ ਨਿਰਲੰਬ, ਆਦ ਨੀਲ ਅਨਾਦ ਸੰਭ। ਤਾਕਾ ਮੂੜ ਚਾਤ ਭੇਦਾ, ਜਾ ਕੋ ਭੇਵ ਨ ਪਾਵਤ ਭੇਦਾ। ਤਾਕੋ ਕਿਰਪਾ ਹਨੁਮਾਨਤ, ਮਹਾਮੂੜ ਕਹਿ ਭੇ ਨਾ ਜਾਂਤ। ਮਹਾਦੇਵ ਕੋ ਕਹਿ ਸਦਾਸ਼, ਨਿਰੰਕਾਰ ਕਾ ਚਿੰਨਤ ਨੈ ਭੇਵ। ਆਵ ਆਪਣੀ ਬੁੱਧ ਹੈ ਜੇਤੀ, ਵਰਣਤ ਭਿੰਨ ਭਿੰਨ ਤੋਹੇ ਤੇਤੀ। ਤੁਮਰਾ ਲਖਨ ਜਾਏ ਪਸਾਰਾ, ਕੇ ਬੈਸਿਆ ਪ੍ਰਥਮ ਸੰਸਾਰਾ। ਏ ਕਹਿ ਰੂਪ ਅਨੂਪ ਸਰੂਪਾ, ਰੰਗ ਵਿਹੋ ਰਾਵ ਕਈ ਭੂਪਾ। ਅੰਡ ਜੇ ਰਸੇ ਤਜਕੀਨੀ, ਉਤ ਬੋਇ ਖਾਨ ਬਹੁਰ ਰਚ ਦੀਨੀ। ਕਹੂੰ ਭੂਰਾ ਜਾਹੂੰ ਬੈਠਾ, ਕਹੂੰ ਸਿਮ ਪਿਓ ਸੰਕਰ ਕੈਠਾ। ਸਗਰੀ ਸੇ ਦਿਖਾਏ ਅਚੰਭਉ, ਆਦਿ ਜਗਾ ਸਰੂ ਸੇ ਅੰਭਉ। ਅਬ ਰੱਛਾ ਮੇਰੀ ਤੁਮ ਕਰੋ, ਸਿੱਖ ਅਭਾਰ ਸਿੱਖ ਸੰਗਰੋ। ਦੋ ਜਿਤੇ ਉਠਤ ਪਾਤਾ, ਸਗਲ ਮਲੇਸ਼ ਕਰੋ ਲੰਗਾਤਾ। ਜਯਾ ਤੂੰ ਸਸਰਣੀ ਪਰੇ, ਤਿਨਕੈ ਦੁਸ਼ਟ ਦੋਤ ਹੈ ਮਰੇ। ਪੁਰਖ ਜਾਉਣ ਬਾਪਰੇ ਤਿਹਾਰੇ, ਤਿਨਕੈ ਤੁਮ ਸੰਕਟ ਸਭ ਟਾਰੇ। ਜੋ ਕਲ ਕੋ ਇੱਕ ਮਾਰ ਤੇ ਆਏ ਹੈ, ਤਾਂ ਕਿ ਕਾਲ ਨਿਕਟ ਨਹੀਂ ਆਏ ਹੈ। ਰੱਛਾ ਹੋਏ ਤਾਏ ਸਭ ਕਾਲਾ, ਦੋਸ਼ਟ ਹਰੀ ਟਰੇ ਤਦ ਕਾਲਾ। ਕਿਰਪਾ ਦਰ ਤਨ ਜਾਏ ਨਹਰ ਹੋ, ਤਾਂ ਕਿ ਤਾਪ ਤਨਗ ਮੈਂ ਹਰ ਹੋ। ਰਿੱਧ ਸਿੱਧ ਕਰਮ ਸਭ ਹੋਈ, ਦੋ ਸਹਿ ਸਹਿ ਸਕੇ ਨਾ ਕੋਈ। ਏਕ ਵਾਰ ਜਿਨ ਤੁਮੈ ਸੰਭਾਰਾ, ਕਾਲ ਫਾਂ ਤੇ ਤਾਏ ਉਬਾਰਾ। ਜਿਨ ਨਰ ਨਾਮ ਤਿਆਰੋ ਕਹਾ, ਦਾਰਦ ਦੁਸ਼ਟ ਦੋ ਤੇਰਾ। ਖੜਗ ਕਹਿ ਤਮੈ ਸਰਨ ਤਿਹਾਰੀ,
आप हा दे लो अबारी सर्व डोर मोह सुहाई दुष्ट दो ते लो बचाई सवैया पाएंगे जब ते तुमरे तब ते कहूँ आ तरे नहीं आने राम रीम पुराण कुरान ने कहे मत एक न माने सिमरत शास्त्र बेसब बहु भेद गम एक न जाने श्री अस्पान कृपा तुमरी कर मैं न कहो सब तोय बखाने दोहरा सगल द्वार को छाड़ के गहो तुआरो द्वार बाहे गए की लाज अस गोविंदास तुहार राम कली महला तीजा आनंद क्यों ओंकार सतगुर प्रसाद आनंद पिया मेरी माए सतगुरु मैं पाया सतगुर तां पाया सहज सेती मन वजियां वादाइया राग रतन परवार परिया शब्द गावने आईया शब्दो तां गावो हरि केरा मन जनी वसाया कहे नान गया आनंद होआ सतगुरु मैं पाया ए मन मेरिया तू सदा रहो हर नाले हर ना रहो तू मन मेरे दूख सा विसारना अंगीकारो करे तेरा कर सब सवारना सबना गला समरा स्वामी सो क्यों मनो विसारे कहे नानक मन मेरे सदा रहो हर नाले साचे साहेबा क्या नाही कर तेरे करता तेरे सब की जो है जे दे सो पावे सदा सिसला तेरी ना मन वसावे नाम जिनके मन वसे आव वाजे शब्द गनेरे कहे नानक सचे साहिब क्या नाही कर तेरे साचा नाम मेरा आधारो साच नाम दार मेरा जिन भुखा सब गवाइया कर शांत सुख मन है वसया जिन इच्छा सब पुजाइया सदा गुरबान कीता गुरविटो जे दियां है वड़ियाइया कहे नानक सुनो संतो शब तरो प्यारो साचा नाम मेरा आधारो वाजे पान शब्द कर सुभागे कर सुभागे शब्द वाजे कला जित कर तारिया पंज दो तुद वास कीते काल कंडक मारिया तुर करम पाया तो जिन को से नाम हर के लागे कहे नानक ते सुख हुआ तित कार अनहद वाजे आनंद सुनो वड पागीओ सगल मनोरथ पूरे पार ब्रह्म प्रपाया उतरे सगल वसूरे दुख रोग संताप उतरे सुनी सची बाणी संत साजन पै स्वर से पूरे गुर ते जाणी सुनते पनीत कहते पवित सतगुर आपर पूरे बिनवंत नान गुर चरण लागे वाजे अनहद तूरे मदावणी महला पंजवा थाल वेतन वस्तु पईओ सत संतो विचारो अमृत नाम ठाकर का पयो जिसका सब सदारो जे को खावे जे को पूंचे तिसका हो अदारो यह वस्तई न जाई नेतन राखुर तारो तम संसार चल लग तरी है सब नान ब्रह्म पसारो सलोक महला पंजवा तेरा कीता जा तो नाही मैनो जो कितोई मैं निर्गुण आरे को गुण नाही आपे तरस प्योई तरस पिया मैं रामत होई सतगुरु सज्जन मिलिया
ਨਾਨਕ ਨਾ ਮਿਲੇ ਤਾਂ ਜੀਵਾਂ, ਤਨ ਮਨ ਥੀਵੇ ਹਰਿਆ, ਤਰਸ ਪਿਆ ਮਹਿਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੇ ਤਾਂ ਜੀਵਾਂ, ਤਨ ਮਨ ਥੀਵੇ ਹਰਿਆ। ਵਾਹਿਗੁਰੂ ਜੀ ਕਾ ਖਾਲਸਾ।

ਬੋਲੋ ਜੀ ਸਤਨਾਮ ਸ਼੍ਰੀ ਵਾਹਿਗੁਰੂ। ਵਾਹਿਗੁਰੂ ਜੀ ਇੱਕ ਓਅੰਕਾਰ, ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਬਹੁਤ ਜੀ ਸਹਾਇ, ਵਾਰ ਸ਼੍ਰੀ ਬਹੁਤ ਜੀ ਕੀ ਪਾਤਸ਼ਾਹੀ, ਦਸਵੇਂ ਪ੍ਰਥਮ ਮਗੌਤੀ ਸਿਮਰਕੈ, ਗੁਰੂ ਨਾਨਕ ਲਈ ਧਿਆਏ, ਫਿਰੰਗਤ ਗੁਰ ਤੇ ਅਮਰਦਾਸ, ਰਾਮਦਾਸ ਹੋਈ ਸਹਾਇ, ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਦ ਠਹਿ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ, ਕਾਰਨ ਆਉਣ ਦੇ ਆਵੇ ਤਾਂ ਆਏ, ਸਭ ਤਾਂ ਹੀ ਹੋਈ ਸਹਾਇ, ਦਸਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਉਹ ਸਭ ਤਾਂ ਹੀ ਹੋਈ ਸਹਾਇ, ਦਸਵੇਂ ਪਾਤਸ਼ਾਹੀਓ ਕੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪਾਠ ਦੀਦਾਰ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹ। ਪੰਜਾਂ ਪਿਆਰਿਆਂ, ਚੌਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਅਠੀਆਂ ਜਪੀਆਂ ਤਪੀਆਂ, ਸ਼ਹੀਦ ਸਿੰਘਾਂ ਸਿੰਘਣੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਖ ਚਲਾਈ, ਤੇ ਗਵਾਈ ਦੇ ਕੇ ਅੰਡਿਟ ਕੀਤਾ, ਤਿੰਨਾਂ ਗੁਰਮੁਖ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਸੀ ਦਿੱਤੇ, ਬਾਂਧ ਬਾਂਧ ਕਟਵਾਏ, ਚਰਖੜੀਆਂ ਤੇ ਚੜੇ ਆ ਰਿਆਂ ਨਾਲ ਤਨ ਚਰਵਾਏ, ਉਬਲਦੀਆਂ ਦੇਗਾਂ ਵਿੱਚ ਉਬਾਲੇ ਗਏ ਖੋਪਰੀਆਂ ਲਹੋਈਆਂ, ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ, ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ, ਅਸਹਿ ਤੇ ਗਏ ਅਸਾਰ ਦੇ ਸ਼ਹੀਦੋ ਸਿੱਕਿਤ ਕੇਸਾਂ ਸਵਾਸ ਸੰਗਨ ਵਾਈ ਧਰਮਨੀ ਹਾਰਿਆ, ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹ। ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚੇਤਾਵੇ ਚੇਤਾਵਣ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਹਾਂ ਤਾਰ ਚਰਿਆ, ਦੇ ਤੇ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ, ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ, ਚੌਂਕੀਆਂ ਝੰਡੇ ਮੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ, ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹ। ਸਿੱਖਾਂ ਦਾ ਮਨ ਨੀਵਾਂ ਮਾਤ ਉੱਚੀ, ਮਾਦੇ ਰਾਖੇ ਆਪ ਕਾਲ ਪ੍ਰਖੰਤਰ ਜਾਮੀ, ਗੁਰੂ ਗੀਬ ਨਿਵਾਸ ਜੀ ਪਾਤਸ਼ਾਹ ਪੰਨ ਦੇ ਸਦਾ ਸਹਾਜ ਦਾਰ ਪਿਤਾ ਜੀਓ, ਸ੍ਰੀ ਨਨਕਾਣਾ ਸਾਹਿਬ ਔਰ ਗੁਰਦੁਆਰੇ ਗੁਰਧਾਮ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ, ਨਿਮਾਣਿਆਂ ਦੇ ਮਾਣ, ਨਤਾਣਿਆਂ ਦੇ ਤਾਣ, ਨੇ ਉੱਟਿਆਂ ਦੀ ਉੜਨੇ, ਆਸਰਿਆਂ ਦੇ ਆਸਰੇ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ, ਆਪ ਦਾ ਕੋਟਾਨ ਕੋਟ ਸ਼ੁਕਰ, ਆਪ ਦੀ ਪਾਰ ਬਖਸ਼ ਰਹਿਮਤ ਕਿਰਪਾ ਰਸਕਾ, ਆਪ ਦੇ ਹਜ਼ੂਰ ਸੋਦਰ ਦੇ ਦੀਵਾਨ ਸਜੇ, ਸ਼ਬਦ ਚੌਂਕ ਜੀ ਕੀਰਤਨ ਸੋਦਰ ਐਸਾ ਪਾਠ ਜੀ ਕੀ ਅਰਦਾਸ, ਭੁੱਲ ਚੋ ਮਾਫ਼ ਕਰਨੀ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ, ਸਰਬੱਤ ਸੰਗਤਾਂ ਦੀ ਹਾਜ਼ਰੀ, ਤਿਲ ਫੁੱਲ ਪਟਾਵਾਂ ਰਸਤਾ ਆਦਿਕ ਆਪਣੇ ਦਰ ਤੇ ਪ੍ਰਵਾਨ ਕਰਨੀਆਂ, ਸਿਰ ਤੇ ਮਿਹਰ ਪ੍ਰਿਆਤਕੜਾਂ ਤੰਦਰੁਸਤੀਆਂ ਬਖਸ਼ਣੀਆਂ, ਪਰਿਵਾਰਾਂ ਵਿੱਚ ਸੁੱਖ ਵਰਤਾਉਣਾ, ਸਰਬੱਤ ਸੰਗਤਾਂ ਦੇ ਕਾਰੋਬਾਰਾਂ ਦੀ ਬਰਕਤਾਂ, ਦਰੋਂ ਘਰੋਂ ਸਿੱਖੀ ਸਿੱਧ ਭਰੋਸਾ ਨਾਮਦਾਨ ਬਖਸ਼ ਕੇ ਨਿਹਾਲ ਕਰਨਾ, ਸੇਵਾਦਾਰਾਂ ਨੂੰ ਚੜ੍ਹਦੀ ਕਲਾ ਆਪਣੀ ਪੰਨ ਦੇ ਸਿਰ ਤੇ ਮਿਹਰ ਪ੍ਰਿਆਤ ਅਖੜਾ, ਦਰੋਂ ਘਰੋਂ ਵਿਰਸਾਏ ਭਾਈ ਇੰਦਰਜੋਤ ਸਿੰਘ ਗਿੱਲ, ਭਾਈ ਸਿਮਰਜੀਤ ਸਿੰਘ ਬਰਾੜ ਪਰਿਵਾਰਾਂ ਨੂੰ ਸ਼ੁਕਰਾਨੇ ਵਜੋਂ ਤੇ ਬੱਚਿਆਂ ਦਾ ਜਨਮ ਦਿਨ ਮਨਾਉਂਦਿਆਂ ਹੋਇਆਂ, ਅਤੇ ਭਾਈ ਗੁਰਮੇਲ ਸਿੰਘ ਗਿੱਲ ਵੱਲੋਂ ਬੱਚੀ ਦੇ ਆਨੰਦ ਕਾਰਜ ਦੀ ਸਫਲਤਾ ਦੀ ਯਾਚਨਾ ਕਰਦਿਆਂ ਹੋਇਆਂ, ਨਿੱਜਰ ਤੇ ਨੈਣ ਪਰਿਵਾਰ ਵੱਲੋਂ ਬੱਚਿਆਂ ਦੇ ਜਨਮ ਦਿਨ ਮਨਾਉਣ ਸ਼ੁਕਰਾਨੇ ਵਜੋਂ ਸ੍ਰੀ ਅਖੰਡ ਪਾਠ ਕੀਰਤਨ ਅਤੇ ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਹੈ, ਮਿਹਰ ਕਰਨੀ ਸੁਰਬਤ ਪਰਿਵਾਰਾਂ ਦੇ ਸਿਰ ਤੇ ਮਿਹਰ ਪ੍ਰਿਆਤ ਖੜਾ, ਪਰਿਵਾਰਾਂ ਵਿੱਚ ਸੁੱਖ ਵਰਤਾਉਣਾ ਕਾਰਜ ਦਾਸ ਕਰਨੇ, ਅੰਗ ਸੰਗ ਸਹਾਈ ਹੋ ਕੇ ਵਰਤਣਾ, ਸੇਵਾ ਥਾਏ ਪਾਉਣੀ, ਸ਼ੁਭ ਭਾਵਨਾ ਪੂਰੀਆਂ ਕਰਨੀਆਂ, ਸਮੂਹ ਪਰਿਵਾਰਾਂ ਨੂੰ ਦਾਤਾ ਜੀ ਲੰਗਰਾਂ ਦੀ ਸੇਵਾ ਹੋ ਰਹੀ ਦਰ ਪ੍ਰਵਾਨ ਕਰਨੀ, ਬੀਬੀ ਸਤਵੰਤ ਕੌਰ ਜੰਡਾ ਪਰਿਵਾਰ ਵੱਲੋਂ ਵੀ ਸਵਰਗਵਾਸੀ ਬੀਬੀ ਸੁਰਜੀਤ ਕੌਰ ਦੀ ਸਲਾਹ ਯਾਦ ਵਿੱਚ ਅਰਦਾਸ ਬੇਨਤੀ ਕਰਦੇ ਹਾਂ, ਬਿੰਦ ਮਾਇਆ ਦੇਗਾਂ ਵਾਸਤੇ ਅਰਦਾਸ ਕਰਾਉਂਦੇ ਨੇ, ਮਿਹਰ ਕਰਨੀ ਜੰਡਾ ਪਰਿਵਾਰ ਦੇ ਸਿਰ ਤੇ ਮਿਹਰ ਪ੍ਰਿਆਤ ਖੜਾ, ਬੀਬੀ ਜੀ ਦੀ ਜਾਤ ਪਰਿਵਾਰ ਦੇ ਹਿਰਦਿਆਂ ਵਿੱਚ ਵਸਾਉਣੀ, ਆਉਣ ਵਾਲੇ ਸਮੇਂ ਸੁੱਖ ਵਰਤਾਉਣਾ, ਸਿਰ ਤੇ ਮਿਹਰ ਪ੍ਰਿਆਤ ਰੱਖਣਾ, ਪਵਿੱਤਰ ਹਜ਼ੂਰੀ ਵਿੱਚ ਕੜਾ ਪ੍ਰਸ਼ਾਦ ਦੇਗਾ ਹਾਜ਼ਰਾ ਦਾਰ ਪ੍ਰਵਾਨ ਹੋਵੇ, ਪ੍ਰਵਾਨ ਦੇ ਸੰਦ ਵਰਤਾਉਣ ਦੀ ਆਗਿਆ ਬਖਸ਼ਾਓ, ਮਿਹਰ ਕਰੋ ਪਵਿੱਤਰ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ ਤੇ ਕੀਰਤਨ ਆਰੰਭ ਕਰਨ ਦੀ ਆਗਿਆ ਬਖਸ਼ੋ ਜੀ, ਸੁੱਖ ਹੋਵੇ, ਨਾਮ ਚੇਤਾ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਦੂਰਾ ਗਿਆ ਭਈ ਅਕਾਲ ਕੀ, ਸਭ ਸਿੱਖਾਂ ਨੂੰ ਕਾ ਹੁਕਮ ਹੈ, ਗੁਰੂ ਗ੍ਰੰਥ ਜੀ ਮਾਣਿਓ।

ਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਜੀ, ਕਿਰਪਾ ਕਰੋ ਦੀਨ ਕਹਿ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ, ਮਾਟੀ ਕਾ ਕਿਆ ਤੋਪੈ ਸਵਾਮੀ, ਮਾਨਸ ਕੀ ਗਤ ਇਹੀ ਸੋ ਕਹੋ। ਟਲ ਗੁਰੂ ਸੇਵੀ ਐਨ ਸਹਿ ਸੁਭਾਏ, ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਨਾਮ ਧੰਨ ਵਾਹਿਗੁਰੂ ਜੀ। ਸੋਰਠ ਮਹਲਾ ਪੰਜਵਾਂ, ਗੁਰ ਪੂਰਾ ਭੇਟਿਓ ਵੱਡ ਭਾਗੀ, ਮਨੇ ਪਿਆ ਪਰਗਾਸਾ, ਕੋਏ ਨਾ ਪਹੁੰਚਣ ਹਾਰਾ ਦੂਜਾ, ਆਪਣੇ ਸਾਹਿਬ ਕਾ ਪਰਵਾਸਾ। ਗੁਰਪੂਰਾ ਭੇਟਿਓ ਵੱਡ ਭਾਗੀ, ਮਨੇ ਪਿਆ ਪਰਗਾਸਾ, ਕੋਈ ਨਾ ਪਹੁੰਚਣ ਹਾਰਾ ਦੂਜਾ, ਆਪਣੇ ਸਾਹਿਬ ਕਾ ਪਰਵਾਸਾ। ਆਪਣੇ ਸਤਿਗੁਰ ਕੈ ਬਲਹਾਰੈ, ਆਗੈ ਸੁਖ ਪਾਛੇ ਸੁਖ ਸਹਿਜਾ, ਘਰ ਆਨੰਦ ਹਮਾਰੇ ਰਹਾਉ। ਅੰਤਰਜਾਮੀ ਕਰਨੇ ਹਾਰਾ, ਸੋਈ ਖਸਮ ਹਮਾਰਾ, ਨਿਰਭਉ ਪੈ ਗੁਰ ਚਰਨੀ ਲਾਗੈ, ਇਕ ਰਾਮ ਨਾਮ ਅਦਾਰਾ। ਸਫਲ ਦਰਸ਼ਨ ਅਕਾਲ ਮੂਰਤ, ਪ੍ਰਭ ਹੈ ਵੀ ਹੋਣ ਹਾਰਾ, ਕੰਠ ਲਗਾਏ ਆਪਣੇ ਜਨ ਰਾਖੇ ਆਪਣੀ ਪ੍ਰੀਤ ਪਿਆਰਾ। ਵੱਡੀ ਵਡਿਆਈ ਚਰਜ ਸੋਭਾ ਕਾਰਜ ਆਇਆ ਰਾਸੇ, ਨਾਨਕੋ ਗੁਰ ਪੂਰਾ ਭੇਟਿਓ ਸਗਲੇ ਦੁਖ ਬਿਨਾਸੇ। ਵੱਡੀ ਵਡਿਆਈ ਅਚਰਜ ਸੋਭਾ ਕਾਰਜ ਆਇਆ ਰਾਸੇ, ਨਾਨਕੋ ਗੁਰ ਪੂਰਾ ਭੇਟਿਓ ਸਗਲੇ ਦੁਖ ਬਿਨਾਸੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮਸਕਾਰ ਜੋ ਸਾਧ ਸੰਗਿਓ, ਸ਼ਾਮਾਂ ਦੇ ਦੀਵਾਨ ਦੀਆਂ ਹਾਜ਼ਰੀਆਂ ਭਰੀਆਂ ਨੇ, ਕੀਰਤਨ ਰਹਿਰਾ ਸਾਹਿਬ ਦੇ ਪਾਠ ਉਪਰੰਤ ਸਰਬੱਧ ਭਲੇ ਲਈ ਪੰਨ ਦੀ ਚੜ੍ਹਦੀ ਕਲਾ, ਆਪ ਸਮੂਹ ਸੰਗਤਾਂ ਦੀ ਚੜ੍ਹਦੀ ਕਲਾ ਲਈ, ਅਤੇ ਜਿਨ੍ਹਾਂ ਪਰਿਵਾਰਾਂ ਲੋਕ ਅਨਪੜ੍ਹ ਰੰਭ ਉਹਨਾਂ ਦੀ ਚੜ੍ਹਦੀ ਕਲਾ ਲਈ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਹੋਈ ਹੈ। ਸਤਿਗੁਰੂ ਨੇ ਪਵਿੱਤਰ ਹੁਕਮਨਾਮੇ ਬਖਸ਼ੇ ਜੋ ਆਪਾਂ ਸ਼ਰਧਾ ਨਾਲ ਸਰਬ ਗੁਰੂ ਕਿਰਪਾ ਕਰੇ ਸਾਹਿਬ ਨੂੰ ਚੜ੍ਹਦੀਆਂ ਕਲਾ ਬੇਨਤੀ ਹੈ। ਅਰਦਾਸ ਤੋਂ ਬਾਅਦ ਵੈਸੇ ਜਦੋਂ ਤੁਸੀਂ ਆਓ ਅਤੇ ਬੈਠ ਜਾ ਕਰੋ, ਹੁਕਮਨਾਮਾ ਸੁਣੋ ਬੜੇ ਪਿਆਰ ਨਾਲ, ਅਤੇ ਦੇਗ ਬਾਅਦ 'ਚ ਵਰਤਾਈ ਜਾਣੀ ਹੁੰਦੀ ਹੈ। ਅਤੇ ਦੇਗ ਦੇ ਸੇਵਾਦਾਰਾਂ ਨੂੰ ਮੇਰੀ ਬੇਨਤੀ ਹੈ ਕਿ ਅਰਦਾਸ ਤੋਂ ਬਾਅਦ ਦੇਗ ਦੀ ਡਿਊਟੀ 'ਤੇ ਨਾ ਬੈਠਿਆ ਕਰੋ, ਸੇਵਾ 'ਤੇ ਪਿੱਛੇ ਬੈਠਿਆ ਕਰੋ, ਤਾਂ ਕਿ ਜਿਹੜੀ ਸੰਗਤ ਆਉਂਦੀ ਹੈ ਉਹ ਫਿਰ ਤੁਹਾਡੇ ਵੱਲ ਨਾ ਆਵੇ, ਬੈਠ ਕੇ ਹੁਕਮਨਾਮਾ ਸਾਹਿਬ ਸੁਣਨ, ਉਸ ਤੋਂ ਬਾਅਦ ਦੇਗ ਜਿਹੜੀ ਉਹ ਵਰਤਾਈ ਜਾਣੀ ਹੁੰਦੀ ਹੈ। ਤਾਂ ਕੋਸ਼ਿਸ਼ ਕਰੋ ਕਿ ਆਪਾਂ ਦੇਗ ਅਰਦਾਸ ਤੋਂ ਬਾਅਦ ਦੇਗ ਦੀ ਸੇਵਾ ਤੋਂ ਨਾ ਬੈਠਿਆ ਕਰੀਏ, ਤਾਂ ਕਿ ਸੰਗਤਾਂ ਬੈਠ ਕੇ ਹੁਕਮਨਾਮਾ ਸੁਣ ਸਕਣ। ਖਾਣ ਪਾਠ ਆਰੰਭ ਨੇ, ਨਿੱਜਰ ਪਰਿਵਾਰ ਅਤੇ ਨੈਣ ਪਰਿਵਾਰ ਵੱਲੋਂ ਕੱਲ੍ਹ ਨੂੰ ਭੋਗ ਪੈਣੇ ਨੇ, ਉਹਨਾਂ ਵੱਲੋਂ ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ, ਬੱਚਿਆਂ ਦਾ ਜਨਮਦਿਨ ਹੈ। ਇਸ ਤਰ੍ਹਾਂ ਗਿੱਲ ਪਰਿਵਾਰ ਬਰਾੜ ਪਰਿਵਾਰ ਵੱਲੋਂ ਬੱਚਿਆਂ ਦਾ ਜਨਮਦਿਨ ਮਨਾਉਂਦਿਆਂ ਹੋਇਆਂ, ਅਤੇ ਗੁਰਮੇ ਗਿੱਲ ਵੱਲੋਂ ਵੀ ਬੱਚੀ ਦੇ ਆਨੰਦ ਕਾਰਜ ਦੀ ਸਫਲਤਾ ਦੀ ਯਾਚਨਾ ਕਰ ਰਿਹਾ, ਜਿਨ੍ਹਾਂ ਦੇ ਭੋਗ ਐਤਵਾਰ ਨੂੰ ਪੈਣਗੇ। ਪਰਿਵਾਰ ਵੱਲੋਂ ਗੁਰੂ ਕੇ ਲੰਗਰਾਂ ਸੇਵਾ ਹੋ ਰਹੀ, ਸਭ ਨੇ ਸ਼ਗਨ ਦੀ ਕਿਰਪਾਲਤਾ ਕਰਨੀ ਜੀ।
ਸੋ ਆਓ ਸ਼ਾਮਾਂ ਦੇ ਦੀਵਾਨ ਦੀ ਰੰਭਤ ਅੱਜ ਭਾਈ ਸਾਹਿਬ ਭਾਈ ਪਰਮਿੰਦਰ ਸਿੰਘ ਜੀ ਦੇ ਜਥੇ ਪਾਸੋਂ ਸਰਬ ਕਰੀਏ ਕੀਰਤਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ
0: ਜੀ
1: ਵਾਹਿਗੁਰੂ ਜੀ ਕੀ
0: ਫਤਿਹ।
1: ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਭਾਈ ਸਾਹਿਬ ਭਾਈ ਪਰਮਿੰਦਰ ਸਿੰਘ ਜੀ ਲੁਧਿਆਣੇ ਵਾਲੇ ਤੇ ਉਹਨਾਂ ਦੇ ਸਮੁੱਚੇ ਕੀਰਤਨੀ ਜਥੇ ਦਾ, ਭਾਈ ਸਾਹਿਬ ਜੀ ਦਾ ਜਥਾ ਆਪ ਜੀ ਨੂੰ ਗੁਰੂ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਸਰਵਣ ਕਰਵਾ ਰਿਹਾ ਸੀ, ਗੁਰਬਾਣੀ ਕੀਰਤਨ ਨਾਲ ਜੋੜ ਰਹੇ ਸਨ। ਜਥੇ ਉੱਤੇ ਗੁਰੂ ਪਾਤਸ਼ਾਹ ਦੀ ਬੜੀ ਬਖਸ਼ਿਸ਼ ਹੈ, ਦੋਨੋਂ ਵਕਤ ਸੱਜ ਦੇ ਦੀਵਾਨਾਂ ਦੇ ਵਿੱਚ, ਸੁਬਾਹ ਸ਼ਾਮ ਦੇ ਦੀਵਾਨਾਂ ਦੇ ਵਿੱਚ ਭਾਈ ਸਾਹਿਬ ਜੀ ਦੇ ਜਥੇ ਦੀ ਹਾਜ਼ਰੀ ਹੁੰਦੀ ਹੈ। ਆਪ ਜੀ ਰੋਜ਼ਾਨਾ ਹਾਜ਼ਰੀਆਂ ਭਰ ਕੇ ਸਰਵਣ ਕਰਕੇ ਜ਼ਰੂਰ ਲਾਹੇ ਪ੍ਰਾਪਤ ਕਰਿਆ ਕਰੋ। ਗੁਰੂ ਪਿਆਰੀ ਸਾਧ ਸੰਗਤ ਜੀ, ਗੁਰਦੁਆਰਾ ਸਾਹਿਬ ਵਿੱਚ ਕੱਲ੍ਹ ਰੋਜ਼ ਤੋਂ ਭਾਈ ਰਣਜੋਤ ਸਿੰਘ ਅਤੇ ਨੈਣ ਪਰਿਵਾਰ ਵੱਲੋਂ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਜੀ ਕੇ ਮਹਾਨ ਸ਼੍ਰੀ ਆਖੰਡ ਪਾਠ ਸਾਹਿਬ, ਇੱਕ ਅਖੰਡ ਪਾਠ ਸਾਹਿਬ ਇਸ ਪਰਿਵਾਰ ਵੱਲੋਂ ਆਰੰਭ ਕਰਵਾਇਆ ਗਿਆ ਹੈ, ਜਿਹਦੇ ਭੋਗ ਕੱਲ੍ਹ ਸਵੇਰੇ 9:30 ਵਜੇ ਦੇ ਕਰੀਬ ਪਾਏ ਜਾਣੇ ਹੈ। ਔਰ ਇਸ ਤੋਂ ਇਲਾਵਾ 2 ਸ਼੍ਰੀ ਆਖੰਡ ਪਾਠ ਸਾਹਿਬ ਗੁਰਦੁਆਰਾ ਸਾਹਿਬ ਵਿੱਚ ਅੱਜ ਆਰੰਭ ਹੋਏ ਨੇ, ਜਿਹਦੇ ਵਿੱਚੋਂ ਪਹਿਲਾ ਅਖੰਡ ਪਾਠ ਸਾਹਿਬ ਭਾਈ ਇੰਦਰਜੋਤ ਸਿੰਘ ਗਿੱਲ ਪਰਿਵਾਰ ਅਤੇ ਭਾਈ ਸਿਮਰਨਜੀਤ ਸਿੰਘ ਬਰਾੜ ਪਰਿਵਾਰ ਵੱਲੋਂ ਆਰੰਭ ਕਰਵਾਇਆ ਗਿਆ ਹੈ। ਇਸੇ ਤਰ੍ਹਾਂ ਦੂਜਾ ਸ਼੍ਰੀ ਅਖੰਡ ਪਾਠ ਭਾਈ ਗੁਰਮੇਲ ਸਿੰਘ ਗਿੱਲ ਪਰਿਵਾਰ ਵੱਲੋਂ ਗੁਰਦੁਆਰਾ ਸਾਹਿਬ ਵਿੱਚ ਆਰੰਭ ਕਰਵਾਇਆ ਗਿਆ। ਆਰੰਭ ਹੋਏ ਦੋਨੋਂ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਰਸੋਂ ਐਤਵਾਰ ਸਵੇਰੇ 9:30 ਵਜੇ ਦੇ ਕਰੀਬ ਪਾਏ ਜਾਣੇ ਹੈ। ਤਿੰਨੇ ਦਿਨ ਇਹਨਾਂ ਪਰਿਵਾਰਾਂ ਵੱਲੋਂ ਆਈਆਂ ਹੋਈਆਂ ਸੰਗਤਾਂ ਦੀਆਂ ਸੇਵਾਵਾਂ ਗੁਰੂ ਕੇ ਲੰਗਰਾਂ ਦੁਆਰਾ ਕੀਤੀਆਂ ਜਾਣੀਆਂ ਨੇ। ਤੋ ਆਪ ਸੰਗਤਾਂ ਨੂੰ ਵੱਧ ਤੋਂ ਵੱਧ ਬੇਨਤੀ ਹੈ ਕਿ ਆਪ ਜੀ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਆਪ ਜੀ ਦੇ ਲਾਹੇ ਜ਼ਰੂਰ ਪ੍ਰਾਪਤ ਕਰਨੇ। ਆਰੰਭ ਹੋਏ ਸ਼੍ਰੀ ਅਖੰਡ ਪਾਠ ਸਾਹਿਬਾਨ ਦੇ ਭੋਗ ਸੰਡੇ ਨੂੰ, ਐਤਵਾਰ ਨੂੰ 9:30 ਵਜੇ ਦੇ ਕਰੀਬ ਪਾਏ ਜਾਣੇ। ਔਰ ਉਪਰੰਤ ਇਸੇ ਮੇਨ ਦੀਵਾਨ ਹਾਲ ਦੇ ਵਿੱਚ ਜੋ ਹਫ਼ਤਾਵਾਰੀ ਸਮਾਗਮ ਸੱਜਣੇ ਨੇ, ਉਹਨਾਂ ਸਮਾਗਮਾਂ ਵਿੱਚ ਵੀ ਆਪ ਜੀ ਨੇ ਜ਼ਰੂਰ ਵੱਧ ਤੋਂ ਵੱਧ ਹਾਜ਼ਰੀਆਂ ਭਰਨੀਆਂ, ਲਾਹੇ ਪ੍ਰਾਪਤ ਕਰਨੇ। ਤੋ ਆਓ ਜਿੱਥੇ ਗੁਰਬਾਣੀ ਕੀਰਤਨ ਗੁਰੂ ਸਵਾਰਿਆਂ ਪਾਸੋਂ ਆਪ ਜੀ ਨੇ ਸਰਵਣ ਕੀਤਾ ਹੈ, ਸਮਾਂ ਹੈ ਗੁਰਬਾਣੀ ਸ਼ਬਦ ਵਿਚਾਰ ਦਾ। ਔਰ ਸ਼ਾਮ ਦੇ ਦੀਵਾਨਾਂ ਵਿੱਚ ਲੜੀਵਾਰ ਭਗਤ ਕਬੀਰ ਸਾਹਿਬ ਜੀ ਮਹਾਰਾਜ ਤਿਨਾਂ ਦੇ ਉਚਾਰਨ ਕੀਤੇ ਹੋਏ ਪਵਿੱਤਰ ਸਲੋਕਾਂ ਦੀ ਕਥਾ ਦੀ ਸਾਂਝ ਗੁਰੂ ਪਿਆਰੇ ਆਪ ਸੰਗਤਾਂ ਦੇ ਨਾਲ ਪਾਉਂਦੇ ਨੇ। ਤੋ ਆਪ ਜੀ ਨੂੰ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕਰ ਰਹੇ ਨੇ ਸਤਿਕਾਰਯੋਗ ਭਾਈ ਗੁਰਸ਼ਰਨ ਸਿੰਘ ਜੀ ਚੀਮਾ ਕਲਾਂ। ਸਰਵਣ ਕਰੀਏ ਗੁਰਬਾਣੀ ਸ਼ਬਦ ਵਿਚਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ।

ਤੇਤੇ ਔਗਣ ਹਮਾਰੇ ਦਇਆ ਕਰੋ ਕਿਸ਼ ਮਿਹਰ

ਜੀੜਾਇਆ ਗੰਨਾ ਬਰਾਬਰ ਤਪੈ ਪੀਤਰ ਵਗੈ ਕਾਤੀ।

जुगो जुग अटल, चवर छतर तख्त दे मालक, हाजरा हजूर जारा जहूर शब्द गुरु। बाणी के बोहित अमृत के दाते, दसा पातशाहियां दी जोत। साहिब सच्चे पातशाह सतगुरु गुरु ग्रंथ साहब महाराज, ਤਿੰਨਾਂ ਦੀ ਪਾਵਨ ਪਵਿੱਤਰ ਤੇ ਮੁਕੱਦਸ ਹਜ਼ੂਰੀ ਵਿੱਚ ਸ਼ਾਮਾਂ ਵੇਲੇ ਦੇ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਸਨਮਾਨਯੋਗ ਸਤਿਕਾਰਯੋਗ ਸਤਸੰਗੀ ਜਨੋ, ਸਤਿਗੁਰਾਂ ਨੇ ਬੜੀ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ ਆਪ ਸਭ। ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਮੇਰੇ ਤੋਂ ਪਹਿਲਾਂ ਗੁਰੂ ਕਰਕੇ ਰਾਗੀ ਜਥੇ ਪਾਸੋਂ ਸਰਵਣ ਕਰ ਰਹੇ ਸੀ। ਤੋ ਸਾਧ ਸੰਗਤ, ਸਮਾਂ ਹੈ ਲੜੀਵਾਰ ਚੱਲ ਰਹੀ ਭਗਤ ਬਾਣੀ ਦੀ ਵਿਚਾਰ ਦਾ। ਜਿੰਨੇ ਸਰੀਰ ਆਪ ਸਤਿਗੁਰਾਂ ਦੇ ਹਜ਼ੂਰ ਬੈਠੇ ਹੋ ਜਾਂ ਘਰਾਂ ਵਿੱਚ ਮੀਡੀਆ ਦੇ ਮਾਧਿਅਮ ਰਾਹੀਂ ਸਰਵਣ ਕਰ ਰਹੇ ਹੋ, ਆਓ ਵਿਚਾਰਾਂ ਨੂੰ ਆਰੰਭਣ ਤੋਂ ਪਹਿਲਾਂ ਆਪਸ ਵਿੱਚ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋ ਸਲੋਕਾਂ ਦਾ ਪਾਠ ਮੈਂ ਆਪ ਜੀ ਦੇ ਨਾਲ ਸਾਂਝਾ ਕੀਤਾ ਹੈ, ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 1376 ਦੇ ਉੱਤੇ 224 ਅਤੇ 25 ਨੰਬਰ ਸਲੋਕ ਹਨ। ਕਬੀਰ ਸਾਹਿਬ ਨੇ ਮਨੁੱਖੀ ਕਾਇਆ ਦਾ ਜਿਹੜੀ ਵਿਕਾਰਾਂ ਵਿੱਚ ਫਸੀ ਬੈਠੀ ਹੈ ਉਹਦੀ ਤੁਲਨਾ ਕਜਲੀ ਬਨ ਦੇ ਨਾਲ ਕੀਤੀ ਹੈ। ਕਜਲੀ ਬਨ, ਬਨ ਦਾ ਅਰਥ ਜੰਗਲ ਹੁੰਦਾ। ਤੋਂ ਆਮ ਤੌਰ ਉੱਤੇ ਭਾਵੇਂ ਕਿ ਬਨ ਕਈ ਤਰ੍ਹਾਂ ਦੇ ਹੁੰਦੇ ਨੇ, ਜੰਗਲਾਂ ਦੇ ਵਿੱਚ ਜਾਨਵਰ ਕਈ ਕਿਸਮਾਂ ਦੇ ਹੁੰਦੇ ਨੇ, ਪਰ ਇੱਥੇ ਕਜਲੀ ਬਨ ਦੇ ਨਾਲ ਜਿਹੜੇ ਜਾਨਵਰ ਦਾ ਉਹਨਾਂ ਨੇ ਜ਼ਿਕਰ ਕੀਤਾ ਹੈ ਉਹ ਹਾਥੀ ਹੈ। ਤੇ ਪ੍ਰੋਫੈਸਰ ਸਾਹਿਬ ਸਿੰਘ ਹੋਣਾ ਨੇ ਜਦੋਂ ਇਹਦੇ ਅਰਥ ਕੀਤੇ ਨੇ ਕਜਲੀ ਬਨ ਦੇ, ਤੇ ਉਹਨਾਂ ਕਿਹਾ ਹੈ ਵੀ ਰਿਸ਼ੀਕੇਸ਼ ਦੇ ਕੋਲ ਹਰਿਦੁਆਰ ਦੇ ਨਜ਼ਦੀਕ ਇੱਕ ਜੰਗਲ ਹੈ, ਤੇ ਉਹ ਬੜਾ ਸੰਘਣਾ ਜੰਗਲ ਹੈ, ਉਹਨੂੰ ਕਜਲੀ ਬਨ ਕਿਹਾ ਜਾਂਦਾ ਹੈ, ਉੱਥੇ ਹਾਥੀਆਂ ਦੀ ਬਹੁਤਾਤ ਹੁੰਦੀ ਹੈ। ਤੋ ਇਹ ਦੋਵੇਂ ਸ਼ਬਦ ਉਹਨਾਂ ਨੇ ਵਰਤੇ ਨੇ, ਕਬੀਰ ਕਾਇਆ ਕਜਲੀ ਬਨ ਪਿਆ। ਮਨੁੱਖੀ ਸਰੀਰ ਜਿਹੜਾ ਹੈ ਉਹ ਮੰਨੋ ਵੀ ਕਜਲੀ ਬਨ ਬਣ ਜਾਂਦਾ ਹੈ, ਕਿਉਂਕਿ ਇਹਦੇ ਵਿੱਚ ਇੱਕ ਹਾਥੀ ਬੈਠਾ ਹੈ। ਹਾਥੀ ਕਿਹਾ ਹੈ ਬੰਦੇ ਦੇ ਮਨ ਨੂੰ। ਜਦੋਂ ਅਸੀਂ ਸਤਿਗੁਰੂ ਦੀ ਬਾਣੀ ਨੂੰ ਪੜ੍ਹਦੇ ਹਾਂ ਤਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜਾ ਹਾਥੀ ਹੈ ਉਹਦੇ ਸੁਭਾਅ ਨੂੰ ਬਿਆਨ ਕਰਦਿਆਂ ਇਹ ਵੀ ਵਾਕ ਰੱਖੇ ਨੇ ਵੀ ਭਾਈ ਜਿਹੜਾ ਹਾਥੀ ਹੈ ਉਹ ਬੜਾ ਬਲਵਾਨ ਹੈ, ਤਾਕਤਵਰ ਹੈ, ਉਹ ਕਾਬੂ ਵਿੱਚ ਨਹੀਂ ਆਉਂਦਾ। ਸਰੀਰ ਕਰਕੇ, ਆਕਾਰ ਕਰਕੇ ਵੀ ਬੜਾ ਵੱਡਾ ਹੈ, ਇੱਦਾਂ ਹੀ ਬੰਦੇ ਦਾ ਮਨ ਵੀ ਹੈ, ਇਹ ਵੀ ਜੰਗਲ ਦਾ ਉਹ ਹਾਥੀ ਹੈ ਜਿਹੜਾ ਕਿਸੇ ਦੇ ਕਾਬੂ ਨਹੀਂ ਆਉਂਦਾ। ਮੰਨੋ ਵੀ ਕਜਲੀ ਬਨ ਹੋ ਗਿਆ ਸਰੀਰ, ਤੇ ਇਸ ਸਰੀਰ ਦਾ ਜਿਹੜਾ ਕੰਟਰੋਲਰ ਹੈ, ਜਿਹੜਾ ਆਪਣੀ ਮਨਮਰਜ਼ੀ ਕਰ ਰਿਹਾ ਹੈ, ਉਹ ਮਨੁੱਖ ਦਾ ਮਨ ਹਾਥੀ ਦੀ ਨਿਆਈ ਹੈ। ਤੋ ਕਬੀਰ ਸਾਹਿਬ ਦਾ ਵੈਸੇ ਇੱਕ ਬਚਨ ਇਹ ਵੀ ਆਉਂਦਾ ਹੈ, ਉੱਥੇ ਉਹ ਕਹਿੰਦੇ ਨੇ ਕਬੀਰ ਮੁਕਤ ਦੁਆਰਾ ਸੰਕੁਰਾ ਰਾਈ ਦਸਵੇਂ ਭਾਏ। ਆਖਿਆ ਵੀ ਮੁਕਤੀ ਦਾ ਦੁਆਰ ਬੜਾ ਬਰੀਕ ਹੈ, ਇੱਦਾਂ ਹੈ ਵੀ ਜਿਵੇਂ ਰਾਈ ਦਾ ਦਾਣਾ ਹੋਵੇ ਤੇ ਉਹਦਾ ਦਸਵਾਂ ਭਾਗ। ਮੁਸ਼ਕਲ ਇਹ ਬਣੀ ਹੈ ਵੀ ਉਸ ਦੁਆਰੇ ਦੇ ਵਿੱਚੋਂ ਲੰਘਣਾ ਹੈ। ਮਨ ਤੋਂ ਮੈਗਲ ਹੋਏ ਰਹੇ ਹੋ, ਕਿਉਂ ਕਰ ਨਿਕਸਿਓ ਜਾਏ, ਵੀ ਮਨ ਜਿਹੜਾ ਹੈ ਉਹ ਹਾਥੀ ਦੀ ਨਿਆਈ ਬਣ ਗਿਆ, ਫਿਰ ਨਿਕਲੀਏ ਕਿਵੇਂ? ਬਰੀਕ ਚੀਜ਼ ਦੇ ਵਿੱਚੋਂ ਨਿਕਲਣਾ ਹੋਵੇ ਤੇ ਜੇ ਆਕਾਰ ਵਿੱਚ ਕੋਈ ਚੀਜ਼ ਵੱਡੀ ਹੈ ਤੇ ਉੱਥੋਂ ਨਿਕਲਿਆ ਨਹੀਂ ਜਾ ਸਕਦਾ।
ਫਿਰ ਸਤਿਗੁਰੂ ਨੇ ਇਹ ਵੀ ਉਦਾਹਰਨਾਂ ਬਾਣੀ ਦੇ ਵਿੱਚ ਦਿੱਤੀਆਂ ਨੇ। ਮਹਾਰਾਜ ਕਹਿੰਦੇ ਨੇ ਹਰ ਹੈ ਖੰਡ ਰੇਤ ਮੈਂ ਬਿਖਰਿਓ, ਰੱਬ ਮਾਨੋ ਇੱਕ ਖੰਡ ਹੈ ਤੇ ਇਹ ਖੰਡ ਜਿਹੜੀ ਹੈ ਰੇਤ ਦੇ ਵਿੱਚ ਵਿਖਰੀ ਹੋਈ ਹੈ। ਹੁਣ ਖੰਡ ਦੇ ਦਾਣੇ ਬੜੇ ਬਾਰੀਕ ਨੇ, ਜੇ ਰੇਤ ਦੇ ਵਿੱਚ ਰਲੇ ਹੋਏ ਨੇ, ਹਸਤੀ ਚੁਣਿਓ ਨਾ ਜਾਈ। ਜਿਹੜਾ ਹਾਥੀ ਹੈ ਉਹ ਕਦੀ ਵੀ ਇਹਨੂੰ ਚੁਣ ਨਹੀਂ ਸਕਦਾ, ਕਿਉਂਕਿ ਭਾਵੇਂ ਬੇਸ਼ੱਕ ਵੱਡਾ ਹੈ, ਹਰ ਕੰਮ ਵੱਡੇ ਹੋਣ ਨਾਲ ਥੋੜਾ ਹੁੰਦਾ ਹੈ। ਕੋਈ ਬੰਦਾ ਆਖੇ ਵੀ ਮੈਂ ਤਾਕਤ ਵਿੱਚ ਜ਼ਿਆਦਾ, ਹਰ ਕੰਮ ਤਾਕਤ ਵਾਲ ਨਾਲ ਨਹੀਂ ਕੀਤਾ ਜਾਂਦਾ। ਠੀਕ ਹੈ, ਦੁਨੀਆਂ ਵਿੱਚ ਬਹੁਤ ਸਾਰੇ ਐਸੇ ਕੰਮ ਨੇ ਜਿਨ੍ਹਾਂ ਦੇ ਨਾਲ ਫਿਜ਼ੀਕਲ ਤਾਕਤ ਲੱਗਦੀ ਹੈ, ਕਿਸੇ ਕੰਮ ਦੇ ਵਿੱਚ ਤੁਹਾਡੀ ਦਿਮਾਗੀ ਤਾਕਤ ਲੱਗਦੀ ਹੈ, ਕਿਸੇ ਕੰਮ ਦੇ ਵਿੱਚ ਜਿਹੜਾ ਹੈ ਉਹ ਮੈਨ ਪਾਵਰ ਲੱਗਦੀ ਹੈ, ਬੰਦਿਆਂ ਦੀ ਤਾਕਤ ਲੱਗਦੀ ਹੈ, ਕਿਸੇ ਕੰਮ ਦੇ ਵਿੱਚ ਧਨ ਦੀ ਤਾਕਤ ਲੱਗਦੀ ਹੈ, ਕਈ ਤਰ੍ਹਾਂ ਦੀ ਤਾਕਤ ਹੈ ਨਾ। ਕਿਸੇ ਕੰਮ ਨੂੰ ਕਢਾਉਣਾ ਹੋਵੇ ਤੇ ਰਾਜਨੀਤਿਕ ਪੋਲੀਟੀਕਲ ਤਾਕਤ ਲੱਗਦੀ ਹੈ, ਪਰ ਰੱਬੀ ਪ੍ਰਾਪਤੀ ਦੇ ਲਈ ਕਿਹੜੀ ਤਾਕਤ ਲੱਗਦੀ ਹੈ? ਉਹਦੇ ਲਈ ਵੀ ਕੋਈ ਤਾਕਤ ਹੈ ਕਿ ਜੇ ਮੈਂ ਰੱਬ ਨੂੰ ਮਿਲਣਾ ਹੈ ਤੇ ਰਾਜਨੀਤਿਕ ਤਾਕਤ ਮੇਰੇ ਕੰਮ ਆ ਜਾਵੇਗੀ? ਇਹਦਾ ਨਹੀਂ ਹੁੰਦਾ। ਜੇ ਮੈਂ ਅਕਾਲ ਪੁਰਖ ਨੂੰ ਮਿਲਣਾ ਹੈ ਤੇ ਕੋਈ ਸਰੀਰ ਦਾ ਜ਼ੋਰ ਬਲ ਜਿਹੜਾ ਹੈ ਉਹ ਮੇਰੇ ਕੰਮ ਆ ਜਾਵੇਗਾ? ਉਹ ਵੀ ਨਹੀਂ ਆ ਸਕਦਾ। ਭਾਵੇਂ ਕਿ ਬਲ ਦਾ ਪ੍ਰਯੋਗ ਬਹੁਤ ਲੋਕ ਕਰਦੇ ਵੀ ਨੇ, ਸਰੀਰਕ ਤਾਕਤ ਦਾ ਪ੍ਰਯੋਗ ਵੀ ਕਰਦੇ ਨੇ। ਜਿੰਨੇ ਲੋਕ ਪੁੱਠੇ ਲੜਕਦੇ ਨੇ, ਕੋਈ ਜਲ ਧਾਰਾ ਕਰ ਰਿਹਾ ਹੈ, ਜਿੰਨੀਆਂ ਸਰੀਰ ਦੀਆਂ ਅਜਮਾਇਸ਼ਾਂ ਨੇ ਨਾ, ਸਮਝੋ ਉਹ ਬਲ ਤਾਕਤ ਜਿਹੜਾ ਹੈ ਉਹ ਸਰੀਰ ਦੀ ਲਾਉਣ ਦੀ ਬੰਦਾ ਕੋਸ਼ਿਸ਼ ਕਰ ਰਿਹਾ ਵੀ ਸ਼ਾਇਦ ਇੱਦਾਂ ਮਿਲ ਜਾਵੇਗਾ, ਵੀ ਸਰੀਰ ਨੂੰ ਪਾਣੀ ਵਿੱਚ ਰੱਖ ਲਵਾਂ ਰੱਬ ਮਿਲ ਜਾਵੇਗਾ, ਸਰੀਰ ਦੇ ਨਾਲ ਪੁੱਠਾ ਲਟਕ ਲਵਾਂ ਰੱਬ ਮਿਲ ਜਾਵੇਗਾ। ਵੀ ਕਿਸੇ ਤਰੀਕੇ ਨਾਲ ਕੋਈ ਪੁਕਾਰ ਪੁਕਾਰ ਕੇ ਜ਼ੋਰ ਲਾ ਰਿਹਾ, ਕੋਈ ਚੁੱਪ ਰਹਿਣ ਦੀ ਤਾਕਤ ਵਰਤ ਰਿਹਾ। ਆਖਣ ਜ਼ੋਰ, ਜ਼ੋਰ ਦਾ ਅਰਥ ਹੈ ਤਾਕਤ। ਕੋਈ ਕਹਿੰਦਾ ਹੈ ਵੀ ਮੈਂ ਆਖ ਰਿਹਾ ਹਾਂ ਰੱਬ ਨੂੰ, ਗਾਵੇ ਕੋ ਤਾਣ ਹੋਵੇ ਕਿੱਸੈ ਤਾਣ, ਇਹ ਵੀ ਇੱਕ ਤਾਕਤ ਹੀ ਹੈ ਨਾ। ਹੁਣ ਮੰਨ ਲਓ ਕੋਈ ਬੰਦਾ ਨਿਰੰਤਰ ਧਾਰਮਿਕ ਗ੍ਰੰਥਾਂ ਦੇ ਪਾਠ ਬਹੁਤ ਉੱਚੀ ਉੱਚੀ ਕਰ ਰਿਹਾ, ਕੂ ਕੂ ਕੇ ਕਰ ਰਿਹਾ ਹੈ, ਉੱਚੀ ਉੱਚੀ ਬੋਲ ਰਿਹਾ ਹੈ, ਇੱਕ ਤਾਕਤ ਉਹ ਵੀ ਤੇ ਲਾ ਰਿਹਾ ਹੈ ਨਾ। ਪਿੱਛੇ ਆਪਾਂ ਕਬੀਰ ਸਾਹਿਬ ਦਾ ਇੱਕ ਬਚਨ ਵਿਚਾਰਿਆ ਸੀ, ਉਹਦੇ ਵਿੱਚ ਉਹਨਾਂ ਨੇ ਇੱਕ ਮੁੱਲਾ ਨੂੰ ਇਹ ਗੱਲ ਆਖੀ ਵੀ ਮੁੱਲਾ ਮੁਨਾਰੇ ਕਿਆ ਚੜ੍ਹੈ ਸਾਈ ਨਾ ਬਹਿਰਾ ਹੋਏ। ਉਹ ਵੀ ਤਾਕਤ ਲਾ ਰਿਹਾ ਹੈ, ਉਹਨੂੰ ਇੱਦਾਂ ਲੱਗਦਾ ਵੀ ਜਿਹੜੀ ਉਹ ਮੈਂ ਨਮਾਜ਼ ਪੜ੍ਹਨ ਤੋਂ ਪਹਿਲਾਂ ਬਾਂਗ ਦੇ ਰਿਹਾ ਨਾ, ਸ਼ਾਇਦ ਉਹ ਮੇਰੇ ਕੰਠ ਦੀ ਤਾਕਤ ਦੇ ਨਾਲ ਰੱਬ ਦੇ ਕੋਲ ਪਹੁੰਚ ਜਾਂਦੀ ਹੈ। ਤੋ ਬਾਬਾ ਕਬੀਰ ਸਾਹਿਬ ਨੇ ਉੱਥੇ ਵੀ ਆਖਿਆ ਵੀ ਨਹੀਂ, ਸਾਈ ਨਾ ਬਹਿਰਾ ਹੋਏ ਜਾਂ ਕਾਰਨ ਤੂੰ ਬਾਂਗ ਦੇ ਦਿਲ ਹੀ ਪੀਤਰ। ਕਿਸੇ ਤਰ੍ਹਾਂ ਦੀ ਫਿਜ਼ੀਕਲ ਤਾਕਤ ਰੱਬੀ ਪ੍ਰਾਪਤੀ ਦਾ ਰਾਹ ਨਹੀਂ ਹੈਗੀ, ਕਿਸੇ ਤਰ੍ਹਾਂ ਦਾ ਵੀ ਜ਼ੋਰ। ਤੋ ਮਹਾਰਾਜ ਨੇ ਸਪਸ਼ਟ ਕਿਹਾ, ਆਖਣ ਜ਼ੋਰ ਚੁਪੈ ਨਾ ਜ਼ੋਰ। ਹੁਣ ਕੋਈ ਬੰਦਾ ਦੂਜੀ, ਕਿਉਂਕਿ ਸਾਡੀ ਇੱਕ ਮਾਨਸਿਕਤਾ ਇੱਦਾਂ ਹੈ, ਆਪਾਂ ਕਹਿੰਦੇ ਚਲੋ ਜੇ ਇੱਦਾਂ ਨਹੀਂ ਤਾਂ ਫਿਰ ਇੱਦਾਂ ਕਰਕੇ ਵੇਖ ਲਈਏ, ਕਿਉਂਕਿ ਅਸੀਂ ਦੋ ਚੀਜ਼ਾਂ ਵਿੱਚ ਹਮੇਸ਼ਾ ਜੀਨੇ ਆ ਨਾ, ਅਸੀਂ ਦੋ ਆਪਸ਼ਨਸ ਦੇ ਵਿੱਚ ਹਮੇਸ਼ਾ ਜੀਣੇ ਆ ਵੀ ਜੇ ਇੱਦਾਂ ਨਹੀਂ ਹੈ ਤਾਂ ਫਿਰ ਇੱਦਾਂ ਕਰਕੇ ਵੇਖ ਲਈਏ, ਜੇ ਇੱਦਾਂ ਨਹੀਂ ਹੈ ਤਾਂ ਫਿਰ ਇੱਦਾਂ ਹੋ ਜਾਵੇਗਾ। ਤੋ ਇਹ ਜ਼ਰੂਰੀ ਨਹੀਂ ਹੁੰਦਾ ਵੀ ਜਿਹੜਾ ਦੂਜਾ ਆਪਸ਼ਨ ਹੈ ਉਹ ਵੀ ਕਰੈਕਟ ਹੀ ਹੋਵੇ, ਉਹ ਵੀ ਠੀਕ ਹੀ ਹੋਵੇ। ਅਸੀਂ ਕਹਿੰਦੇ ਹਾਂ ਵੀ ਜੇ ਹੁਣ ਇੱਕ ਪਾਸੇ ਕੋਈ ਬੰਦਾ ਧਾਰਮਿਕ ਗ੍ਰੰਥਾਂ ਦੇ ਪਾਠ ਹੀ ਪੜ੍ਹੀ ਜਾ ਰਿਹਾ, ਤੇ ਜੇ ਮੈਂ ਇੱਥੇ ਪਾਠਾਂ ਬਾਰੇ ਬੋਲ ਲਿਆ ਤੇ ਹੋ ਸਕਦਾ ਹੈ ਕੋਈ ਸੁਣ ਕੇ ਆਖੇ ਵੀ ਫਿਰ ਇਹਦਾ ਮਤਲਬ ਹੈ ਵੀ ਨਾ ਕਰਕੇ ਵੇਖੀ, ਸ਼ਾਇਦ ਇਹਦੇ ਨਾਲ ਮਿਲ ਜਾਵੇ, ਉਹ ਫਿਰ ਉੱਧਰ ਨੂੰ ਤੁਰ ਪਵੇਗਾ। ਹਾਲਾਂਕਿ ਜਿਹੜੀ ਗੱਲ ਸਮਝਣ ਵਾਲੀ ਹੈ ਵੀ ਕੋਈ ਤੀਜੀ ਚੀਜ਼ ਵੀ ਹੈ ਜਿਹੜੀ ਬਾਣੀ ਨੇ ਕਹੀ ਹੈ। ਉਹ ਇੱਕ ਨੇ ਬੜੀ ਸੋਹਣੀ ਗੱਲ ਆਖੀ, ਜਿਵੇਂ ਹਰ ਬੰਦਾ ਇੱਥੇ ਕਹਿੰਦਾ ਵੀ ਮੈਂ ਸੱਚ ਦੇ ਨੇੜੇ ਪਹੁੰਚ ਗਿਆ ਇਸ ਤਰੀਕੇ ਨਾਲ, ਇਸ ਜੁਗਤ ਨਾਲ ਇੱਦਾਂ। ਉਹ ਕਹਿੰਦੇ ਕੋਈ ਬੱਚਾ ਘਰੇ ਆਇਆ, ਘਰੇ ਆਣ ਕੇ ਆਪਣੀ ਮਾਂ ਨੂੰ ਕਹਿੰਦਾ ਵੀ ਮਾਂ ਮੈਂ ਤੇ ਅੱਜ ਕਲਾਸ ਦੇ ਵਿੱਚ ਟੈਸਟ ਸੀ ਤੇ ਮੈਂ ਇਕੱਲਾ ਹੀ ਜਿੱਤਿਆ। ਖਾਸ ਕਰਕੇ ਧਾਰਮਿਕ ਲੋਕਾਂ ਤੇ ਗੱਲ ਬੜੀ ਢੁਕਵੀਂ ਹੈ, ਕਹਿੰਦਾ ਮੈਂ ਇਕੱਲਾ ਹੀ ਜਿੱਤਿਆ। ਮਾਂ ਪੁੱਛਦੀ ਕਾਹਦਾ ਪੇਪਰ ਸੀ, ਕਹਿੰਦਾ ਵੀ ਸਵਾਲ ਇਹ ਸੀ ਵੀ ਗਾਂ ਦੀਆਂ ਕਿੰਨੀਆਂ ਲੱਤਾਂ ਹੁੰਦੀਆਂ ਨੇ। ਉਹ ਕਹਿੰਦੀ ਅੱਛਾ ਪੁੱਤ ਤੂੰ ਇਕੱਲੇ ਨਹੀਂ ਜਵਾਬ ਦਿੱਤਾ? ਕਹਿੰਦਾ ਵੀ ਨਹੀਂ, ਜਵਾਬ ਬਹੁਤ ਜਾਣਿਆਂ ਨੇ ਦਿੱਤਾ ਪਰ ਮੈਂ ਜਵਾਬ ਦਿੱਤਾ, ਮੇਰੇ ਜਵਾਬ ਦੀ ਤਸੱਲੀ ਹੋ ਗਈ।
ਕਹਿੰਦੀ ਫਿਰ ਤੂੰ ਕੀ ਜਵਾਬ ਦਿੱਤਾ? ਕਹਿੰਦੀ ਜਦੋਂ ਸਾਡੇ ਟੀਚਰ ਨੇ ਪੁੱਛਿਆ ਵੀ ਗਾਂ ਦੀਆਂ ਕਿੰਨੀਆਂ ਲੱਤਾਂ ਹੁੰਦੀਆਂ ਨੇ, ਮੈਂ ਕਿਹਾ 3 ਹੁੰਦੀਆਂ ਨੇ। ਕਹਿੰਦੀ ਕਮਾਲ ਹੈ, ਕਹਿੰਦੀ ਪੁੱਤ ਗਾਂ ਦੀਆਂ 4 ਲੱਤਾਂ ਹੁੰਦੀਆਂ ਨੇ। ਕਹਿੰਦਾ ਮਾਂ ਉਹ ਮੈਨੂੰ ਪਤਾ ਲੱਗ ਗਿਆ ਹੁਣ, ਪਰ ਜਿਹੜੇ ਬਾਕੀ ਕਲਾਸ ਦੇ ਬੱਚੇ ਸੀ ਉਹਨਾਂ ਨੇ ਆਖਿਆ 2 ਹੁੰਦੀਆਂ। ਜਿਹੜੇ ਬਾਕੀ ਸਨ ਉਹਨਾਂ ਨੇ ਕੀ ਜਵਾਬ ਦਿੱਤਾ ਸੀ? 2 ਹੁੰਦੀਆਂ। ਤੋ ਮੈਂ 4 ਦੇ ਨੇੜੇ ਸੀ ਥੋੜਾ ਜਿਹਾ, ਮੇਰਾ ਜਵਾਬ ਸੀ ਵੀ 3 ਹੁੰਦੀਆਂ, ਵੀ ਉਹਨਾਂ ਨਾਲੋਂ ਮੈਂ ਥੋੜਾ ਜਿਹਾ ਅੱਗੇ ਸੀ। ਹੁਣ ਕਰੈਕਟ ਤੇ ਦੋਵੇਂ ਨਹੀਂ ਹੈਗੇ। ਤੋ ਇੱਥੇ ਖੇਡ ਧਾਰਮਿਕ ਦੁਨੀਆਂ ਵਿੱਚ ਵੀ ਐਸੀ ਵਾਪਰਦੀ ਹੈ। ਤੋ ਸਾਰੇ ਕਹਿੰਦੇ ਨੇ ਅਸੀਂ ਪਾ ਲਿਆ, ਜਿਹੜੇ ਚੁੱਪ ਕਰਕੇ ਬੈਠੇ ਉਹ ਕਹਿੰਦੇ ਨਹੀਂ ਅਸੀਂ ਨੇੜੇ ਹੋ ਗਏ, ਜਿਹੜੇ ਪੜ੍ਹ ਰਹੇ ਨੇ ਉਹ ਕਹਿੰਦੇ ਅਸੀਂ ਨੇੜੇ ਹੋ ਗਏ। ਜਿਹੜਾ ਜਿਹੜਾ ਜਿੱਦਾਂ ਦਾ ਕਰਮ ਕਰ ਰਿਹਾ ਹੈ ਉਹ ਉਦਾਂ ਦਾ ਆਪਣੇ ਆਪ ਨੂੰ ਜਿਹੜਾ ਹੈ ਉਦਾਂ ਦੇ ਵਿਖਾਵਿਆਂ ਵਿੱਚ ਫਸਿਆ, ਉਹ ਕਹਿੰਦਾ ਮੈਂ ਥੋੜ੍ਹਾ ਜਿਹਾ ਨੇੜੇ ਹਾਂ, ਮੇਰੇ ਜਿੰਨੀ ਸ਼ਰਧਾ ਜਿਹੜੀ ਹੈ ਠੀਕ ਹੈ, ਉਹਦੀ ਵੀ ਸ਼ਰਧਾ ਬਹੁਤ ਪਰ ਮੇਰੀ ਜ਼ਿਆਦੀ ਹੈ। ਤੋ ਮੈਨੂੰ ਲੱਗਦਾ ਹੈ ਵੀ ਇਹ ਗੱਲ ਵਾਕਈ ਹੈ ਵੀ ਉਹ ਬੱਚਾ ਜਿਹੜਾ ਇਨਾਮ ਜਿੱਤ ਕੇ ਆਇਆ ਸੀ ਉਹ ਠੀਕ ਹੀ ਕਹਿ ਰਿਹਾ ਸੀ ਵੀ 3 ਲੱਤਾਂ, ਹੁਣ ਲੱਤਾਂ ਤੇ 3 ਨਹੀਂ ਹੈਗੀਆਂ, ਲੱਤਾਂ ਤੇ 4 ਹੀ ਨੇ। ਤੋ ਖੈਰ ਜ਼ੋਰ ਲੱਗ ਰਿਹਾ ਹੈ, ਕਿਸੇ ਦਾ ਆਖਣ ਵਿੱਚ ਲੱਗ ਰਿਹਾ ਹੈ ਵੀ ਮੈਂ ਆਖ ਰਿਹਾ, ਮੈਂ ਬੜੇ ਜਪ ਤਪ ਕਰ ਰਿਹਾ, ਮੈਂ ਬੜਾ ਪਾਠ ਕਰ ਰਿਹਾ। ਕੋਈ ਕਹਿੰਦਾ ਨਹੀਂ ਏਦਾਂ ਨਹੀਂ ਗੱਲ ਬਣਨੀ, ਮੈਂ ਚੁੱਪ ਕਰਕੇ ਬੈਠਾ ਹੋਇਆ, ਮੈਂ ਮੌਨੀ ਹਾਂ, ਮੈਂ ਨਹੀਂ ਬੋਲਦਾ, ਕਹਿਣਾ ਕਿਹਨੂੰ ਹੈ? ਆਖਣ ਜ਼ੋਰ, ਚੁੱਪੈ ਨਾ ਜ਼ੋਰ, ਪਰ ਚੁੱਪ ਦੀ ਤਾਕਤ ਵੀ ਉੱਥੇ ਚੱਲਦੀ ਨਹੀਂ ਹੈ, ਕਿਉਂਕਿ ਚੁੱਪ ਰਹਿਣਾ ਕਿਹਨੂੰ ਆਇਆ ਇੱਥੇ? ਚੁੱਪੈ ਨਾ ਜ਼ੋਰ। ਕਿਸੇ ਨੇ ਆਖਿਆ ਮੈਂ ਧੱਕੇ ਨਾਲ ਕੋਈ ਚੀਜ਼ ਮੰਗ ਲਵਾਂਗਾ, ਮਹਾਰਾਜ ਨੇ ਆਖਿਆ ਨਹੀਂ ਜ਼ੋਰ ਨਾ ਮੰਗਣ। ਕਿਸੇ ਨੇ ਆਖਿਆ ਚਲੋ ਮੈਂ ਮੰਗਦਾ ਤੇ ਨਹੀਂ, ਮੈਂ ਦਾਨੀ ਬਹੁਤ ਵੱਡਾ, ਬਾਬੇ ਨੇ ਆਖਿਆ ਦੇਣ ਨਾ ਜ਼ੋਰ, ਜ਼ੋਰ ਨਾ ਮੰਗਣ, ਦੇਣ ਨਾ ਜ਼ੋਰ। ਕਿਸੇ ਨੇ ਆਖਿਆ ਮੈਂ ਲੰਮਾ ਜੀਵਨ ਜੀਵਾਂਗਾ, ਕਿ ਮੈਂ ਜਿਹੜੇ ਤਰੀਕੇ ਨਾਲ ਰੱਬ ਦੀ ਤਪੱਸਿਆ ਭਗਤੀ ਕਰ ਰਿਹਾ ਜੀਵਨ ਲੰਮਾ ਵੀ ਜੀ ਰਿਹਾ ਹਾਂ, ਸ਼ਾਇਦ ਇੱਦਾਂ ਰੱਬ ਮਿਲ ਜਾਵੇ। ਬਾਬੇ ਨੇ ਆਖਿਆ ਨਹੀਂ ਜ਼ੋਰ ਨਾ ਜੀਵਨ। ਕਿਸੇ ਨੇ ਆਖਿਆ ਮੈਂ ਮਰ ਜਾਵਾਂਗਾ ਉਹਦੇ ਰਾਹ ਦੇ ਉੱਤੇ ਚੱਲਦਾ ਹੋਇਆ, ਆਖਿਆ ਮਰਨ ਨਾ ਜ਼ੋਰ, ਉਹ ਵੀ ਕੋਈ ਤਾਕਤ ਨਹੀਂ। ਕਮਾਲ ਹੈ, 2 ਆਪਸ਼ਨਸ ਨੇ, ਜਾਂ ਗਾ ਲਓ ਜਾਂ ਨਾ ਗਾਓ, ਜਾਂ ਜੀ ਲਓ ਜਾਂ ਮਰ ਜਾਓ। ਬਾਬੇ ਨੇ ਆਖਿਆ ਨਹੀਂ ਇਹ ਸਾਰੀਆਂ ਖੇਡਾਂ ਨਹੀਂ ਹੈਗੀਆਂ, ਜਾਂ ਖਾ ਲਓ ਜਾਂ ਭੁੱਖੇ ਰਹਿ ਲਓ, ਰੱਬੀ ਰਾਹ ਦੇ ਉੱਤੇ ਇਹ ਕੋਈ ਚੀਜ਼ ਕੰਮ ਨਹੀਂ ਕਰਦੀ। ਤੋ ਆਖਣ ਜ਼ੋਰ, ਚੁਪੈ ਨਾ ਜ਼ੋਰ, ਜ਼ੋਰ ਨਾ ਮੰਗਣ, ਦੇਣ ਨਾ ਜ਼ੋਰ, ਜ਼ੋਰ ਨਾ ਜੀਵਨ, ਮਰਨ ਨਾ ਜ਼ੋਰ। ਕਿਸੇ ਨੇ ਆਖਿਆ ਜ਼ੋਰ ਮੈਂ ਪਾ ਲਵਾਂਗਾ, ਮੇਰੇ ਤੋਂ ਰਾਜ ਮਾਲ ਧਨ ਦੌਲਤ ਹੈ, ਇਹਦੇ ਨਾਲ ਰੱਬ ਦੇ ਉੱਤੇ ਜ਼ੋਰ ਚੱਲ ਜਾਵੇਗਾ। ਬਾਬੇ ਨੇ ਆਖਿਆ ਨਹੀਂ, ਜ਼ੋਰ ਨਾ ਰਾਜ ਮਾਲ ਮਨ ਸ਼ੋਰ। ਕਿਸੇ ਨੇ ਆਖਿਆ ਮੈਂ ਸਿਫ਼ਤ ਸਲਾਹ ਕਰਾਂਗਾ, ਆਖਿਆ ਜ਼ੋਰ ਨਾ ਸਿਫਤੀ ਗਿਆਨ ਵਿਚਾਰ। ਕਿਸੇ ਨੇ ਆਖਿਆ ਮੈਂ ਗਿਆਨ ਦੀ ਵਿਚਾਰ ਕਰਾਂਗਾ, ਕਿਹਾ ਫਿਰ ਵੀ ਜ਼ੋਰ ਨਹੀਂ, ਫਿਰ ਵੀ ਤਾਕਤ ਨਹੀਂ। ਜ਼ੋਰ ਨਾ ਸਿਫਤੀ ਗਿਆਨ ਵਿਚਾਰ, ਜ਼ੋਰ ਨਾ ਜੁਗਤੀ ਛੁੱਟੈ ਸੰਸਾਰ। ਕੋਈ ਕਹਿੰਦਾ ਮੈਂ ਕਿਸੇ ਕਿਸਮ ਦੀ ਜੁਗਤ ਲੜਾਵਾਂਗੇ, ਛੁੱਟਾਂਗੇ ਹੀ ਨਾ, ਜੁਗਤ ਲੜਾ ਲਾਂਗੇ, ਜਿਵੇਂ ਦੁਨੀਆਂ ਦੇ ਵਿੱਚ ਬੰਦਾ ਜੁਗਤਾਂ ਲੜਾਉਂਦਾ। ਜ਼ੋਰ ਨਾ ਜੁਗਤੀ ਛੁੱਟੈ ਸੰਸਾਰ, ਮਹਾਰਾਜ ਨੇ ਆਖਿਆ ਜੇ ਸੱਤ ਜ਼ੋਰ ਕਰ ਵੇਖੈ ਸੋਏ ਭਾਈ, ਜੇ ਕਿਸੇ ਦੇ ਹੱਥ ਵਿੱਚ ਤਾਕਤ ਹੋਈ ਹੈਗੀ ਹੈ ਤੇ ਕਰਕੇ ਵੇਖ ਲਓ। ਤੁਸੀਂ ਜ਼ੋਰ ਦੇ ਸਿਰ ਤੇ ਕਹਿ ਰਹੇ ਹੋ ਮੈਂ ਉੱਤਮ ਹੋ ਗਿਆ, ਉਸ ਤਾਕਤ ਦੇ ਸਿਰ ਤੇ ਕਹਿ ਰਹੇ ਹੋ ਮੈਂ ਰੱਬ ਦੇ ਦਰ ਤੇ ਪ੍ਰਵਾਨ ਹੋ ਗਿਆ, ਫਲਾਨਾ ਨਹੀਂ ਹੋਇਆ ਉਹ ਤੇ ਨੀਚ ਹੋ ਗਿਆ। ਬਾਬੇ ਨੇ ਆਖਿਆ ਨਹੀਂ, ਨਾਨਕ ਉੱਤਮ ਨੀਚ ਨਾ ਕੋਈ, ਕੋਈ ਉੱਤਮ ਨਹੀਂ ਤੇ ਕੋਈ ਨੀਚ ਨਹੀਂ। ਤੋ ਖੇਡ ਇਹ ਸੀ ਵੀ ਅਸੀਂ ਹੋ ਗਏ ਹਾਥੀ ਦੀ ਨਿਆਈ, ਹੰਕਾਰ ਵਿੱਚ ਫੁੰਕਾਰੇ ਮਾਰਦੇ ਫਿਰਦੇ ਹਾਂ ਤੇ ਰੱਬ ਖੰਡ ਹੈ। ਤੋ ਜਦੋਂ ਖੰਡ ਰੇਤ ਵਿੱਚ ਰਲੀ ਹੋਵੇ ਤੇ ਫਿਰ ਹਾਥੀ ਲਈ ਜਿੰਨਾ ਕੋਈ ਵੱਡਾ ਹੈ ਉਹਦੇ ਲਈ ਚੁਗਣੀ ਓਨੀ ਹੀ ਔਖੀ ਹੈ। ਹੁਣ ਹਾਥੀ ਦੀ ਸੁੰਡ ਬੜੀ ਵੱਡੀ ਹੈ ਪਰ ਉਹ ਖੰਡ ਥੋੜਾ ਚੁਗ ਸਕਦਾ, ਕੋਈ ਕਿਸੇ ਪੱਖ ਤੋਂ ਵੱਡਾ ਹੋਵੇ, ਕੋਈ ਗਿਆਨ ਚ ਵੱਡਾ ਹੋਵੇ, ਕੋਈ ਕਿਸੇ ਤਰ੍ਹਾਂ ਵੀ ਵੱਡਾ ਹੋਵੇ,
ਪਰ ਵੱਡੇ ਹੋਣ ਦਾ ਇਹ ਮਤਲਬ ਨਹੀਂ ਹੈ ਵੀ ਉਹ ਹਰ ਕੰਮ ਕਰ ਲਵੇਗਾ, ਨਹੀਂ ਕਰ ਸਕਦਾ। ਤਾਂ ਬਾਬਾ ਕਬੀਰ ਸਾਹਿਬ ਨੇ ਆਖਿਆ ਨਹੀਂ, ਹਰ ਹੈ ਖਾਂਡ ਰੇਤ ਮੈਂ, ਵਿਖਰਿਓ ਰੇਤ ਵਿੱਚ ਵਿਖਰੀ ਹੈ, ਹਸਤੀ ਚੁਣਿਓ ਨਾ ਜਾਈ। ਹਾਥੀ ਦੀ ਉਦਾਹਰਨ ਦਿੱਤੀ, ਆਖਿਆ ਹਾਥੀ ਬਣ ਕੇ ਨਹੀਂ ਇਹ ਚੁਣੀ ਜਾਣੀ, ਹੰਕਾਰ ਵਿੱਚ ਰਹਿ ਕੇ ਨਹੀਂ ਚੁਣੀ ਜਾਣੀ, ਰੱਬ ਨੂੰ ਕਿਸੇ ਨੇ ਹੰਕਾਰ ਵਿੱਚ ਰਹਿ ਕੇ ਨਹੀਂ ਪਾਇਆ, ਹਸਤੀ ਚੁਣਿਓ ਨਾ ਜਾਈ। ਆਖਿਆ ਕਹਿ ਕਮੀਰ ਕੁੱਲ ਜ਼ਾਤ ਪਾਤ ਤਜ ਚੀਟੀ ਹੋਏ ਸੁਖਾਈ। ਆਖਿਆ ਜਿਹੜਾ ਚੀਟੀ ਹੋ ਗਿਆ ਨਾ, ਕੀੜੀ ਦੀ ਨਿਆਈ ਹੋ ਗਿਆ, ਕੀੜੀ ਦੀ ਹਸਤੀ ਬੜੀ ਤੁਲ ਹੈ, ਬੜੀ ਤੁੱਛ ਹੈ, ਹਾਥੀ ਦੇ ਸਾਹਮਣੇ ਕੋਈ ਤਾਕਤ ਨਹੀਂ ਹੈ, ਪਰ ਕੀੜੀ ਉਸ ਖੰਡ ਨੂੰ ਚੁਗ ਲਵੇਗੀ, ਹਾਥੀ ਨਹੀਂ ਚੁਗ ਸਕਦਾ। ਹੰਕਾਰੀ ਬੰਦਾ ਖੁਸ਼ੀ ਨਹੀਂ ਲੈ ਸਕਦਾ, ਨਿਮਰਤਾ ਵਾਲੇ ਹੀ ਜਿਹੜੇ ਨੇ ਉਹ ਖੁਸ਼ੀ ਲੈ ਸਕਦੇ ਨੇ। ਚੀਟੀ ਬਣ ਕੇ ਕੀੜੀ ਬਣ ਕੇ ਹੀ ਅਕਾਲ ਪੁਰਖ ਦੀ ਪ੍ਰਾਪਤੀ ਹੈ, ਹਾਥੀ ਬਣ ਕੇ ਨਹੀਂ ਹੋ ਸਕਦੀ। ਤਾਂ ਮਹਾਰਾਜ ਨੇ ਵੇਖੋ ਕਿੱਡੀ ਕੀਮਤੀ ਗੱਲ ਆਖੀ, ਉਹਨਾਂ ਆਖਿਆ ਬੰਦੇ ਦਾ ਸਰੀਰ ਕਜਲੀ ਬਨ ਬਣ ਗਿਆ, ਜੰਗਲ ਬਣ ਗਿਆ, ਬੜਾ ਖਤਰਨਾਕ ਜੰਗਲ ਹੈ। ਕਾਇਆ ਜੰਗਲ ਬਣ ਗਈ, ਮਨ ਕੁੰਚਰ ਕਾਇਆ, ਕਾਇਆ ਨੂੰ ਮਹਾਰਾਜ ਨੇ ਆਖਿਆ ਉਦਿਆਨਾ, ਸਰੀਰ ਕਿਹਦੇ ਸਮਾਨ ਹੋ ਗਿਆ, ਜੰਗਲ ਦੇ ਸਮਾਨ ਹੋ ਗਿਆ, ਮਨ ਕੁੰਚਰ ਬਣ ਗਿਆ। ਕੁੰਚਰ ਹਾਥੀ ਨੂੰ ਕਹਿੰਦੇ ਨੇ, ਮੈਗਲ ਵੀ ਹਾਥੀ ਨੂੰ ਕਹਿੰਦੇ ਨੇ। ਮਨੁੱਖੀ ਮਨ ਹਾਥੀ ਬਣ ਚੁੱਕਾ ਹੈ, ਕਾਇਆ ਜੰਗਲ ਦੇ ਸਮਾਨ ਹੋ ਗਈ, ਜੰਗਲ ਜਿਹੜਾ ਬੜਾ ਜਿੱਥੇ ਹਨੇਰਾ ਹੀ ਹਨੇਰਾ ਹੈ, ਏਡੇ ਸੰਘਣੇ ਜੰਗਲ ਹੁੰਦੇ ਨੇ, ਸੂਰਜ ਦੀ ਕਿਰਨ ਧਰਤੀ ਦੇ ਤਾਲ ਉੱਤੇ ਉੱਥੇ ਨਹੀਂ ਪੈਂਦੀ, ਖਤਰਾ ਹੀ ਖਤਰਾ ਹੈ, ਕੋਈ ਪਤਾ ਨਹੀਂ ਕੀ ਹੋ ਜਾਵੇ ਉਸ ਜੰਗਲ ਵਿੱਚ। ਆਖਿਆ ਸਰੀਰ ਜੰਗਲ ਦੀ ਨਿਆਈ ਹੋ ਗਿਆ, ਖਤਰਾ ਹੀ ਖਤਰਾ, ਜ਼ਹਿਰ ਹੀ ਜ਼ਹਿਰ। ਮਨ ਕੁੰਚਰ ਕਾਇਆ ਉਦਿਆਨਾ, ਮਹਾਰਾਜ ਨੇ ਆਖਿਆ ਹੁਣ ਇੱਕ ਤਰੀਕਾ, ਗੁਰ ਅੰਕਸ਼ ਸੱਚ ਸ਼ਬਦ ਨਿਸ਼ਾਨਾ। ਤਰੀਕਾ ਇਹਦਾ ਇਹ ਹੋ ਸਕਦਾ ਹੈ ਵੀ ਇਹ ਜਿਹੜਾ ਮਨ ਹਾਥੀ ਹੈ ਨਾ, ਇਹਦੇ ਉੱਤੇ ਗੁਰੂ ਦਾ ਕੁੰਡਾ ਆ ਜਾਵੇ, ਗੁਰੂ ਦਾ ਕੁੰਡਾ, ਕਿਉਂਕਿ ਕੁੰਡੇ ਦੇ ਨਾਲ ਹਾਥੀ ਨੂੰ ਕਾਬੂ ਕਰਦਾ ਇੱਕ ਮਹਾਵਤ। ਮਨ ਕੁੰਚਰ ਪੀਲਕ ਗੁਰੂ, ਪੀਲਕ ਕਹਿੰਦੇ ਨੇ ਜਿਹੜਾ ਚਲਾਉਣ ਵਾਲਾ ਹੈ, ਮਨ ਹਾਥੀ ਹੈ। ਤਾਂ ਮਨ ਬਹੁਤ ਕੁਝ ਕਹਿੰਦਾ ਹੈ, ਪਰ ਜੇ ਇਹਨੂੰ ਚਲਾਉਣ ਵਾਲਾ ਪੀਲਕ ਜਿਹੜਾ ਹੈ ਉਹ ਗੁਰੂ ਬਣ ਜਾਵੇ। ਮਨ ਕੁੰਚਰ ਪੀਲਕ ਗੁਰੂ, ਹੁਣ ਗੁਰੂ ਕਿਵੇਂ ਚਲਾਉਂਦਾ ਹੈ, ਉਹ ਕਹਿੰਦੇ ਗਿਆਨ ਕੁੰਡਾ। ਗੁਰੂ ਮਨ ਰੂਪੀ ਹਾਥੀ ਦੇ ਸਿਰ ਵਿੱਚ ਕੀ ਮਾਰਦਾ ਹੈ, ਗਿਆਨ ਦਾ ਕੁੰਡਾ ਮਾਰਦਾ ਹੈ। ਤੁਸੀਂ ਵੇਖੋ ਜਿਹੜਾ ਹਾਥੀ ਗਿਆਨ ਦੇ ਕੁੰਡੇ ਥੱਲੇ ਹੋਵੇ, ਉਹ ਤੇ ਫਿਰ ਬੱਚੇ ਵੀ ਉਹਦੇ ਨਾਲ ਝੂਮਦੇ ਫਿਰਦੇ ਨੇ, ਖੇਡਦੇ ਫਿਰਦੇ ਨੇ, ਡਰ ਥੋੜਾ ਹੈਗਾ ਬੱਚਿਆਂ ਨੂੰ। ਤੇ ਉਹ ਹਾਥੀ ਜਿਹੜਾ ਕੁੰਡੇ ਦੇ ਥੱਲੇ ਨਹੀਂ ਹੈ, ਉਹਦੇ ਨਾਲ ਬੱਚੇ ਖੇਡ ਸਕਦੇ ਨੇ, ਬੱਚਿਆਂ ਨੂੰ ਕੁਚਲ ਕੇ ਰੱਖ ਦੇਵੇਗਾ, ਵੱਡਿਆਂ ਵੱਡਿਆਂ ਨੂੰ ਕੁਚਲ ਦੇਵੇਗਾ ਉਹ। ਮਹਾਰਾਜ ਧੰਨ ਗੁਰੂ ਅਮਰਦਾਸ ਸਾਹਿਬ ਦਾ ਇਹ ਬਚਨ ਹੈ, ਉਹ ਕਹਿੰਦੇ ਨੇ ਮਨ ਕੁੰਚਰ ਪੀਲਕ ਗੁਰੂ ਗਿਆਨ ਕੁੰਡਾ ਜਾਂ ਖਿੰਚੇ ਤਾਂ ਜਾਏ। ਹੁਣ ਉਹ ਜਿਹੜਾ ਮਹਾਵਤ ਉੱਤੇ ਬੈਠਾ ਨਾ ਗੁਰੂ, ਉਹ ਗਿਆਨ ਦਾ ਕੁੰਡਾ ਮਾਰ ਕੇ ਜਿੱਥੇ ਰੋਕਦਾ ਹੈ ਉੱਥੇ ਮਨ ਰੁਕ ਜਾਂਦਾ ਹੈ, ਜਿੱਥੇ ਉਹਨੇ ਤੋਰਨਾ ਹੁੰਦਾ ਉੱਥੇ ਤੋਰ ਲੈਂਦਾ। ਜਿਵੇਂ ਸਾਡੇ ਮਨ ਦੀ ਖੇਡ ਹੈ, ਜੇ ਇੱਥੇ ਗੁਰੂ ਦਾ ਗਿਆਨ ਆ ਜਾਵੇ ਤੇ ਗੁਰੂ ਦਾ ਗਿਆਨ ਮਨ ਨੂੰ ਕਾਬੂ ਵਿੱਚ ਰੱਖਦਾ ਹੈ, ਜਿੱਥੇ ਗੁਰੂ ਦਾ ਗਿਆਨ ਨਹੀਂ ਹੈ ਉਹਨਾਂ ਦੇ ਮਨ ਹਾਥੀ ਸਦਾ ਕੀ ਕਰਦੇ ਰਹਿੰਦੇ ਨੇ, ਔਜੜੇ ਪੈ ਰਹਿੰਦੇ ਨੇ। ਤਾਂ ਗੁਰਦੇਵ ਗੁਰੂ ਅਮਰਦਾਸ ਨੇ ਅਗਲੀ ਪੰਕਤੀ ਵਿੱਚ ਸਪਸ਼ਟ ਕੀਤਾ, ਨਾਨਕ ਹਸਤੀ ਕੁੰਡੇ ਬਾਹਰਾ, ਜਿਹੜਾ ਹਾਥੀ ਕੁੰਡੇ ਤੋਂ ਬਾਹਰੀ ਹੋ ਜਾਵੇ। ਤੁਸੀਂ ਆਹ ਵੇਖੋ, ਘਰ ਦੇ ਵਿੱਚ ਬੰਦੇ ਨੇ ਕੋਈ ਸਬਜ਼ੀ ਬੀਜੀ ਹੋਵੇ, ਕੋਈ ਬੂਟੇ ਲਾਏ ਹੋਣ, ਜੇ ਤੁਸੀਂ ਉਹਨੂੰ ਵਾੜ ਨਹੀਂ ਕਰੋਗੇ ਤੇ ਕੋਈ ਵੀ ਆਲਾ ਦੁਆਲਾ ਦਾ ਜਾਨਵਰ ਆਣ ਕੇ ਉਹਨੂੰ ਮੂੰਹ ਮਾਰ ਕੇ ਖਾ ਜਾਵੇਗਾ। ਵਾੜ ਬੜੀ ਜ਼ਰੂਰੀ ਹੁੰਦੀ ਹੈ।
ਤੋ ਅਸੀਂ ਵਾੜ ਕਿਹਦੀ ਕਰਨੀ ਹੈ? ਪਹਿਲੇ ਸਮਿਆਂ ਦੇ ਵਿੱਚ ਜਿਵੇਂ ਆਪਾਂ ਅੱਜ ਵੀ ਵੇਖਦੇ ਹਾਂ, ਜਿਹੜੇ ਪਿੰਡਾਂ 'ਚ ਕੋਈ ਲਾਗੇ ਬੱਧੇ ਕ੍ਰਾਈਮ ਜ਼ਿਆਦਾ ਹੋਵੇ ਤਾਂ ਉੱਥੇ ਪੁਲਿਸ ਦੀ ਚੌਂਕੀ ਪਾ ਦਿੰਦੇ ਹੋ, ਛੋਟੀਆਂ ਛੋਟੀਆਂ ਚੌਂਕੀਆਂ ਪੁਲਿਸ ਦੀਆਂ ਉੱਥੇ ਪਾ ਦਿੰਦੀਆਂ ਨੇ। ਇੱਕ ਤਾਂ ਮੇਨ ਥਾਣੇ ਹੁੰਦੇ ਨੇ ਵੀ ਥਾਣਾ ਸਦਰ ਹੋ ਗਿਆ, ਇੱਕ ਹੁੰਦਾ ਹੈ ਵੀ ਜਿਨ੍ਹਾਂ ਇਲਾਕਿਆਂ ਵਿੱਚ ਕ੍ਰਾਈਮ ਜ਼ਿਆਦਾ ਹੈ ਉੱਥੇ ਛੋਟੀ ਜਿਹੀ ਇੱਕ ਚੌਂਕੀ ਪੁਲਿਸ ਦੀ ਪਾ ਦਿੰਦੇ ਨੇ। ਅਤੇ ਬਾਬੇ ਨੇ ਆਖਿਆ ਵੀ ਗੁਰਕਾ ਸ਼ਬਦ ਰਖਵਾਰੋ ਚੌਂਕੀ ਚੌਗਿਰਦ ਹਮਾਰੋ, ਵੀ ਗੁਰੂ ਦਾ ਸ਼ਬਦ ਮੇਰੀ ਉਹ ਕੀ ਬਣ ਗਿਆ? ਚੌਂਕੀ ਬਣ ਗਿਆ, ਉਹ ਸਿਪਾਹੀ ਬਣ ਗਿਆ ਜਿਹੜਾ ਮੇਰਾ ਰਖਵਾਲਾ ਬਣ ਗਿਆ, ਵੀ ਇੱਕ ਚੌਂਕੀ ਜਿਹੜੀ ਹੈ ਉਹ ਕਿੱਥੇ ਪਾ ਲਈ? ਮੈਂ ਆਪਣੇ ਅੰਦਰ ਪਾ ਲਈ। ਇੱਕ ਸ਼ਬਦ ਆਪਾਂ ਬੜਾ ਪਿਆਰਾ ਵਰਤਦੇ, ਵੈਸੇ ਆਪਾਂ ਕਹਿੰਦੇ ਸ਼ਾਮਾਂ ਦਾ ਵੇਲਾ ਇਹ ਸੋਦਰ ਦੀ ਚੌਂਕੀ ਹੈ, ਤਾਂ ਚੌਂਕੀ ਦਾ ਅਰਥ ਉਹੀ ਹੁੰਦਾ ਜਿੱਥੇ ਬੈਠਾ। ਵੈਸੇ ਚੌਂਕੀ ਜਿਹੜੀ ਰਸੋਈ ਦੇ ਵਿੱਚ ਪਈ ਹੁੰਦੀ ਹੈ ਨਾ, ਛੋਟਾ ਕੋਈ ਪੀੜਾ ਬਹਿਣ ਵਾਲਾ, ਤੇ ਉਹਨੂੰ ਵੀ ਇਲਾਕਿਆਂ ਵਿੱਚ ਕੀ ਕਿਹਾ ਜਾਂਦਾ? ਚੌਂਕੀ ਕਿਹਾ ਜਾਂਦਾ ਜਿੱਥੇ ਬੈਠਾ ਜਾਂਦਾ। ਤੋ ਇਹ ਵੀ ਖੇਡ ਐਸੀ ਹੈ ਵੀ ਸੋਦਰ ਦੀ ਚੌਂਕੀ, ਸੋਦਰ ਦੀ ਚੌਂਕੀ ਇੱਥੇ ਬੈਠਣੀ ਚਾਹੀਦੀ। ਇੱਥੇ ਜਦੋਂ ਉਹਦੀ ਸਿਵ ਸਲਾਹ ਕੀਤੀ ਜਾਂਦੀ ਹੈ ਵੀ ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿੱਤ ਵੈ ਸਰਬ ਸੰਭਾਲੇ, ਫਿਰ ਅੱਗੇ ਆਉਂਦਾ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ, ਉਹ ਪੁਰਖ ਨਿਰੰਜਨ ਮਾਇਆ ਦੀ ਕਾਲਖ ਤੋਂ ਰਹਿਤ ਉਹ ਹੈ ਵਾਹਿਗੁਰੂ ਅਕਾਲ ਪੁਰਖ। ਤੋ ਚੌਂਕੀ ਸੋਦਰ ਦੀ, ਚੌਂਕੀ ਸ਼ਬਦ ਦੀ। ਅਸੀਂ ਕਹੀ ਰਾਂ ਉਹ ਦੂਜੀਆਂ ਚੌਂਕੀਆਂ ਵੀ ਭਰਦੇ ਨੇ ਬਾਬਿਆਂ ਦੀਆਂ ਜਾ ਕੇ, ਪਤਾ ਸਿਰ ਸੁਰ ਘੁਮਾਉਂਦੇ ਨੇ, ਉਹਨੂੰ ਵੀ ਲੋਕ ਕੀ ਕਹਿੰਦੇ ਨੇ ਜੀ ਚੌਂਕੀ ਆਉਂਦੀ ਬਾਬੇ 'ਚ। ਉਹਨਾਂ ਚੌਂਕੀਆਂ ਨਾਲ ਕੁੱਖ ਨਹੀਂ ਹੋਣਾ, ਉਹ ਚੌਂਕੀਆਂ ਮਾਨਸਿਕ ਤੌਰ 'ਤੇ ਜਿਹੜੇ ਲੋਕ ਪਰੇਸ਼ਾਨ ਨੇ ਉਹਨਾਂ ਨੂੰ ਆਉਂਦੀਆਂ ਨੇ। ਮਾਨਸਿਕ ਉਲਝਣਾਂ ਵਿੱਚ ਫਸੇ ਹੋਏ ਨੇ ਜਿਹੜੇ ਲੋਕ ਨਾ, ਉਹ ਬਥੇਰੀਆਂ ਇਹੋ ਜਿਹੀਆਂ ਚੌਂਕੀਆਂ 'ਤੇ ਜਾ ਕੇ ਖੇਡਦੇ ਨੇ, ਉਹਨੂੰ ਖੇਡਣਾ ਹੀ ਕਹਿੰਦੇ ਨੇ, ਸਿਰ ਸੁਰ ਘੁੰਮਾ ਕੇ ਥੋੜ੍ਹਾ ਜਿਹਾ ਸਟ੍ਰੈਸ ਉਹਨਾਂ ਦਾ ਰਾਦਾ ਵੀ ਘੱਟ ਜਾਂਦਾ ਇੱਦਾਂ। ਤੋ ਜਿਹਦੇ ਅੰਦਰ ਗੁਰੂ ਦੇ ਸ਼ਬਦ ਦੀ ਚੌਂਕੀ ਦਾ ਵਾਸਾ ਹੋ ਗਿਆ ਉੱਥੇ ਕੁਝ ਵੀ ਨਹੀਂ ਆਉਂਦਾ। ਤੋ ਮਹਾਰਾਜ ਨੇ ਬਖਸ਼ਿਸ਼ ਕੀਤੀ, ਆਖਿਆ ਨਾਨਕ ਹਸਤੀ ਕੁੰਡੇ ਬਾਹਰਾ, ਜਿਹੜਾ ਹਾਥੀ ਕੁੰਡੇ ਤੋਂ ਬਾਹਰ ਹੋ ਜਾਵੇ, ਜਿਹੜਾ ਮਨ ਗੁਰੂ ਦੇ ਗਿਆਨ ਕੁੰਡੇ ਤੋਂ ਬਾਹਰ ਹੀ ਹੋ ਗਿਆ, ਫਿਰ ਕਿੱਧਰ ਜਾਵੇਗਾ? ਆਖਿਆ ਫਿਰ ਉੱਜੜ ਪਾਏ, ਉਹ ਉੱਜੜੇ ਲੈ ਜਾਵੇਗਾ। ਤੋ ਕਬੀਰ ਸਾਹਿਬ ਨੇ ਅੱਜ ਇਹੋ ਖਿਆਲ ਪ੍ਰਗਟ ਕੀਤਾ, ਉਹਨਾਂ ਕਿਹਾ ਕਬੀਰ ਕਾਇਆ ਕਜਲੀ ਬਨ ਪਿਆ। ਕਜਲੀ ਬਨ ਮੈਂ ਦੱਸ ਚੁੱਕਾ ਵੀ ਹਰਿਦੁਆਰ ਦੇ ਨਜ਼ਦੀਕ ਇੱਕ ਜੰਗਲ ਹੈ, ਉਹਨੂੰ ਕਜਲੀ ਬਨ ਕਿਹਾ ਜਾਂਦਾ, ਬੜਾ ਸੰਘਣਾ ਉਹ ਜੰਗਲ ਹੈ। ਆਖਿਆ ਮਨ ਕੁੰਚਰ, ਮਨ ਕੀ ਮੇਰਾ ਬਣ ਗਿਆ ਹਾਥੀ, ਮੈਂ ਮੰਤ ਦਾ ਅਰਥ ਹੈ ਐ ਮੱਧ ਵਿੱਚ ਮੱਤਿਆ ਪਿਆ, ਨਸ਼ੇ ਵਿੱਚ ਮੱਤਿਆ ਪਿਆ। ਅਸੀਂ ਇਤਿਹਾਸ ਨੂੰ ਪੜ੍ਹਦੇ ਹਾਂ ਸਾਧ ਸੰਗਤ, ਤੇ ਭਾਈ ਬਚਿੱਤਰ ਸਿੰਘ ਦੀ ਸਾਖੀ ਆਉਂਦੀ ਹੈ, ਤੇ ਉਹਦੇ ਵਿੱਚ ਢਾਡੀ ਸਿੰਘ ਕਵੀਸ਼ਰ ਸਿੰਘ ਇਤਿਹਾਸਕਾਰ ਇਹ ਸੁਣਾਉਂਦੇ ਨੇ ਵੀ ਗੁਰੂ ਗੋਬਿੰਦ ਸਿੰਘ ਦਾ ਥਾਪੜਾ ਲੈ ਕੇ ਭਾਈ ਬਚਿੱਤਰ ਸਿੰਘ ਨੇ ਹਾਥੀ ਦੇ ਮੱਥੇ ਵਿੱਚ ਨਾਗਣੀ ਮਾਰ ਕੇ ਤੇ ਉਹਨੂੰ ਵਾਪਸ ਮੋੜ ਦਿੱਤਾ। ਤੋ ਪਹਾੜੀ ਰਾਜਿਆਂ ਨੇ ਐਨ ਹਾਥੀ ਨੂੰ ਨਸ਼ੇ ਨਾਲ ਰਜਾ ਕੇ, ਮੱਧ ਵਿੱਚ ਹੀ ਨਸ਼ੇ ਵਿੱਚ ਹੀ ਸੀ ਨਾ, ਸ਼ਰਾਬ ਵਗੈਰਾ ਉਹਨੂੰ ਪਿਆਈ ਸੀ। ਤੋ ਭਾਈ ਬਚਿੱਤਰ ਸਿੰਘ ਗੁਰੂ ਸਾਹਿਬ ਦਾ ਥਾਪੜਾ ਲੈ ਕੇ ਨਿਕਲਿਆ, ਤੇ ਜਿਹਨੂੰ ਗੁਰੂ ਦਾ ਥਾਪੜਾ ਹੋਵੇ ਉਹ ਆਪਣੇ ਮਨ ਦਾ ਮੁਕਾਬਲਾ ਵੀ ਕਰ ਲੈਂਦਾ। ਹੁਣ ਆਪਾਂ ਤੇ ਇਤਿਹਾਸ ਦੀ ਉਹ ਸਾਖੀ ਸੁਣ ਲਈ ਵੀ ਬਚਿੱਤਰ ਸਿੰਘ ਨੇ ਬਾਹਰੀ ਹਾਥੀ ਦਾ ਮੁਕਾਬਲਾ ਕੀਤਾ, ਪਰ ਉਸ ਹਾਥੀ ਦੇ ਮੁਕਾਬਲੇ ਤੋਂ ਪਹਿਲਾਂ ਜਿਹੜਾ ਬਚਿੱਤਰ ਸਿੰਘ ਦੇ ਅੰਦਰ ਹਾਥੀ ਬੈਠਾ ਸੀ ਨਾ ਮਨ, ਉਹਨੇ ਉਹਦਾ ਮੁਕਾਬਲਾ ਵੀ ਕੀਤਾ ਸੀ। ਤੇ ਉਹਦੇ ਲਈ ਗੁਰੂ ਦਾ ਸ਼ਬਦ ਚਾਹੀਦਾ, ਗੁਰੂ ਦਾ ਥਾਪੜਾ ਚਾਹੀਦਾ। ਦੁਨੀ ਚੰਦ ਕਿਉਂ ਭੱਜਾ? ਕਿਉਂਕਿ ਅਜੇ ਬਾਹਰਲਾ ਖਤਰਾ ਤੇ ਬਾਅਦ ਵਿੱਚ ਆਉਣਾ ਸੀ, ਉਹ ਹਾਥੀ ਤੇ ਅਜੇ ਆਇਆ ਹੀ ਨਹੀਂ ਸੀ, ਪਰ ਉਹਦਾ ਮਨ ਡਾਵਾਂਡੋਲ ਹੋ ਗਿਆ, ਮਨ ਡਾਵਾਂਡੋਲ ਹੋ ਗਿਆ। ਤੋ ਦੁਨੀਆਂ ਦੀ ਕਿਸੇ ਸਮੱਸਿਆ ਦੇ ਨਾਲ ਲੜਨ ਤੋਂ ਪਹਿਲਾਂ, ਸਭ ਤੋਂ ਪਹਿਲਾਂ ਬੰਦੇ ਨੂੰ ਕਿਹਦਾ ਮੁਕਾਬਲਾ ਕਰਨਾ ਪੈਂਦਾ? ਆਪਣੇ ਮਨ ਦਾ। ਮਤਿਆ ਹੋਇਆ ਹਾਥੀ ਹੈ ਨਾ, ਨਸ਼ੇ ਵਿੱਚ ਕਿਹੜਾ ਨਸ਼ਾ ਹੁੰਦਾ ਜੀ ਮਨ ਨੂੰ? ਮਨ ਨੂੰ ਨਸ਼ਾ ਅਹੰਕਾਰ ਦਾ। ਵੈਸੇ ਕੋਈ ਬੰਦਾ ਨਾ ਗੁਰਦੁਆਰੇ ਸ਼ਰਾਬ ਪੀ ਕੇ ਆ ਜਾਵੇ, ਅਸੀਂ ਕੁੱਟ ਕੁੱਟ ਮਾਰ ਦਈਏ ਉਹਨੂੰ, ਇਹ ਸ਼ਰਾਬ ਪੀ ਕੇ ਆ ਗਿਆ, ਨਸ਼ਾ ਕਰਕੇ ਆ ਗਿਆ, ਇਹ ਅਸਲੀਅਤ ਹੈ।
ਜੇ ਇੰਨੀ ਹੋਸ਼ ਵਿੱਚ ਆਉਂਦਾ ਤੇ ਉਹ ਕਿਉਂ ਇੱਧਰ ਆਉਂਦਾ, ਹੋਸ਼ ਵਿੱਚ ਹੀ ਨਹੀਂ ਹੈ ਵਿਚਾਰਾ। ਉਹਨੂੰ ਸਨਮਾਨ ਨਾਲ ਮੋੜਿਆ ਜਾ ਸਕਦਾ ਸੀ, ਕਿਹਾ ਜਾ ਸਕਦਾ ਸੀ ਵੀ ਤੁਸੀਂ ਇੱਥੋਂ ਚਲੇ ਜਾਓ। ਪਰ ਜੇ ਤੁਸੀਂ ਗੁਰਮਤ ਦੇ ਮੁਤਾਬਕ ਵੇਖੋਗੇ ਤੇ ਬੰਦੇ ਦੇ ਮਨ ਨੇ ਵੀ ਤੇ ਨਸ਼ੇ ਕੀਤੇ ਹੀ ਹੋਏ ਨੇ ਨਾ, ਤੇ ਮਨ ਦੇ ਨਸ਼ੇ ਵਾਲਾ ਮੇਰੇ ਵਰਗਾ ਭਾਵੇਂ ਤਾਬਿਆ ਬੈਠਾ ਹੋਵੇ ਤੇ ਭਾਵੇਂ ਪੋਥੀ ਪੜ੍ਹ ਰਿਹਾ ਹੋਵੇ, ਉਹਨੂੰ ਤੇ ਆਪਾਂ ਕੁਝ ਕਹਿੰਦੇ ਨਹੀਂ। ਉਹ ਭਾਵੇਂ ਸਟੇਜ ਤੇ ਬੋਲ ਰਿਹਾ ਹੋਵੇ, ਵੱਡੀਆਂ ਵੱਡੀਆਂ ਗੱਲਾਂ ਹੰਕਾਰ ਨਾਲ ਭਰੀਆਂ ਹੋਈਆਂ, ਇਹ ਵੀ ਨਸ਼ਾ ਹੀ ਹੈ ਜੀ। ਇਹਦੇ ਜਿੰਨਾ ਨਸ਼ਾ ਹੋਰ ਖਤਰਨਾਕ ਕਿਹੜਾ ਹੈ? ਇਹਦੇ ਜਿੰਨਾ ਨਸ਼ਾ ਕੋਈ ਖਤਰਨਾਕ ਨਹੀਂ ਹੈ। ਜਿਹਨੂੰ ਲੋਭ ਦਾ ਨਸ਼ਾ ਹੈ ਉਹ ਤੇ ਮੇਰੇ ਵਰਗਾ ਪੋਥੀਆਂ ਪੜ੍ਹ ਰਿਹਾ, ਜਿਹਨੂੰ ਹੰਕਾਰ ਦਾ ਨਸ਼ਾ ਹੈ ਉਹ ਤੇ ਮੇਰੇ ਵਰਗਾ ਗੁਰੂ ਗ੍ਰੰਥ ਸਾਹਿਬ ਦੇ ਆਲੇ ਦੁਆਲੇ ਬੈਠਾ ਹੈ। ਏਦਾਂ ਹੀ ਜਿਹਨੂੰ ਕ੍ਰੋਧ ਦਾ ਨਸ਼ਾ ਹੈ, ਕਿਉਂਕਿ ਨਸ਼ੇ ਦਾ ਕੰਮ ਕੀ ਹੁੰਦਾ? ਬੰਦੇ ਨੂੰ ਅੰਨਿਆਂ ਕਰ ਦੇਣਾ। ਕਿਸੇ ਨੂੰ ਈਰਖਾ ਦਾ ਨਸ਼ਾ ਹੈ, ਅੰਨਾ ਹੀ ਹੋਇਆ ਫਿਰਦਾ, ਇੰਨੀ ਈਰਖਾ, ਇੰਨੀ ਜਲਣ, ਤੋ ਇਹ ਨਸ਼ਾ ਹੈ। ਤੇ ਬਾਹਰੀ ਤੌਰ ਉੱਤੇ ਤੇ ਬੰਦਾ ਬੜਾ ਸਾਫ ਸੁਥਰਾ ਹੋ ਕੇ ਵੀ ਕਈ ਨਾ ਗੁਰਦੁਆਰੇ ਆਉਂਦਾ ਵੀ ਭਾਈ ਮੈਂ ਨਸ਼ਾ ਨਹੀਂ ਕਰਨਾ, ਨਸ਼ੇ ਤੋਂ ਬਿਨਾਂ ਗੁਰਦੁਆਰੇ ਜਾਣਾ। ਤੇ ਮੈਂ ਕਹਿੰਦਾ ਕਈ ਵਾਰ ਉਹ ਸ਼ਰਾਬੀ ਜਿਹੜਾ ਰਾਤ ਨੂੰ ਸ਼ਰਾਬ ਪੀਂਦਾ ਉਹ ਸਾਡੇ ਨਾਲੋਂ ਚੰਗਾ ਹੈ, ਪਤਾ ਕਿਉਂ? ਉਹ ਵੀ ਸਵੇਰੇ ਕਹਿ ਦਿੰਦਾ ਵੀ ਨਹੀਂ ਮੈਂ ਅੱਜ ਨਹਾਤਾ ਧੋਤਾ ਨਹੀਂ ਆ, ਮੁਸ਼ਕ ਆ ਰਿਹਾ ਹੈ ਕੋਲੋਂ, ਤੇ ਮੈਂ ਗੁਰਦੁਆਰਿਓਂ ਬਾਹਰੋਂ ਹੀ ਮੱਥਾ ਟੇਕ ਕੇ ਮੁੜ ਚੱਲਿਆ। ਵੈਸੇ ਇਹ ਨਾ ਸਮਝ ਲਿਓ ਵੀ ਮੈਂ ਛੋਟ ਦੇ ਰਿਹਾ, ਉਹਨਾਂ ਨੂੰ ਵੀ ਗੁਰਦੁਆਰੇ ਆਉਣਾ ਚਾਹੀਦਾ, ਨਾ ਧੋ ਕੇ ਸੰਗਤ ਕਰਨੀ ਚਾਹੀਦੀ ਹੈ। ਪਰ ਇਸ ਤੋਂ ਇਲਾਵਾ ਜੇ ਉਹਦਾ ਇਖਲਾਕੀ ਤੌਰ ਤੇ ਉਹਨੂੰ ਵੇਖਿਆ ਜਾਵੇ, ਉਹਨੇ ਇੱਕ ਗੱਲ ਨੂੰ ਕਬੂਲ ਕੀਤਾ ਵੀ ਮੈਂ ਨਸ਼ਾ ਕੀਤਾ ਹੋਇਆ ਸੀ, ਮੈਨੂੰ ਨਸ਼ਾ ਸੀ, ਉਹ ਨਹੀਂ ਆਇਆ। ਪਰ ਜਿੰਨੇ ਇਹ ਨਸ਼ੇ ਕੀਤੇ ਨੇ, ਕਾਮ ਦਾ, ਕ੍ਰੋਧ ਦਾ, ਲੋਭ ਦਾ, ਮੋਹ ਦਾ, ਹੰਕਾਰ ਦਾ ਨਸ਼ਾ ਹੈ, ਈਰਖਾ ਦਾ ਨਸ਼ਾ ਹੈ, ਨਿੰਦਿਆ ਦਾ ਨਸ਼ਾ ਹੈ, ਚੁਗਲੀ ਦਾ ਨਸ਼ਾ ਹੈ, ਕਿੰਨੇ ਤਰ੍ਹਾਂ ਦੇ ਨਸ਼ੇ ਨੇ, ਉਹਨੂੰ ਆਪਾਂ ਵਿਚਾਰਦੇ ਹੀ ਨਹੀਂ। ਤੁਸੀਂ ਵੇਖੋ ਉਹਨਾਂ ਨੁਕਸਾਨ ਜਿਹੜਾ ਹੈ ਉਹ ਸ਼ਰਾਬੀਆਂ ਨੇ ਥੋੜਾ ਕੀਤਾ, ਜਿੰਨਾ ਬੰਦੇ ਦੇ ਹੰਕਾਰ ਨੇ ਕਰ ਦਿੱਤਾ, ਜਿੰਨਾ ਬੰਦੇ ਦੇ ਕ੍ਰੋਧ ਨੇ ਕਰ ਦਿੱਤਾ, ਜਿੰਨਾ ਬੰਦੇ ਦੇ ਲੋਭ ਨੇ ਕਰ ਦਿੱਤਾ, ਲਾਲਚ ਨੇ ਕਰ ਦਿੱਤਾ, ਨਸ਼ਾ ਹੀ ਹੈ। ਤੇ ਇਹ ਨਸ਼ੇ ਕਿੰਨੇ ਪੀਤੇ ਨੇ? ਇਹ ਪੀਤੇ ਨੇ ਮਨ ਨੇ। ਕਿੰਨੇ ਪੀਤੇ ਨੇ? ਮਨ ਨੇ। ਮਹਾਰਾਜ ਨੇ ਆਖਿਆ ਹੁਣ ਮਨ ਕੀ ਬਣ ਗਿਆ? ਹਾਥੀ ਬਣ ਗਿਆ ਜਿਹੜਾ ਮੱਤਿਆ ਹੋਇਆ ਐਨ ਨਸ਼ੇ ਦੇ ਵਿੱਚ ਹੈ। ਤੇ ਇਸ ਸੰਘਣੇ ਜੰਗਲ, ਸਰੀਰ ਦੇ ਸੰਘਣੇ ਜੰਗਲ ਦੇ ਵਿੱਚ ਮੇਰਾ ਮਸਤਿਆ ਹੋਇਆ ਮਨ ਹਾਥੀ ਦੀ ਨਿਆਈ ਫੁੰਕਾਰੇ ਮਾਰਦਾ ਫਿਰਦਾ ਏ, ਜਾਂ ਤੇ ਮੈਂ ਬਣਾ ਬਚਿੱਤਰ ਸਿੰਘ ਗੁਰੂ ਦਾ ਸ਼ਬਦ ਦਾ ਆਸਰਾ ਲੈ ਕੇ ਤੇ ਇਸ ਮਨ ਹਾਥੀ ਦੇ ਮੱਥੇ ਚ ਗੁਰੂ ਦੇ ਸ਼ਬਦ ਦੀ ਨਾਗਣੀ ਮਾਰਾਂ, ਇਹਦੇ ਮੱਥੇ ਚ ਗੁਰੂ ਦੇ ਸ਼ਬਦ ਦੀ ਨਾਗਣੀ ਮਾਰਾਂ। ਪਰ ਮੈਂ ਬਣਦਾ ਦੁਨੀ ਚੰਦ, ਮੈਂ ਮੁਕਾਬਲਾ ਕਰਨ ਜੋਗਾ ਨਹੀਂ, ਮੈਂ ਤੇ ਭੱਜਦਾ। ਅੱਛਾ ਜੀ, ਆਪਣੇ ਹੰਕਾਰ ਨਾਲ ਲੜਨਾ ਕਿੰਨਾ ਔਖਾ, ਔਖਾ ਹੀ ਹੈ ਨਾ, ਢਹਿ ਜਾਂਦਾ ਬੰਦਾ। ਆਪਣੇ ਲੋਭ ਨਾਲ ਲੜਨਾ ਕਿੰਨਾ ਔਖਾ ਹੈ, ਇਹ ਸਾਥੀ ਦਾ ਮੁਕਾਬਲਾ ਨਹੀਂ ਹੁੰਦਾ। ਤੋ ਸਾਨੂੰ ਵੀ ਗੁਰੂ ਦੇ ਬਚਿੱਤਰ ਸਿੰਘ ਬਣਨ ਦੀ ਲੋੜ ਹੈ ਕਿ ਮੈਂ ਮਨ ਰੂਪੀ ਹਾਥੀ ਦੇ ਮੱਥੇ ਵਿੱਚ ਨਾਗਣੀ ਮਾਰਨੀ ਹੈ ਗੁਰੂ ਦਾ ਥਾਪੜਾ ਲੈ ਕੇ। ਜਿਵੇਂ ਬਾਬਾ ਜੀ ਨੇ ਆਖਿਆ ਨਾ ਵੀ ਸਭ ਹੋਈ ਛਿੰਝ ਇਕੱਠੀ ਆ, ਬੈਠਾ ਵੇਖਿਆ ਆਪ ਜੀ, ਉਹ ਆਖਿਆ ਨਿਹਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਢ ਜੀ, ਗੁਰੂ ਨੇ ਮੋਢੇ ਉੱਤੇ ਥਾਪੀ ਦਿੱਤੀ, ਆਖਿਆ ਪੰਜੇ ਢਾ ਲਏ। ਤੋ ਇਹ ਠੀਕ ਹੈ ਵੀ ਸਾਖੀ ਦੇ ਰੂਪ ਦੇ ਵਿੱਚ ਆਪਾਂ ਬਚਿੱਤਰ ਸਿੰਘ ਵਾਲੀ ਕਹਾਣੀ, ਉਹ ਇਤਿਹਾਸ ਦਾ ਪੱਤਰਾ ਜ਼ਰੂਰ ਸੁਣਦੇ ਹਾਂ, ਪਰ ਅਸਲ ਵਿੱਚ ਅੱਜ ਦੇ ਸਮੇਂ ਦੇ ਵਿੱਚ ਵੀ ਸਰੀਰ ਦੇ ਕਿਲੇ ਨੂੰ ਢਾਉਣ ਵਾਲਾ ਸਾਡਾ ਮਨ ਹਾਥੀ ਹੈ, ਤੇ ਸਾਨੂੰ ਗੁਰੂ ਦੇ ਸ਼ਬਦ ਦੀ ਨਾਗਨੀ ਲੈ ਕੇ ਇਹਦੇ ਮੱਥੇ ਵਿੱਚ ਮਰਨ ਦੀ ਲੋੜ ਹੈ। ਤੋ ਬਾਬਾ ਜੀ ਨੇ ਬਖਸ਼ਿਸ਼ ਕੀਤੀ, ਮਨ ਕੁੰਚਰ ਮਨ ਬਣ ਗਿਆ ਹਾਥੀ, ਮੈਂ ਮੰਤ ਐਨ ਮੱਤਿਆ ਹੋਇਆ, ਐਨ ਮੱਤਿਆ, ਮਦ ਵਿੱਚ ਮੱਤਿਆ ਪਿਆ। ਮਹਾਰਾਜ ਫਿਰ ਕੀ ਕਰੀਏ ਹੁਣ? ਆਹ ਤਰੀਕਾ ਦੱਸਿਆ ਬਾਬੇ ਨੇ। ਹੁਣ ਇਹਦੇ ਲਈ ਨਾਗਨੀ ਕਿਹੜੀ ਹੈ? ਆਖਿਆ ਅੰਕਸ਼ ਗਿਆਨ ਰਤਨ ਹੈ। ਅੰਕਸ਼ ਕਿਹਨੂੰ ਕਹਿੰਦੇ ਨੇ? ਲੋਹੇ ਦਾ ਉਹ ਕੁੰਡਾ ਜਿਹੜਾ ਹਾਥੀ ਦੇ ਸਿਰ ਚ ਮਾਰਿਆ ਜਾਂਦਾ, ਉਹਨੂੰ ਕੀ ਕਹਿੰਦੇ ਨੇ? ਅੰਕਸ਼। ਹੁਣ ਏਦਾਂ ਹੀ ਮੈਂ ਗੁਰੂ ਦੇ ਗਿਆਨ ਦਾ ਰਤਨ ਰੂਪੀ ਕੁੰਡਾ ਲੈ ਕੇ ਇਸ ਹਾਥੀ ਦੇ ਮੱਥੇ ਵਿੱਚ ਮਾਰਨਾ, ਇਹਦੇ ਉੱਤੇ ਮਾਰਨਾ। ਅੰਕਸ਼ ਗਿਆਨ ਰਤਨ ਹੈ ਖੇਵਟ ਬਿਰਲਾ ਸੰਤ। ਬਾਬਾ ਜੀ ਕਹਿਣ ਲੱਗੇ ਨੇ ਚਲਾਉਣ ਵਾਲਾ ਪਰ ਵਿਰਲਾ ਸੰਤ ਹੈ, ਸ਼ਬਦ ਤੇ ਸਾਡੇ ਕੋਲ ਵੀ ਹੈ, ਖੇਵਟ ਤੇ ਸਾਡੇ ਕੋਲ ਵੀ ਹੈ, ਪਰ ਹਰ ਬੰਦੇ ਨੂੰ ਖੇਵਟ ਮਾਰਨਾ

0: ਮਤਲਬ ਇਹ ਸੋਚਿਆ ਵੀ ਔਖੇ ਵੇਲੇ ਕੰਮ ਆਉਂਦਾ, ਕਿਤੇ ਫਿਰ ਇਹਨੂੰ ਕਿਤੇ ਖੋ ਕੇ ਨਾ ਲੈ ਜਾਣਾ, ਵੀ ਜਿੱਥੇ ਵਰਤੋਂ ਕਰਨ ਦੀ ਲੋੜ ਹੈ ਉੱਥੇ ਵਰਤਣ ਦੀ ਲੋੜ ਸੀ। ਤੋ ਗੁਰੂ ਦੇ ਸ਼ਬਦ ਨੂੰ ਜਿਹੜਾ ਹੈ ਉਹ ਵਰਤਣ ਦੀ ਲੋੜ ਹੈ, ਇਹਨੂੰ ਵਰਤਣ ਦੀ ਲੋੜ ਹੈ। ਵਰਤਣਾ ਕਿਹਦੇ ਉੱਤੇ? ਆਪਣੇ ਮਨ ਉੱਤੇ ਵਰਤਣਾ ਹੈ, ਆਪਣੇ ਮਨ ਉੱਤੇ। ਤੋ ਬਾਬਾ ਜੀ ਨੇ ਅਗਲਾ ਜਿਹੜਾ ਸਲੋਕ ਰੱਖਿਆ ਸੰਖੇਪ ਜੀ, ਉਹਦੇ ਵੀ ਅਰਥ ਕਰਕੇ ਸਮਾਪਤੀ ਕਰਾਂ। ਬਾਬਾ ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਰਾਮ ਰਤਨ ਮੁਖ ਕੋਥਰੀ, ਪਾਰਖ ਆਗੈ ਖੋਲ। ਆਖਿਆ ਇਹ ਕਬੀਰ ਜਿਹੜਾ ਰੱਬ ਦਾ ਨਾਂ ਨਾ, ਦੁਨੀਆਂ ਵਿੱਚ ਸਭ ਤੋਂ ਕੀਮਤੀ ਪਦਾਰਥ ਹੈ, ਇਹਦੇ ਨਾਲ ਦਾ ਕੋਈ ਦੂਜਾ ਪਦਾਰਥ ਨਹੀਂ ਹੈਗਾ। ਉਹਨਾਂ ਨੇ ਆਖਿਆ ਵੀ ਆਪਣੇ ਮੂੰਹ ਨੂੰ ਗੁੱਥੀ ਬਣਾ ਲਾ। ਗੁੱਥੀ ਚ ਕੀ ਹੁੰਦਾ? ਬੰਦ ਹੁੰਦੀ ਨਾ ਚੀਜ਼। ਆਖਿਆ ਮੂੰਹ ਦੀ ਮੂੰਹ ਨੂੰ ਗੁੱਥੀ ਬਣਾ ਕੇ ਰੱਬ ਦੇ ਨਾਮ ਨੂੰ ਅੰਦਰ ਰੱਖ। ਪਾਰਖ ਆਗੈ ਖੋਲ, ਤੇ ਜਿਹੜਾ ਇਹਦਾ ਪਾਰਖ ਹੋਏ ਉਹਦੇ ਅੱਗੇ ਗੁੱਥੀ ਖੋਲ ਦਿਆ ਕਰ, ਉਹਨੂੰ ਚੰਗੀ ਸਲਾਹ ਦੇ ਦਿਆ ਕਰ। ਵੇਖੋ ਗੁੱਥੀ ਹੋਵੇ ਤੁਹਾਡੇ ਕੋਲ ਮਾਇਆ ਦੀ, ਕੀਮਤੀ ਚੀਜ਼ਾਂ ਦੀ, ਤੇ ਤੁਸੀਂ ਗਧਿਆਂ ਦੇ ਅੱਗੇ ਸੁੱਟੀ ਜਾਓ ਤੇ ਕੋਈ ਫਾਇਦਾ ਨਹੀਂ ਉਹਦਾ, ਉਹਦਾ ਵੀ ਕੋਈ ਲਾਭ ਨਹੀਂ ਹੁੰਦਾ। ਰੱਬੀ ਨਾਮ ਦਾ ਪਦਾਰਥ ਆਪਣੇ ਜੀਵਨ ਵਿੱਚ ਰੱਖ, ਮੂੰਹ ਨੂੰ ਬਣਾ ਗੁੱਥੀ, ਤੇ ਜਿਹੜਾ ਕੋਈ ਪਾਰਖੂ ਹੈ, ਡਿਸਕਸ਼ਨ ਕਰਨ ਵਾਲਾ ਹੈ, ਵਿਚਾਰ ਕਰਨ ਵਾਲਾ ਹੈ, ਉਹਦੇ ਨਾਲ ਵਿਚਾਰ ਕਰਿਆ ਕਰ। ਪਾਰਖ ਆਗੈ ਖੋਲ, ਆਖਿਆ ਕੋਈ ਆਏ ਮਿਲੇ ਗੋ ਗਾਹਕੀ, ਲੈ ਗੋ ਮਹਿੰਗੇ ਮੋਲ। ਆਖਿਆ ਵੀ ਜਦੋਂ ਕੋਈ ਨਾਮ ਰਤਨ ਦੀ ਕਦਰ ਜਾਣਨ ਵਾਲਾ ਆ ਗਿਆ ਨਾ, ਇਹ ਚੀਜ਼ ਬਹੁਤ ਮਹਿੰਗੀ ਵਿਕਦੀ ਹੈ, ਬਹੁਤ ਮਹਿੰਗੀ। ਸਤਿਗੁਰੂ ਕਿਰਪਾ ਕਰੇ ਅਸੀਂ ਵੀ ਆਪਣੇ ਮਨ ਨੂੰ ਗੁਰੂ ਦੇ ਹਵਾਲੇ ਕਰਕੇ ਇਹ ਨਾਮ ਰਤਨ ਨੂੰ ਖਰੀਦੀਏ, ਤੇ ਨਾਮ ਰਤਨ ਦੀ ਜਿਹੜੀ ਗੁੱਥੀ ਹੈ ਉਹ ਪਾਰਖੂਆਂ ਦੇ ਅੱਗੇ ਖੋਲਿਆ ਕਰੀਏ। ਉਹ ਪਾਰਖੂ ਕਿਹੜੇ ਹੁੰਦੇ ਨੇ? ਜਿਹੜੇ ਸੰਗਤ ਵਿੱਚ ਬਹਿੰਦੇ ਨੇ, ਜਿਹੜੇ ਗੁਰੂ ਦੇ ਕੋਲ ਬਹਿੰਦੇ ਨੇ। ਤੋ ਗੁਰੂ ਕਿਰਪਾ ਕਰੇ ਜੀ, ਧੰਨਵਾਦ। ਇਹ ਸੀ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੀ ਵਿਚਾਰ, ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਜਾਚਨਾ। ਗੁਰੂ ਗ੍ਰੰਥ ਸਾਹਿਬ ਪਾਸੋਂ ਆਪ ਸੰਗਤ ਦਾ ਧੰਨਵਾਦ। ਫਤਿਹ ਪ੍ਰਵਾਨੋ, ਵਾਹਿਗੁਰੂ ਜੀ,
1: ਵਾਹਿਗੁਰੂ ਜੀ ਕਾ ਖਾਲਸਾ,
0: ਵਾਹਿਗੁਰੂ ਜੀ।
1: ਹਾਰਦਿਕ ਧੰਨਵਾਦ ਭਾਈ ਸਾਹਿਬ ਗੁਰਸ਼ਰਨ ਸਿੰਘ ਜੀ ਉਹਨਾਂ ਦਾ, ਜਿਨ੍ਹਾਂ ਨੇ ਸ਼ਬਦ ਦੀ ਵਿਚਾਰ ਕਥਾ ਰਾਹੀਂ ਸਾਡੇ ਨਾਲ ਸਾਂਝੀ ਕੀਤੀ ਹੈ। ਬੜੀਆਂ ਕੀਮਤੀ ਗੱਲਾਂ ਨੇ। ਬਾਣੀ ਵਰਤਣ ਦੀ ਗੱਲ ਕਰਦੇ ਸੀ ਤਾਂ ਮੈਂ ਸੋਚ ਰਿਹਾ ਸੀ, ਸਿੱਖ ਨੇ ਬਾਣੀ ਬਹੁਤ ਵਰਤੀ ਹੈ, ਸੌ ਸੌ ਖੰਡ ਪਾਠ ਕਰਾ ਰਿਹਾ ਅਤੇ ਖੰਡ ਪਾਠਾਂ ਦੀਆਂ ਲੜੀਆਂ ਚੱਲ ਰਹੀਆਂ ਨੇ, ਔਰ ਜਿੰਨੇ ਵੀ ਕਾਰਜ ਨੇ ਦੁਨਿਆਵੀ ਇਹ ਗੁਰਬਾਣੀ ਨੂੰ ਵਰਤ ਕੇ ਕਰ ਰਿਹਾ। ਪਰ ਇਹ ਗੁਰਬਾਣੀ ਨੂੰ ਚੰਗੀ ਤਰ੍ਹਾਂ ਸੋਚ ਕੇ ਆਪਣੇ ਜੀਵਨ ਦਾ ਇਹ ਸਾਧਨ ਨਹੀਂ ਬਣਾਉਂਦਾ, ਕਿਉਂਕਿ ਧਾਰਮਿਕ ਕਰਮ ਬਹੁਤ ਹੋ ਰਹੇ ਨੇ, ਕੋਈ ਕਮੀ ਨਹੀਂ ਹੈਗੀ, ਕਿਸੇ ਕਿਸਮ ਦੀ ਕਮੀ ਨਹੀਂ। ਪਰ ਕਮੀ ਕਿਹਦੀ ਹੈ? ਕਿ ਇਹਨੂੰ ਵਿਚਾਰਨ ਦੀ, ਕਿ ਅਸੀਂ ਕਰ ਕੀ ਰਹੇ ਹਾਂ, ਸਾਨੂੰ ਕਰਨਾ ਕੀ ਚਾਹੀਦਾ। ਕਿਉਂਕਿ ਬਾਣੀ ਸਾਨੂੰ, ਮਨ ਸਾਡਾ ਇੱਕ ਹਾਥੀ ਹੈ ਜਿਹੜਾ ਬਣਿਆ ਪਿਆ ਹਰ ਇੱਕ ਹੋਮੇ ਦੇ ਵਿੱਚ। ਸੋ ਗੁਰੂ ਕਿਰਪਾ ਕਰੇ, ਰਹਿਮਤ ਕਰੇ, ਬਾਣੀ ਤਾਂ ਸਾਨੂੰ ਬਹੁਤ ਜੀਵਨ ਦੀਆਂ ਜਾਚਾਂ ਸਿਖਾਉਂਦੀ ਹੈ, ਬਹੁਤ ਕੁਝ ਦੱਸਦੀ ਹੈ, ਪਰ ਬਾਣੀ ਨੂੰ ਅਸੀਂ ਪੜ੍ਹਨ ਤੋਂ ਬਹੁਤ ਘੱਟ ਗਰੇਜ ਕਰਦੇ ਹਾਂ। ਔਰ ਚਾਹੀਦਾ ਤਾਂ ਹਰ ਇੱਕ ਸਿੱਖ ਨੂੰ ਮੈਂ ਬੇਨਤੀ ਕਰਾਂ, ਵੈਸੇ ਗੱਲ ਜੇ ਕਰ ਦਈਏ ਤਾਂ ਗੱਲ ਦੂਰ ਤੱਕ ਚਲੇ ਜਾਂਦੀ, ਵੈਸੇ ਤਾਂ ਪੋਥੀਆਂ ਸਾਡੇ ਕੋਲ ਨੇ, ਪਾਠ ਕਰੋ, ਜੇ ਨਹੀਂ ਤੇ ਅੱਜ ਤਾਂ ਗੱਲ ਸਾਡਾ ਗ੍ਰੰਥ ਸਾਹਿਬ ਸਾਡੀ ਜੇਬ 'ਚ ਹੈ, ਜਿੱਥੇ ਵੀ ਮਰਜ਼ੀ ਤੁਸੀਂ ਬੈਠ ਕੇ ਪੰਨਾ ਕੱਢ ਲਓ, ਇੱਕ ਦੋ ਪੰਨੇ, ਇੱਕ ਦੋ ਸ਼ਬਦ ਪੜ੍ਹ ਕੇ, ਜਦੋਂ ਤੁਹਾਡਾ ਟਾਈਮ ਹੋਵੇ, ਲੰਚ ਟਾਈਮ ਹੋਵੇ, ਬ੍ਰੇਕ ਟਾਈਮ ਹੋਵੇ, ਤੇ ਜੇ ਤੁਸੀਂ ਦੋ ਸ਼ਬਦ ਵੀ ਪੜ੍ਹ ਲਏ ਨਾ, ਤਾਂ ਤੁਸੀਂ ਆਪ ਹਿਸਾਬ ਲਾ ਲਓ ਵੀ 365 ਦਿਨ ਹੁੰਦੇ ਆ, ਤੇ ਕਿੰਨਾ ਸਮਾਂ ਤੇ ਕਿੰਨੇ ਚਿਰ ਸਾਡਾ ਗੁਰੂ ਗ੍ਰੰਥ ਸਾਹਿਬ ਪੂਰਾ ਪੜ੍ਹਿਆ ਜਾ ਸਕਦਾ। ਪੜ੍ਹਨ ਦੀ ਗੱਲ ਵੱਖਰੀ, ਉਸ ਤੋਂ ਬਾਅਦ ਜਿਹੜੀਆਂ ਗੱਲਾਂ ਨੇ, ਜਦੋਂ ਅਸੀਂ ਪੜ੍ਹਾਂਗੇ ਫਿਰ ਸਾਨੂੰ ਇਹਦੀ ਸਮਝ ਪੈ ਜਾਏਗੀ, ਫਿਰ ਅਸੀਂ ਜੀਵਨ ਦੇ ਵਿੱਚ ਗੁਰਮੁਖ ਪਿਆਰ ਇਸ ਨੂੰ ਇੰਪਲੀਮੈਂਟ ਕਰ ਸਕਦੇ ਹਾਂ। ਇਹਨੂੰ ਪੜ੍ਹਨਾ ਸ਼ੁਰੂ ਕਰੋ, ਹਰ ਇੱਕ ਚੀਜ਼ ਪੜ੍ਹ ਕੇ ਲਈ। ਉਹ ਬੱਚੇ ਬੈਠੇ ਪੜ੍ਹ ਰਹੇ ਨੇ, ਕਦੀ ਸੋਚਿਆ ਵੀ ਇੰਨੀ ਦੁਨੀਆਂ ਇਹਨੂੰ ਮੱਥੇ ਟੇਕਦੀ ਆ, ਇੰਨੀ ਦੁਨੀਆਂ ਇਹਦੇ ਘਰ ਤੋਂ ਲੰਗਰ ਛਕਦੀ, ਢਿੱਡ ਭਰਦੀ ਆ, ਇੰਨੀ ਦੁਨੀਆਂ ਬਖਸ਼ਿਸ਼ਾਂ ਇਹਦੇ ਤੋਂ ਪ੍ਰਾਪਤ ਕਰਦੀ ਆ, ਵੀ ਹੈਗੀ ਆ ਨਿਗਾਹ ਜਿਹਾ ਲੰਬੜਦਾਰ ਸਾਡੀ ਜੇਬ 'ਚ ਰਾਤ ਦਿਨ ਸਾਨੂੰ ਸਤਾ ਰਿਹਾ। ਅਸੀਂ ਕਦੀ ਸੋਚਿਆ ਵੀ ਇਹਦੇ ਤੋਂ ਹੀ ਪੜ੍ਹ ਲਈਏ? ਪਰ ਜਿੰਨਾ ਕੁਝ ਅਸੀਂ ਇਹਦੇ ਤੋਂ ਵੇਖ ਵੇਖ ਕੇ ਤੇ ਗਾਂਹ ਦੇ ਗਾਂਹ ਤੋਰੀ ਜਾਂਦੇ ਹਾਂ, ਖਿਮਾ ਕਰਨਾ, ਬੜੀਆਂ ਅਸ਼ੀਰ ਗੱਲਾਂ ਆ ਰਹੀਆਂ ਨੇ, ਇਹਨਾਂ ਤੋਂ ਗਰੇਜ ਕਰੋ। ਸਭ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਖਿਮਾ। ਭਾਈ ਸਾਹਿਬ, ਭਾਈ ਗੁਰਪ੍ਰੀਤ ਸਿੰਘ ਜੀ, ਬਦਨੀ ਕਲਾਂ ਵਾਲਾ ਜਥਾ, ਢਾਡੀ ਜਥਾ, ਢਾਡੀ ਵਾਰਾਂ ਤੇ ਆਸਰਮ ਕਰਾਉਣਗੇ, ਬੜੇ ਪਿਆਰ।

ਅਸੀਂ ਸੱਚ ਦੇ ਨਾਮ ਤੋਂ ਜਾਣ ਸਕਦੇ ਜੀ ਦਾ ਨਾਮ ਸੱਚਾ ਦਰਬਾਰ ਸੱਚਾ ਸੱਚਾ ਸੱਚ ਦੀ ਤਕੜੀ ਤੋਲਦਾ ਏ ਸੱਚੇ ਸਹਿਬ ਦਾ ਕਾਰ ਵਿਹਾਰ ਸੱਚਾ ਸਿਫਤਾਂ ਸੱਚੀਆਂ ਨੇ ਸੱਚੇ ਰੱਬ ਦੀਆਂ ਮੈਂ ਕੰਬਖਤ ਝੂਠਾ ਤੂੰ ਬਖਸ਼ਣ ਹਾਰ ਸੱਚਾ ਮਿਲਖੀ ਰਾਮ ਜਹਾਨ ਤੋਂ ਪਾਰ ਲਾਵੇ ਇੱਕ ਵਾਰ ਜੇ ਹੋਵੇ ਦਿਦਾਰ ਸੱਚਾ ਸੱਚੇ ਦਰਬਾਰ ਵਿੱਚ ਬੈਠੇ ਹੈ ਗੁਰੂ ਦੇ ਦਰਸ਼ਨ ਦਿਦਾਰੇ ਕਰ ਰਹੇ ਹੈ ਸੋ ਪਰਮ ਸਨਮਾਨ ਤੇ ਸਤਿਕਾਰ ਜੋ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਉਹ ਸਾਰੀਆਂ ਗੁਰਸੰਗਤਾਂ ਧੰਤਾਂ ਦੇ ਯੋਗ ਹੋ ਜੋ ਸੰਧਿਆ ਬੜੇ ਦੀਵਾਨਾਂ ਦੀ ਹਾਜ਼ਰੀ ਭਰ ਰਹੇ ਹੋ ਅਲਾਹੀ ਬਾਣੀ ਦੇ ਕੀਰਤਨ ਸੁਣੇ ਹੈ ਕਥਾ ਸੁਣੀ ਹੈ ਕੁਝ ਸਮਾਂ ਅਸੀਂ ਆਪ ਗੁਰਸੰਗਤਾਂ ਦੀ ਸੇਵਾ ਕਰਨੀ ਹੈ ਢਾਡੀ ਵਾਰ ਗੁਰ ਇਤਿਹਾਸ ਰਾਹੀਂ ਤਵੱਜੋ ਦਿਓ ਸੀਸ ਬਖਸ਼ਿਸ਼ ਕਰਿਓ ਆਓ ਸਭ ਤੋਂ ਪਹਿਲਾਂ ਮੁੱਖ ਨੂੰ ਪਵਿੱਤਰ ਕਰਦੇ ਪਹਿਲਾਂ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਗੱਲ ਸੋਚ ਕੇ ਹੈਰਾਨ ਹੋ ਜਾਈਦਾ ਤੁਸੀਂ ਸਾਰੇ ਪੜ੍ਹੇ ਲਿਖੇ ਭਜਨੀਕ ਬੈਠੇ ਹੋ ਵੀ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਜਿੰਨੇ ਤੁਸੀਂ ਵਰਜੀ ਵਰ ਮੰਗ ਲਓ ਆਪਾਂ ਅਰਦਾਸਾਂ ਕਰਦੇ ਹਾਂ ਨਾ ਦਾਤਾਂ ਮੰਗਦੇ ਹਾਂ ਜੇ ਆਪਣਾ ਇੱਕ ਕਾਰਜ ਹੋ ਜਾਂਦਾ ਅਸੀਂ ਦੂਜੇ ਕਾਰਜ ਦੀ ਅਰਦਾਸ ਕਰਦੇ ਹਾਂ ਜੇ ਦੂਜਾ ਕਾਰਜ ਹੋ ਗਿਆ ਫਿਰ ਤੀਜੇ ਦੀ ਐਂ ਅਸੀਂ ਮੰਗੀ ਜਾਣਾ ਗੁਰੂ ਤੋਂ ਸਾਰੇ ਜਾਣੇ ਅਸੀਂ ਵੀ ਵਿੱਚੇ ਹੀ ਹੈ ਸੋ ਪਿਆਰੇ ਖਾਲਸਾ ਜੀ ਗੱਲ ਸੋਚ ਕੇ ਇਹ ਹੈਰਾਨ ਹੁੰਦੇ ਹੈ ਦੇਖੋ ਹੁਣ ਜੇ ਪ੍ਰਭੂ ਅਕਾਲ ਪੁਰਖ ਵਾਹਿਗੁਰੂ ਕਿਸੇ ਦੇ ਖੁਸ਼ ਹੋਇਆ ਜਿਹੜਾ ਹਰਨਾਕਸ਼ ਹੈ ਰਾਜਾ ਹਰਨਾਕਸ਼ ਹੋਇਆ ਉਹ ਤੇ ਖੁਸ਼ ਹੋਇਆ ਭਗਵਾਨ ਉਹਨੇ ਪ੍ਰਭੂ ਦੀ ਬੰਦਗੀ ਕਰੀ ਆ ਤਾਂ ਖੁਸ਼ ਹੋਏ ਉਹਨੂੰ ਕਿਹਾ ਵੀ ਦੱਸ ਵੀ ਤੈਨੂੰ ਕੀ ਚਾਹੀਦਾ ਉਹਨੇ ਫਿਰ ਕਾਫੀ ਵਾਰ ਮੰਗੇ ਉਹਨੂੰ ਆਏ ਸੀ ਵੀ ਮੈਨੂੰ ਕੋਈ ਨਾ ਖਤਮ ਕਰੇ ਮੈਂ ਅਜ਼ਰ ਤੇ ਅਮਰ ਹਾਂ ਬਹੁਤ ਲੰਮਾ ਸਮਾਂ ਮੈਂ ਮਾਤ ਲੋਕ ਤੇ ਰਹਾਂ ਤੇ ਮੇਰਾ ਨਾਮ ਚੱਲੇ ਮਾਤ ਲੋਕ ਦੇ ਉੱਪਰ ਉਹ ਕਹਿੰਦਾ ਨਾ ਮੈਂ ਦਿਨੇ ਮਰਾਂ ਨਾ ਮੈਂ ਰਾਤ ਨੂੰ ਮਰਾਂ ਨਾ ਮੈਂ ਅੰਦਰ ਮਰਾਂ ਨਾ ਮੈਂ ਬਾਹਰ ਮਰਾਂ ਨਾ ਮੈਨੂੰ ਕੋਈ ਮਨੁੱਖ ਮਾਰੇ ਨਾ ਮੈਨੂੰ ਕੋਈ ਜਾਨਵਰ ਮਾਰੇ ਭਗਵਾਨ ਨੇ ਉਹਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਦੇਖੋ ਜੇ ਕੋਈ ਦੁਨਿਆਵੀ ਤੌਰ ਤੇ ਕੋਈ ਵੀ ਸਰਕਾਰ ਆ ਜਾਂ ਕਿਸੇ ਦੀਆਂ ਮੰਗਾਂ ਮੰਗ ਲਵੇ ਜਾਂ ਕੋਈ ਵੀ ਅਹੁਦੇਦਾਰ ਆ ਆਪਣੇ ਮੁਲਾਜ਼ਮਾਂ ਦੀਆਂ ਸਾਰੀਆਂ ਮੰਗਾਂ ਮੰਗ ਲੈਣ ਤੇ ਉਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਨਾ ਵੀ ਸਾਡੀਆਂ ਤਾਂ ਸਾਰੀਆਂ ਮੰਗਾਂ ਮੰਨ ਲਈਆਂ ਤੇ ਜਿਹੜਾ ਸੀਗਾ ਉਹ ਹਰਨਾਕਸ਼ ਉਹਨੂੰ ਮਾਣ ਹੋ ਗਿਆ ਵੀ ਮੈਂ ਤਾਂ ਉਸ ਪ੍ਰਭੂ ਤੋਂ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਵਰ ਮੰਗੇ ਮੈਨੂੰ ਕੋਈ ਖਤਮ ਹੀ ਨਹੀਂ ਕਰ ਸਕਦਾ ਮੇਰਾ ਤਾਂ ਹੁਣ ਰਾਜ ਹੋ ਗਿਆ ਤਾਂ ਮੈਂ ਆਪਦਾ ਨਾਂ ਜਪਾਉਣਾ ਸ਼ੁਰੂ ਕਰਦਾ ਉਹਨੇ ਆਪਦਾ ਨਾਂ ਜਪਾਉਣਾ ਜਿਹੜੇ ਉਸ ਸਮੇਂ ਵਿਦਿਆਲੇ ਸੀਗੇ ਜਿੱਥੇ ਬੱਚੇ ਪੜ੍ਹਦੇ ਸੀਗੇ ਉਹਨੇ ਐਲਾਨ ਕਰਤਾ ਕਿ ਮੇਰਾ ਨਾਂ ਜਪਾਓ ਰੱਬ ਤਾਂ ਹੈ ਨਹੀਂ ਮੈਂ ਰੱਬ ਹੈ ਦੇਖੋ ਰੱਬ ਤੋਂ ਪ੍ਰਭੂ ਤੋਂ ਭਗਵਾਨ ਤੋਂ ਵਰ ਲੈ ਕੇ ਉਹਦੀ ਬੁੱਧੀ ਪਤਾ ਨਹੀਂ ਕੀ ਹੋ ਗਿਆ ਕੀ ਕੌਣ ਬਹਿ ਗਿਆ ਉਹਦੀ ਬੁੱਧੀ ਦੇ ਉੱਪਰ ਉਹ ਕਹਿੰਦਾ ਜਲੇ ਹਰਨਾਕਸ਼ ਥਲੇ ਹਰਨਾਕਸ਼ ਹੈਪੀ ਹਰਨਾਕਸ਼ ਹੋਸੀ ਭੀ ਵੀ ਹਰਨਾਕਸ਼ ਉਹਦਾ ਉਹ ਆਪਣਾ ਨਾਮ ਜਪਾਉਣ ਲੱਗ ਗਿਆ ਦੇਖੋ ਹੁਣ ਪ੍ਰਭੂ ਨੇ ਤਾਂ ਕਿੰਨੇ ਭਗਤਾਂ ਨੂੰ ਭੇਜਿਆ ਹੈ ਮਾਤ ਲੋਕ ਤੇ ਕਿੰਨੀ ਕਿਰਪਾ ਕਰੀ ਹੈ ਚਾਰ ਯੁੱਗਾਂ ਦੇ ਅਵਤਾਰ ਆਏ ਬੜੇ ਬੜੇ ਰਿਸ਼ੀ ਮੁਨੀ ਮਹਾਤਮਾ ਆਏ ਹਨ ਜਿਹਨਾਂ ਨੇ ਪੱਤੇ ਤੋੜ ਕੇ ਬੰਦਗੀ ਕੀਤੀ ਹੈ ਪੁੱਠੇ ਲਟਕ ਕੇ ਵੀ ਬੰਦਗੀ ਕੀਤੀ ਹੈ ਭੋਜਨ ਤਿਆਗਤਾ ਸੀਗਾ ਤੇ ਆ ਮਾਸ ਚਮ ਸੁੱਕੇਗਾ ਇਕੱਲੇ ਹੱਡ ਰਹਿ ਗਏ ਹੈ ਉਹ ਵੀ ਪ੍ਰਭੂ ਦਾ ਉਸ ਅਕਾਲ ਪੁਰਖ ਵਾਹਿਗੁਰੂ ਭੇਦ ਨਹੀਂ ਪਾ ਸਕੇ ਤੇ ਇਹ ਦੇਖੋ ਇਹਨੇ ਆਪਦਾ ਨਾਮ ਜਪਾਉਣਾ ਸ਼ੁਰੂ ਕਰਤਾ ਭਗਵਾਨ ਨੇ ਇਹਦੇ ਕਰੇ ਇੱਕ ਭਗਤ ਭੇਜਤਾ ਪ੍ਰਹਲਾਦ ਜਿਹਨਾਂ ਆਪਾਂ ਨਾਂ ਕਹਿੰਦੇ ਪ੍ਰਹਲਾਦ ਰੱਖਿਆ ਗਿਆ ਜਦੋਂ ਪ੍ਰਹਲਾਦ ਥੋੜਾ ਜਿਹਾ ਵੱਡਾ ਹੁੰਦਾ ਬਚਪਨ ਦਾ ਸਮਾਂ ਉਹਨੂੰ ਪਾਠਸ਼ਾਲਾ ਵਿੱਚ ਪੜ੍ਹਨ ਵਾਸਤੇ ਭੇਜਿਆ ਗਿਆ ਜਿਹੜਾ ਉੱਥੇ ਅਧਿਆਪਕ ਪੜ੍ਹਾ ਰਿਹਾ ਸੀਗਾ ਸਿੱਖਿਆ ਦੇ ਰਿਹਾ ਬੱਚਿਆਂ ਨੂੰ ਹੁਣ ਭਗਤ ਪ੍ਰਹਲਾਦ ਤਾਂ ਕਹਿੰਦਾ ਮੈਂ ਰਾਰੇ ਕਰਨਾ ਮਾਮਾ ਰਾਮ ਲਿਖਣਾ ਉਹ ਕਹਿੰਦੇ ਨਹੀਂ ਹਰਨਾਕਸ਼ ਲਿਖ ਉਹ ਰੱਬ ਹੈ ਉਹ ਕਹਿੰਦਾ ਮੇਰਾ ਤਾਂ ਪਿਤਾ ਉਹ ਦੁਨਿਆਵੀ ਪਿਤਾ ਹੈ ਉਹ ਕਿੱਥੋਂ ਰੱਬ ਬਣ ਜਾਊਗਾ ਦੇਖੋ ਘਰੋਂ ਹੀ ਬਗਾਵਤ ਸ਼ੁਰੂ ਹੋ ਗਈ ਹੈ ਜਦੋਂ ਬਗਾਵਤ ਸ਼ੁਰੂ ਹੋ ਗਈ ਦਸਤਾ ਜਾ ਕੇ ਰਾਜੇ ਨੂੰ ਹਰਨਾਕਸ਼ ਨੂੰ ਕਹਿੰਦੇ ਤੇਰਾ ਪੁੱਤ ਹੀ ਬਗਾਵਤ ਕਰਨ ਲੱਗਿਆ ਜਦੋਂ ਇਹ ਬਗਾਵਤ ਕਰਨ ਲੱਗੇ ਸਾਰੇ ਕਰਨਗੇ ਬਗਾਵਤੋਂ ਕਹਿੰਦਾ ਔਖਾ ਹੋ ਗਿਆ ਫਿਰ ਕਾਫੀ ਤਸੀਹੇ ਦਿੱਤੇ ਗਏ ਪੰਜ ਛੇ ਸਾਲ ਦਾ ਪ੍ਰਹਲਾਦ ਹੈ ਕਿਤੇ ਉਹਨੂੰ ਕੁਛ ਕਰਦੇ ਆ ਕਿਤੇ ਉਹਨੂੰ ਕੁਛ ਕਰਦੇ ਆ ਤਸੀਹੇ ਦੇ ਰਿਹਾ ਉਹ ਕਹਿੰਦਾ ਹਰ ਪਾਸੇ ਮੇਰਾ ਭਗਵਾਨ ਆ ਮੇਰਾ ਰਾਮ ਆ ਮੇਰੀ ਲਾਜ ਰੱਖੂਗਾ ਉਹ ਰੱਖੀ ਵੀ ਹੈ ਫਿਰ ਇੱਕ ਥੰਮ ਤਪਾ ਤੇ ਤੱਤੇ ਥੰਮ ਹਰਨਾਕਸ਼ ਕਹਿੰਦਾ ਤੇਰਾ ਜਿਹੜਾ ਰੱਬ ਹੈ ਪ੍ਰਭੂ ਹੈ ਇਹ ਤੱਤਿਆਂ ਥੰਮਾਂ ਦੇ ਵਿੱਚ ਵੀ ਹੈ ਇੱਕ ਕੀੜੀ ਦਾ ਰੂਪ ਧਾਰਨ ਕਰਕੇ ਆ ਗਿਆ ਥੰਮ ਦੇ ਉੱਪਰ ਭਗਵਾਨ ਪਾਲਾ ਤੱਤਿਆਂ ਥੰਮਾਂ ਨੂੰ ਜੱਫੀਆਂ ਆਪੇ ਤੇਰਾ ਰਾਮ ਰੱਖ ਲੂ ਤੱਤੇ ਥੰਮਾਂ ਨੂੰ ਜੱਫੀ ਪਾਈ ਹੈ ਭਗਤ ਪ੍ਰਹਲਾਦ ਨੇ ਤੇ ਉਹਦੇ ਵਿੱਚੋਂ ਫਿਰ ਨਰਸਿੰਘ ਦਾ ਰੂਪ ਧਾਰਨ ਕਰਕੇ ਪ੍ਰਗਟ ਹੋਏ ਆ ਭਗਵਾਨ ਦੇਖੋ ਨਾਲੇ ਤਾਂ ਜੋ ਸਾਰੀਆਂ ਮੰਗਾਂ ਸੀਗੀਆਂ ਦਿੱਤੀਆਂ ਉਹਨੂੰ ਵਰ ਦਿੱਤੇ ਉਹ ਵੀ ਪੂਰੇ ਕੀਤੇ ਹੈ ਤੇ ਨਾਲੇ ਉਹਨੂੰ ਖਤਮ ਵੀ ਕਰਤਾ ਏ ਕਿਉਂਕਿ ਜੋ ਸਰੀਰ ਸੀਗਾ ਨਰਸਿੰਘ ਦਾ ਉਹ
ਅੱਧਾ ਸੀਗਾ ਮਨੁੱਖ ਦਾ, ਅੱਧਾ ਜਾਨਵਰ ਦਾ। ਨਾ ਉਹ ਅੰਦਰ ਸੀ, ਨਾ ਉਹ ਬਾਹਰ ਸੀਗਾ, ਨਾ ਉਸ ਵੇਲੇ ਦਿਨ ਸੀ, ਨਾ ਰਾਤ ਸੀਗਾ। ਉਹਨੂੰ ਕਹਿੰਦੇ ਦੇਖ ਗੱਲ ਸੁਣ, ਤੇਰੀਆਂ ਸਾਰੀਆਂ ਸ਼ਰਤਾਂ ਪੂਰੀਆਂ ਕੀਤੀਆਂ ਹਨ, ਜਾਣਾ ਤਾਂ ਹੈ ਹੀ ਹੈ। ਦੇਖੋ ਜਿਹੜੇ ਭਗਤ ਹੁੰਦੇ ਆ ਉਹਨਾਂ ਦੇ ਨਾਂ ਗੁਰਬਾਣੀ ਵਿੱਚ ਦਰਜ ਹੋ ਜਾਂਦੇ। ਆਪਾਂ ਰੋਜ਼ ਰਹਿ ਰਸ ਪੜ੍ਹਦੇ ਹਾਂ, ਹਰ ਯੁਗ ਯੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ, ਹਰ ਨਾਗਸ ਦੁਸ਼ਟ ਹਰ ਮਾਰਿਆ, ਪ੍ਰਹਲਾਦ ਤਰਾਇਆ, ਅਹੰਕਾਰੀ ਨਿੰਦਕਾਂ ਪਿੱਠ ਦੇ ਨਾਮ ਦਿਓ ਮੁੱਖ ਲਾਇਆ। ਜਿਹੜਾ ਗੁਰੂ ਦਾ ਨਾਮ ਜਪਦਾ ਹੈ, ਗੁਰੂ ਸਾਹਿਬ ਉਹ ਤੇ ਅਪਾਰ ਬਖਸ਼ ਕਿਰਪਾ ਕਰਦੇ ਆ। ਦੇਖੋ ਇਹ ਚੌ ਵਰਨਾਂ ਨੂੰ ਸਾਂਝਾ ਉਪਦੇਸ਼ ਹੈ ਬਾਣੀ ਦਾ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ, ਗੁਰੂ ਸਾਹਿਬ ਦੀ ਬਾਣੀ ਦਾ ਇੱਕ ਇੱਕ ਸ਼ਬਦ ਹਰੇਕ ਸਿੱਖ ਨੂੰ ਪੈਰ ਪੈਰ ਤੇ ਸਮਝਾਉਂਦਾ, ਕੋਈ ਸਮਝੇ ਕੋਈ ਨਾ ਸਮਝੇ। ਦੇਖੋ ਇਹ ਮੋਤੀ ਹੈ ਮਹਾਰਾਜ ਦੇ ਸ਼ਬਦ। ਤੁਸੀਂ ਹੰਸ ਸਰੋਤੇ ਬੈਠੇ ਹੋ, ਜਦੋਂ ਗੁਰੂ ਸਾਹਿਬ ਦੀ ਬਾਣੀ ਦੇ ਪ੍ਰਵਾਹ ਚੱਲਦੇ ਆ, ਮੋਤੀ ਵਰਸਦੇ ਆ, ਤੇ ਤੁਸੀਂ ਹੰਸਾਂ ਨੇ ਉਹਨਾਂ ਮੋਤੀਆਂ ਨੂੰ ਆਪਣੇ ਰੂਹ ਦੀ ਖੁਰਾਕ ਬਣਾਉਣਾ। ਤੇ ਜਿਹੜਾ ਗੁਰੂ ਦੇ ਬਚਨ ਆਪਣੇ ਹਿਰਦੇ ਵਿੱਚ ਪਰੋ ਕੇ ਲੈ ਗਿਆ ਹੈ, ਉਹਦਾ ਆਉਣਾ ਵੀ ਸਫਲ ਹੈ ਤੇ ਜਾਣਾ ਵੀ ਸਫਲ ਹੈ। ਮਹਾਰਾਜ ਸਾਡੇ ਐਬ ਗਨਾ ਕਿਤੇ ਤੱਕੜੀ ਚ ਪਾ ਕੇ ਨਾ ਤੋਲਣ ਲੱਗ ਜਾਓ, ਸਾਡੇ ਐਬ ਗਨਾ ਜ਼ਿਆਦੇ ਹੈ, ਜਿਹੜੇ ਚੰਗੇ ਕਾਰਜ ਉਹ ਘੱਟ ਹੈ। ਹਮਰੀ ਗਣਤ ਨਾ ਗਣੀਆਂ ਕਾਈ, ਆਪਣਾ ਬਿਰਧ ਪਛਾਣ। ਮਹਾਰਾਜ ਸਾਡੇ ਤੁਸੀਂ ਐਬਾਂ ਦੀ ਗਿਣਤੀ ਨਾ ਕਰਨ ਲੱਗ ਜਾਓ, ਤੁਸੀਂ ਆਪਦਾ ਬਿਰਧ ਪਛਾਣਿਓ। ਚਾਹੇ ਵੱਡੇ ਤੋਂ ਵੱਡੇ ਪਾਪੀ ਵੀ ਹੋਵੇ, ਜਿਨ੍ਹਾਂ ਨੇ ਤੇਰੀ ਸ਼ਰਨ ਤੱਕੀ ਹੈ, ਜਿਹੜੇ ਗੁਰੂ ਦੀ ਸ਼ਰਨ ਵਿੱਚ ਆਏ ਹੈ, ਸਤਿਗੁਰ ਨੇ ਉਹਨਾਂ ਦੇ ਦੇਖੇ ਨੇ ਹਨ ਪਾਪ, ਕਿਰਪਾ ਕਰਤੀ ਹੈ। ਕੌਡੇ ਰਾਕਸ਼ ਵਰਗੇ, ਸੱਜਣ ਠੱਗ ਵਰਗੇ, ਵਲੀ ਕੰਧਾਰੀ ਵਰਗੇ ਕਿੰਨਿਆਂ ਦੇ ਉੱਪਰ ਗੁਰੂ ਸਾਹਿਬ ਨੇ ਬੜੀ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ। ਕੌਲ ਕਰਾਰ ਹੋਣੇ ਪਿਛਲੇ ਸਮੇਂ ਦੇ, ਜੋ ਗੁਰੂ ਸਾਹਿਬ ਨੇ ਆਪ ਜਾ ਕੇ ਉਹਨਾਂ ਨੂੰ ਦਰਸ਼ਨ ਦਿੱਤੇ ਤੇ ਉਹਨਾਂ ਨੂੰ ਉਤਾਰਿਆ। ਗੁਰਬਾਣੀ ਕਹਿੰਦੀ ਦਰਸ਼ਨ ਪਰਸੈ ਗੁਰੂ ਕਾ ਜਨਮ ਮਰਨ ਦੁੱਖ ਜਾਏ। ਜਿਹੜਾ ਗੁਰੂ ਸਾਹਿਬ ਦੇ ਦਰਸ਼ਨ ਕਰਦਾ ਉਹਦੇ ਆਦ ਵਿਆਦ ਅਪਾਦ ਤਿੰਨੇ ਰੋਗਾਂ ਦੀ ਦਾਰੂ ਆ ਗੁਰੂ ਦੇ ਦਰਸ਼ਨ। ਤੀਨੇ ਤਾਪ ਨਿਵਾਰ ਨਹਾਰਾ, ਦੁੱਖ ਹੰਤਾ ਸੁਖ ਰਾਸ, ਤਾਂ ਕੋ ਵਿਘਨ ਕਉ ਲਾਗੇ ਜਾਂ ਕੀ ਪ੍ਰਭ ਆਗੇ ਅਰਦਾਸ। ਜਦੋਂ ਗੁਰੂ ਦੇ ਦਰਸ਼ਨ ਕਰਦੇ ਹਾਂ ਨਾ, ਸਾਡੀ ਦੇਹ ਨੂੰ ਤਿੰਨ ਰੋਗ ਹੈ, ਇੱਕ ਤਾਂ ਆਤਮਕ ਹੈ, ਇੱਕ ਸਰੀਰਕ ਹੈ, ਇੱਕ ਮਾਨਸਿਕ ਹੈ। ਸਰੀਰਕ ਰੋਗ ਵੀ ਦਵਾਈ ਨਾਲ ਠੀਕ ਹੋ ਸਕਦਾ, ਕਈਆਂ ਨੂੰ ਮਾਨਸਿਕ ਪਰੇਸ਼ਾਨੀ ਰਹਿੰਦੀ ਹੈ, ਉਹ ਵੀ ਦਵਾਈ ਨਾਲ ਠੀਕ ਹੋ ਸਕਦੀ ਹੈ। ਪਰ ਕਈਆਂ ਨੂੰ ਆਤਮਕ ਰੋਗ ਹੁੰਦਾ, ਆਤਮਕ ਰੋਗ। ਆਤਮਾ ਪਰਮਾਤਮਾ ਦਾ ਰੂਪ ਹੈ। ਦੇਖੋ ਜਿੰਨੇ ਵੀ ਸਰੀਰ ਬੈਠੇ ਆ ਮਾਤ ਲੋਕ ਦੇ ਉੱਪਰ ਆਏ ਹੈ, ਇਹ ਜਿਹੜੀ ਦੇਹੀ ਹੈ ਨਾਸ਼ਬਾਨ ਹੈ। ਇੱਥੇ ਮਾਤ ਲੋਕ ਤੇ ਵਿਚਰਦਿਆਂ ਨੂੰ ਜਿਹੜੇ ਸਾਨੂੰ ਦੁੱਖ ਮਿਲਦੇ ਆ, ਇਸ ਦੇਹੀ ਨੂੰ ਮਿਲਦੇ ਆ। ਜਦੋਂ ਅਸੀਂ ਇਹ ਦੇਹੀ ਛੱਡ ਕੇ ਜਾਵਾਂਗੇ, ਧਰਮਰਾਜ ਦੀ ਕਚਹਿਰੀ ਪੇਸ਼ ਹੋਵਾਂਗੇ, ਉੱਥੇ ਆਤਮਾ ਨੂੰ ਦੁੱਖ ਮਿਲਣੇ ਆ। ਆਤਮਾ ਪਰਮਾਤਮਾ ਦਾ ਨਾਂ ਹੈ। ਜੇ ਗੁਰੂ ਦਾ ਸੰਗ ਕਰਿਆ ਹੋਊਗਾ, ਗੁਰੂ ਕਿਰਪਾ ਕਰਨਗੇ ਕਿ ਮੇਰਾ ਸਿੱਖ ਹੈ। ਜਿਹਨਾਂ ਵੱਲ ਸਤਿਗੁਰ ਦੇਖੇ ਧਰਮਰਾਜ ਨੀ ਪੁੱਛਦਾ, ਲੇਖੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਲੇਖੇ ਬੇਵਾਕ ਹੋ ਜਾਂਦੇ ਹੈ। ਇੱਕ ਵਾਰੀ ਸਾਰੀ ਸੰਗਤ ਕਹੋ ਸਤਨਾਮ ਸ਼੍ਰੀ ਵਾਹਿਗੁਰੂ। ਸੋ ਪਿਆਰੇ ਖਾਲਸਾ ਜੀ, ਮੀਰੀ ਪੀਰ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਹਨਾਂ ਦੇ ਪਾਵਨ ਇਤਿਹਾਸ ਰੰਭਿਆ, ਉਸ ਨੂੰ ਅੱਗੇ ਤੋੜਨ ਦਾ ਯਤਨ ਕਰਦੇ ਹੈ। ਕਿਉਂਕਿ ਸਾਨੂੰ ਇੱਕ ਪਿਆਰੇ ਸਿੱਖ ਨੇ ਕਿਹਾ ਸੀ ਵੀ ਤੁਸੀਂ ਇੱਕ ਲੜੀ ਨੂੰ ਤੋਰਿਓ, ਜਦੋਂ ਉਹ ਲੜੀ ਪੂਰੀ ਹੋ ਗਈ ਫਿਰ ਅਗਲੀ ਲੜੀ ਆਰੰਭਿਓ। ਤੇ ਅਸੀਂ ਉਹਨਾਂ ਦਾ ਵਚਨ ਪੂਰਾ ਮੰਨ ਰਹੇ ਹਾਂ। ਆਰੰਭ ਤਾਂ ਮੈਂ ਸ਼ੁਰੂ ਤੋਂ ਕਰਨਾ ਸੀ, ਪਰ ਸਾਡਾ ਸਾਥੀ ਨਹੀਂ ਆਇਆ ਕਰਕੇ ਤਾਂ ਸਾਨੂੰ ਇਹ ਘੋੜਿਆਂ ਦਾ ਇਤਿਹਾਸ ਇਹ ਬੋਲਣਾ ਪੈ ਗਿਆ। ਜਦੋਂ ਇਹ ਸੰਪੂਰਨ ਹੋ ਗਿਆ ਫਿਰ ਛੇਵੇਂ ਪਾਤਸ਼ਾਹ ਮੁੱਢ ਤੋਂ ਫਿਰ ਤੋਰਾਂਗੇ। ਤੁਸੀਂ ਅਸੀਸ ਬਖਸ਼ ਰਹੇ ਹੋ ਬਹੁਤ, ਤੁਸੀਂ ਚੰਗੀ ਤਰ੍ਹਾਂ ਬੈਠ ਕੇ ਸੁਣ ਵੀ ਰਹੇ ਹੋ, ਤਵੱਜੋ ਦੇ ਰਹੇ ਹੋ, ਕਿਉਂਕਿ ਗੁਰੂ ਦੇ ਇਤਿਹਾਸ ਚਾਹੇ ਤੁਸੀਂ ਸੁਣੇ ਹੈ, ਪੜ੍ਹੇ ਆ, ਲਿਖੇ ਹੈ, ਇਹ ਗੁਰੂਆਂ ਦੇ ਵੇਲੇ ਗੋਰਾ ਇਤਿਹਾਸ ਹੈ ਜਿਨ੍ਹਾਂ ਤੇ ਗੁਰੂ ਸਾਹਿਬ ਨੇ ਬੜੀ ਅਪਾਰ ਬਖਸ਼ ਕਿਰਪਾ ਕੀਤੀ ਹੈ। ਦੇਖੋ ਭਗਤਾਂ ਦੇ ਇਤਿਹਾਸ ਹੈ, ਗੁਰੂਆਂ ਦੇ ਇਤਿਹਾਸ ਹੈ, ਸਿੱਖ ਇਤਿਹਾਸ ਹੈ, ਸੂਰਮਿਆਂ ਦੇ ਇਤਿਹਾਸ ਹੈ। ਜਿਹੜਾ ਕੋਈ ਕੁਰਬਾਨੀ ਕਰਦਾ ਹੈ, ਗੁਰੂ ਦੀ ਖਾਤਰ ਕੁਰਬਾਨੀ ਕਰਦਾ ਹੈ, ਦੇਸ਼ ਦੀ ਖਾਤਰ ਕੁਰਬਾਨੀ ਕਰਦਾ ਹੈ, ਉਹਨਾਂ ਦੇ ਹੀ ਉਹਨਾਂ ਦੀ ਜਸ ਕੀਰਤੀ ਹੁੰਦੀ ਹੈ, ਉਹਨਾਂ ਦੇ ਹੀ ਇਤਿਹਾਸ ਬਣਦੇ ਆ, ਤੇ ਉਹਨਾਂ ਦੀਆਂ ਹੀ ਕਵਿਤਾਵਾਂ ਬੋਲੀਆਂ ਜਾਂਦੀਆਂ ਹਨ। ਬਹਾਦਰ ਬਿਧੀ ਚੰਦ ਦੇ ਉੱਪਰ ਮੀਰੀ ਪੀਰ ਦੇ ਮਾਲਕਾ ਪਾਰ ਬਖਸ਼ਿਸ਼ ਕਿਰਪਾ ਕਰ ਰਹੇ ਆ, ਦੂਜਾ ਘੋੜਾ ਲੈਣ ਵਾਸਤੇ ਉਹਨੂੰ ਭੇਜ ਰਹੇ ਆ। ਪਹਿਲਾ ਘੋੜਾ ਗੁਲਬਾਗ ਤਾਂ ਲੈ ਆਂਦਾ, ਮਹਾਰਾਜ ਕਹਿੰਦੇ ਦਿਲਬਾਗ ਉੱਥੇ ਆ ਬੇਟਾ, ਉਹਨੂੰ ਵੀ ਲੈ ਕੇ ਆਉਣਾ। ਮਹਾਰਾਜ ਕਹਿ ਰਹੇ ਆ, ਸਹਾਰਨਾ ਕਰ ਰਹੇ ਆ, ਸਾਰੀਆਂ ਸੰਗਤਾਂ ਨੂੰ ਵੀ ਪਤਾ ਹੈ ਕਿਹੜਾ ਬਹਾਦਰ ਬਿਧੀ ਚੰਦ ਹੈ, ਗੁਰੂ ਸਾਹਿਬ ਦੀਆਂ ਅੱਖੀਆਂ ਦਾ ਤਾਰਾ, ਗੁਰੂ ਸਾਹਿਬ ਨੇ ਇੱਥੇ ਕਿਰਪਾ ਕੀਤੀ ਹੈ।
ਇਹ ਚੰਨ ਵਾਂਗੂ ਚਮਕ ਰਿਹਾ ਹੈ। ਜਿਹੜੀ ਵੀ ਡਿਊਟੀ ਗੁਰੂ ਸਾਹਿਬ ਇਹਦੀ ਲਾਉਂਦੇ ਆ ਪਰਪੱਕ ਹੋ ਕੇ ਸਤ ਵਚਨ ਕਰਕੇ ਉਸ ਡਿਊਟੀ ਨੂੰ ਪੂਰੀ ਨਿਭਾਉਂਦਾ ਹੈ। ਤੇ ਜਿਹੜਾ ਸੀਗਾ ਆਪਣਾ ਹੁਣ ਬਹਾਦਰ ਬਿਧੀ ਚੰਦ ਘੋੜੇ ਤੇ ਅਸਵਾਰ ਹੋ ਕੇ ਲਾਹੌਰ ਪਹੁੰਚਦਾ, ਉੱਥੇ ਇੱਕ ਦਰਜੀ ਦਾ ਕੰਮ ਕਰਦਾ ਪਹੋੜੂ ਮੱਲ, ਉਹਦੇ ਕੋਲੇ ਜਾਂਦਾ। ਪਹੋੜੂ ਮੱਲ ਨੂੰ ਸਾਰੀ ਵਿਥਿਆ ਦੱਸਦਾ ਹੈ, ਕਹਿੰਦਾ ਮੈਂ ਬਿਧੀ ਚੰਦ ਹੈ, ਛੇਵੇਂ ਪਾਤਸ਼ਾਹ ਦਾ ਸਿੱਖ ਹੈ, ਸਾਡਾ ਸੇਠ ਕਰੋੜੀ ਲੁੱਟਿਆ ਇਹਨਾਂ ਨੇ। ਇਹ ਕਹਿੰਦੇ ਸਾਡੇ ਘੋੜੇ ਹੈ, ਇੱਕ ਘੋੜਾ ਤਾਂ ਮੈਂ ਘਾਹ ਹੀ ਬਣ ਕੇ ਲੈ ਗਿਆ, ਦੂਜਾ ਘੋੜਾ ਮੈਂ ਲੈਣ ਵਾਸਤੇ ਆਇਆ ਹੈ। ਪਹੋੜੂ ਮੱਲ ਕਹਿੰਦਾ ਹੁਣ ਬੜੀ ਸਖਤੀ ਹੈ, ਇੱਕ ਤਾਂ ਪੈੜੂਏ ਸੱਦੇ ਹੋਏ ਹੈ, ਇੱਕ ਜੋਤਸ਼ੀ ਬੁਲਾਏ ਹੋਏ ਹੈ, ਔਰ ਚੱਪੇ ਜਪੇ ਤੇ ਪ੍ਰੀਸ ਕਰਮਚਾਰੀ ਹੈ। ਹੁਣ ਪਹਿਲੇ ਨਾਲੋਂ ਦੂਜਾ ਘੋੜਾ ਲਿਜਾਣਾ ਸੌਖਾ ਨਹੀਂ ਹੈ। ਉਹ ਕਹਿੰਦਾ ਕੋਈ ਗੱਲ ਨਹੀਂ, ਜਿਨ੍ਹਾਂ ਵੱਲ ਸਤਿਗੁਰ ਉਹਨਾਂ ਨਾ ਜਿਨ੍ਹਾਂ ਵੱਲ ਗੁਰੂ ਦੀ ਕਿਰਪਾ ਹੁੰਦੀ ਹੈ ਉਹਨਾਂ ਦੀਆਂ ਮੰਜ਼ਲਾਂ ਸਰ ਹੁੰਦੀਆਂ, ਮੰਜ਼ਲਾਂ ਤੈਅ ਕਰਦੇ, ਬਸ ਮੇਰੀ ਤੂੰ ਹੈਲਪ ਮਦਦ ਕਰਦੇ ਤੂੰ ਮੇਰੀ। ਇੱਕ ਤਾਂ ਮੈਨੂੰ ਤੂੰ ਆ ਭਗਵਾਂ ਚੋਲਾ ਬਣਾ ਦੇ, ਕਹਿੰਦਾ ਮੈਂ ਜੋਤਸ਼ੀ ਦਾ ਰੂਪ ਧਾਰਨ ਕਰਨਾ, ਨਜੂਮੀਆਂ ਬਣਨਾ। ਜਦ ਉਹਨੇ ਕਹਿਣਾ ਵੀ ਸੈਂਕੜੇ ਜੋਤਸ਼ੀ ਸੱਦੇ ਆ ਉੱਥੇ, ਬਿਧੀ ਚੰਦ ਕਹਿੰਦਾ ਆਹ ਸਕੀਮ ਠੀਕ ਲੱਗਦੀ ਹੈ ਵੀ ਜੋਤਸ਼ੀ ਬਣ ਕੇ ਇੱਕ ਨਜੂਮੀਆਂ ਬਣ ਕੇ ਦੂਸਰੇ ਜੋਤਸ਼ੀਆਂ ਵਿੱਚ ਜਾ ਕੇ ਬਹਿਨਾ ਏ। ਮੈਂ ਤਾਂ ਇਕੱਲੀ ਇਕੱਲੀ ਗਲੀ ਦਾ ਭੇਤੀ ਹਾਂ, ਸਾਰੇ ਮੈਨੂੰ ਮਿਲਦੇ ਰਹੇ ਹੈ, ਇੱਕ ਦੋ ਦੇ ਮੈਂ ਦਿਲਾਂ ਦਾ ਹਾਲ ਦੱਸ ਦੂੰਗਾ, ਆਪੇ ਮੈਨੂੰ ਲੈ ਕੇ ਜਾਣਗੇ ਸੂਬਾ ਕਸਬੇ ਕੋਲ ਲੈ ਕੇ ਜਾਣਗੇ, ਸੂਬਾ ਕਸਬੇ ਆਪੇ ਮੈਨੂੰ ਕਿਲੇ ਦੇ ਵਿੱਚ ਲੈ ਕੇ ਜਾਊਗਾ, ਸ਼ਾਹਜਹਾਂ ਉੱਥੇ ਆਇਆ ਹੀ ਹੈ। ਮੈਂ ਸਾਰਾ ਸਕੀਮ ਲਾਉਣੀ ਜਾਣਦਾ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ। ਸੋ ਉਹ ਪਹੋੜੂ ਮੱਲ ਨੇ ਆਪਣਾ ਉਹਦੇ ਵਾਸਤੇ ਚੋਲਾ ਤਿਆਰ ਕਰਤਾ ਏ, ਜੋ ਜੋਤਸ਼ੀ ਪੰਡਿਤ ਪਾਉਂਦੇ ਹੁੰਦੇ ਆ, ਭਗਵਾਂ ਜਾ ਬਣਾਤਾ ਏ ਵੀ ਤੂੰ ਆਹ ਕੱਪੜੇ ਪਾ ਲਾ ਏ, ਇੱਕ ਉਹਨੂੰ ਥੈਲਾ ਲੈਤਾ ਏ, ਇੱਕ ਉਹਨੂੰ ਭਗਵੇਂ ਰੰਗ ਦੀ ਪੱਗ ਲੈਤੀ, ਜਿਵੇਂ ਛਾਪਾ ਨਹੀਂ ਹੁੰਦਾ ਐਂ ਗੋਲ ਕਰਕੇ ਵੱਡੀ ਸਾਰੀ, ਉਹਨੇ ਦਸਤਾਰ ਬੰਨ ਲਈ ਆ, ਪੰਡਤਾਂ ਵਾਂਗੂ ਵੀ ਪਤਾ ਲੱਗੇ ਜੋਤਸ਼ੀ ਆ ਇਹ। ਇੱਕ ਦੋ ਉਹਨੇ ਕਿਤਾਬਾਂ ਲੈ ਲਈਆਂ ਏ, ਉਹ ਥੈਲੇ ਵਿੱਚ ਪਾਲੀਆਂ, ਮੋਢੇ ਤੇ ਟੰਗ ਲਿਆ ਏ, ਹੱਥ ਵਿੱਚ ਮਾਲਾ ਪਕੜੀ ਏ, ਲਾਹੌਰ ਦੀਆਂ ਗਲੀਆਂ ਦੇ ਵੀ ਲੋਕਾਂ ਦੇ ਹਾਲ ਦੱਸਦਾ ਫਿਰਦਾ ਏ। ਕਹਿੰਦਾ ਜੇ ਕਿਸੇ ਚੀਜ਼ ਗਵਾਚੀ ਹੈ ਤਾਂ ਮੈਨੂੰ ਦੱਸੋ, ਮੇਰੀ ਪਤਨੀ ਤੇ ਹੱਥ ਰੱਖੋ, ਮੈਂ ਤੁਹਾਡੇ ਦਿਲਾਂ ਦੇ ਹਾਲ ਦੱਸੂ, ਤੁਹਾਡੀ ਗਵਾਚੀ ਹੋਈ ਚੀਜ਼ ਲੱਭ ਕੇ ਦੇਊਂਗਾ। ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਗੁਰੂ ਸਾਹਿਬ ਨੂੰ ਖੁਸ਼ ਕਰਨ ਦੀ ਖਾਤਰ ਬਹਾਦਰ ਬਿਧੀ ਚੰਦ ਲਾਹੌਰ ਦੀਆਂ ਗਲੀਆਂ ਦੇ ਵਿੱਚ ਜਿਵੇਂ ਨਜੂਮੀਆਂ ਜੋਤਸ਼ੀ ਬਣ ਕੇ ਲੋਕਾਂ ਦੇ ਦਿਲਾਂ ਦੇ ਹਾਲ ਦੱਸਦਾ, ਮੇਰੇ ਸਾਥੀ ਬਿਆਨ ਇਉਂ ਕਰਦੇ ਆ।

ਦੇਖੋ ਜਦੋਂ ਰੱਬ ਨੇ ਮਿਲਣਾ ਹੋਵੇ, ਗੁਰੂ ਨੇ ਕਿਰਪਾ ਕਰਨੀ ਹੋਵੇ, ਫਿਰ ਗੁਰੂ ਸਾਹਿਬ ਉਹੋ ਜੀ ਆਪ ਬਣਤ ਬਣਾਉਂਦਾ। ਸਾਰਾ ਆਲਮ, ਸਾਰਾ ਸੰਸਾਰ ਸੁੱਤਾ ਪਿਆ ਰੂਹਾਨੀ ਤੌਰ ਤੇ, ਦੁਨਿਆਵੀ ਤੌਰ ਤੇ ਚਾਹੇ ਆਪਾਂ ਜਾਣਦੇ ਹਾਂ, ਰੂਹਾਨੀ ਤੌਰ ਤੇ ਸੁੱਤੇ ਪਏ ਆ। ਜਦੋਂ ਗੁਰੂ ਹਲੂਣਾ ਮਾਰਦਾ ਹੈ ਉਦੋਂ ਉੱਠਦੇ ਆ, ਉਦੋਂ ਫਿਰ ਰੱਬ ਦਾ ਚੇਤਾ ਆਉਂਦਾ ਹੈ, ਗੁਰੂ ਮਿਲਦਾ ਹੈ। ਨਹੀਂ ਤਾਂ ਕਰਮ ਕਾਂਡਾਂ ਦੇ ਵਿੱਚ ਫਸੇ ਬੈਠੇ ਹੈ। ਗੁਰੂ ਚਾਹੇ ਵਿਚਰਦੇ ਹੋਣ, ਕਿਉਂਕਿ ਜਿੱਡੇ ਵੱਡੇ ਗੁਰੂ ਓਡੀ ਵੱਡੀ ਉਹਨਾਂ ਦੀ ਮਾਇਆ। ਬਾਬਾ ਅਮਰਦਾਸ ਜੀ ਜਿਨ੍ਹਾਂ ਨੇ ਹਜੇ ਗੁਰੂ ਬਣਨਾ, ਕਿਰਪਾ ਹੋਣੀ ਹੈ, ਗੁਰੂ ਨਾਨਕ ਦੇ ਤਖ਼ਤ ਤੋਂ ਬੇਖਬਰ ਹੈ। ਉਹ ਕਿੱਥੇ ਜਾਂਦੇ ਆ? ਗੰਗਾ ਤੇ ਜਾਂਦੇ ਆ, ਗੰਗਾ ਦੇ ਪੁਜਾਰੀ ਹੈ। ਸੋ ਬਹੁਤ ਵਾਰੀ ਉਹ ਗੰਗਾ ਤੇ ਗਏ। ਜਦੋਂ ਅਖੀਰਲੀ ਵਾਰੀ ਗਏ ਨਾ, ਆਪਣੇ ਪਿਤਾ ਬਾਪੂ ਤੇਜ ਭਾਨ ਦੇ ਅਸਤ ਪਾਉਣ ਵਾਸਤੇ ਗਏ ਹੈ, ਵਾਪਸ ਆ ਰਹੇ ਹੈ। ਮਹੇੜੂ ਪਿੰਡ ਹੈ, ਉੱਥੋਂ ਦਾ ਬ੍ਰਾਹਮਣ ਦੁਰਗਾਦਾਸ ਪੰਡਿਤ, ਚਾਰ ਵੇਦਾਂ ਦਾ ਵਕਤਾ, ਤੇ ਉੱਥੇ ਬਾਬਾ ਅਮਰਦਾਸ ਜੀ ਸੇਵਾ ਕਰ ਰਹੇ ਹੈ ਸੰਗਤਾਂ ਦੀ। ਤੇ ਜਦੋਂ ਆਰਾਮ ਕਰ ਰਹੇ ਹੈ ਨਾ, ਇੱਕ ਲੱਤ ਐਂ ਉੱਪਰ ਕੀਤੀ ਹੈ ਤੇ ਗੋਡੇ ਉੱਪਰ ਰੱਖਿਆ ਹੋਇਆ, ਤੇ ਇੱਕ ਪਦਮ ਚਮਕਿਆ ਉਹਦੇ ਵਿੱਚੋਂ, ਚਮਕਾਰ ਆ ਪਿਆ ਚਰਨਾਂ ਦੇ ਵਿੱਚੋਂ। ਇੱਕ ਉੱਥੇ ਵੇਦਾਂ ਦਾ ਵਕਤਾ ਰਿਸ਼ੀ ਹੋਰ ਬ੍ਰਾਹਮਣ ਬੈਠਾ ਹੈ, ਉਹ ਐਂ ਆਪਦੇ ਮੱਥੇ ਨੂੰ ਲਾਉਣ ਲੱਗ ਗਿਆ ਜਦ ਦੇਖਿਆ ਵੀ ਪਦਮ ਹੈ ਚਰਨਾਂ ਦੇ ਵਿੱਚ। ਜਿਹਦੀ ਵਿੱਦਿਆ ਪੜ੍ਹੀ ਹੋਵੇ, ਜਿਹਨੂੰ ਗਿਆਨ ਹੋਵੇ, ਉਹਨੂੰ ਉਸ ਗੱਲ ਦਾ ਪਤਾ ਲੱਗਦਾ ਹੈ, ਬੰਦਗੀ ਵਾਲਿਆਂ ਦੇ ਹੁੰਦਾ ਉਹ। ਤੇ ਬਾਬਾ ਅਮਰਦਾਸ ਜੀ ਬੈਠੇ ਹੋ ਗਏ, ਕਹਿੰਦੇ ਰਿਸ਼ੀ ਜੀ ਇਹ ਕੀ ਕਰ ਰਹੇ ਹੋ? ਕਹਿੰਦੇ ਨਹੀਂ, ਤੁਹਾਡੇ ਚਰਨਾਂ 'ਚ ਪਦਮ ਹੈ, ਤੁਹਾਡੇ ਉੱਪਰ ਤੁਹਾਡੇ ਸਿਰ 'ਤੇ ਇਲਾਹੀ ਛਤਰ ਝੋਲਣਗੇ। ਉਹ ਕਹਿੰਦਾ ਜੀ ਮੈਨੂੰ ਤਾਂ ਪਤਾ ਨਹੀਂ ਕਦੋਂ ਝੋਲਣੇ ਹੈ। ਉਹ ਜੋ ਬ੍ਰਹਮ ਰਿਸ਼ੀ ਸੀਗਾ, ਕਹਿੰਦਾ ਦੇਖ ਅਮਰਦਾਸ, ਬਾਬਾ ਅਮਰੂ ਕਹਿੰਦੇ ਹੁੰਦੇ, ਮਾਫ਼ ਕਰਿਓ ਮੈਂ ਬਾਬਾ ਅਮਰਦਾਸ ਹੀ ਕਹੂੰ, ਕਹਿੰਦੇ ਗੱਲ ਸੁਣ ਅਮਰਦਾਸ, ਬਈ ਮੈਂ ਕਰਨੀ ਆ ਬੰਦਗੀ, ਤੇ ਤੂੰ ਹੈਗਾ ਭਜਨੀਕ ਪੁਰਸ਼, ਮੈਨੂੰ ਆਪਦੇ ਘਰੇ ਲੈ ਚੱਲ, ਆਪਦੇ ਹੱਥੀਂ ਬਣਾ ਕੇ ਪ੍ਰਸ਼ਾਦਾ ਛਕਾਈ, ਤੇ ਮੈਂ ਤੇਰੇ ਘਰੇ ਰਹਿ ਕੇ ਸਵਾ ਮਹੀਨਾ ਮੈਂ ਬੰਦਗੀ ਕਰੂੰਗਾ। ਉਹ ਕਹਿੰਦਾ ਜੀ ਆ ਜਾਓ। ਬਾਬਾ ਅਮਰਦਾਸ ਜੀ ਲੈ ਗਏ ਚੁਬਾਰੇ 'ਚ ਉੱਪਰ ਰਹਿੰਦੇ ਹੁੰਦੇ, ਉੱਪਰ ਬਿਠਾ ਦਿੱਤਾ ਏ, ਤੇ ਆਪਦੇ ਹੱਥੀਂ ਪ੍ਰਸ਼ਾਦਾ ਤਿਆਰ ਕਰਕੇ, ਉਹ ਚੌਂ ਵੇਦਾਂ ਦਾ ਵਕਤਾ ਹੈ, ਰਿਸ਼ੀ ਬ੍ਰਾਹਮਣ ਹੈ, ਉਹਨੂੰ ਪ੍ਰਸ਼ਾਦਾ ਛਕਾਉਂਦੇ ਆ। ਕੁਝ ਦਿਨ ਹੋਏ ਹੈ, ਦੋ ਕੁ ਹਫ਼ਤੇ ਲੰਘੇ ਹੈ, ਉਸ ਰਿਸ਼ੀ ਦੀ ਬਿਰਤੀ ਹੋਰ ਹੋ ਗਈ ਹੈ। ਉਹ ਕੋਲੇ ਬਿਠਾ ਕੇ ਬਾਬਾ ਅਮਰਦਾਸ ਨੂੰ ਕਹਿੰਦਾ, ਕਹਿੰਦਾ ਅਮਰਦਾਸ ਗੱਲ ਸੁਣ, ਤੂੰ ਭੋਜਨ ਬੜਾ ਵਧੀਆ ਤਿਆਰ ਕਰਦਾ ਏ, ਮੇਰੀ ਬਿਰਤੀ ਹੋਰ ਹੋ ਗਈ ਹੈ, ਤੇਰਾ ਗੁਰੂ ਕੌਣ ਹੈ? ਪੁੱਛਦਾ ਵੀ ਤੇਰਾ ਗੁਰੂ ਕੌਣ ਹੈ? ਬਾਬਾ ਅਮਰਦਾਸ ਜੀ ਕਹਿੰਦੇ, ਮੇਰੇ ਗੁਰੂ ਤਾਂ ਗੰਗਾ ਹੈ, ਮੈਂ ਤਾਂ ਕਿੰਨੇ ਵਾਰੀ ਗਿਆ, ਸਾਲ 'ਚ ਦੋ ਵਾਰੀ ਜਾਂਦਾ। ਕਹਿੰਦੇ ਨਹੀਂ, ਗੰਗਾ ਤਾਂ ਇੱਕ ਤੀਰਥ ਇਸ਼ਨਾਨ ਹੈ, ਜਿਹੜੇ ਤੀਰਥ ਇਸ਼ਨਾਨ ਹੈ ਇਹ ਵੀ ਸਾਧੂਆਂ ਦੇ ਚਰਨਾਂ ਦੀ ਧੂੜੀ ਲੋਚਦੇ ਆ, ਗੰਗਾ ਗੁਰੂ ਨਹੀਂ ਹੋ ਸਕਦੀ। ਜਿਹੜੇ ਗੁਰੂ ਹੈ ਉਹ ਮਨੁੱਖਾਂ ਦੇ ਹੀ ਵਿੱਚ ਹੀ ਆਉਂਦੇ, ਤੇਰਾ ਕੋਈ ਗੁਰੂ ਇਸ਼ਟ ਹੈ? ਬਾਬਾ ਅਮਰਦਾਸ ਜੀ ਕਹਿੰਦੇ, ਮੈਨੂੰ ਹਜੇ ਤੱਕ ਗੁਰੂ ਮਿਲਿਆ ਨਹੀਂ, ਮੈਂ ਗੁਰੂ ਧਾਰਿਆ ਨਹੀਂ ਹੈ। ਉਹ ਬ੍ਰਹਮ ਰਿਸ਼ੀ ਮੱਥੇ ਤੇ ਹੱਥ ਮਾਰ ਕੇ ਬਾਬਾ ਅਮਰਦਾਸ ਨੂੰ ਕਹਿੰਦਾ, ਮੈਂ ਨਗੋਰੇ ਦੇ ਘਰੇ ਰਿਹਾ, ਇੰਨੇ ਦਿਨ ਮੈਂ ਪ੍ਰਸ਼ਾਦਾ ਛਕਿਆ, ਮੇਰੀ ਬਿਰਤੀ ਭੰਗ ਹੋ ਗਈ, ਮੈਂ ਤਾਂ ਇਹ ਸੋਚਿਆ ਸੀ ਕਿ ਚੌਂ ਵੇਦਾਂ ਦਾ ਵਕਤਾ, ਇਹਦੇ ਚਰਨਾਂ 'ਚ ਪਦਮ ਹੈ, ਇਹਦਾ ਤਾਂ ਕੋਈ ਗੁਰੂ ਨਹੀਂ ਹੈ। ਕਬੀਰ ਸਾਹਿਬ ਕਹਿੰਦੇ, ਕਬੀਰ ਨੁਗਰਾ ਨਾ ਮਿਲੇ ਪਾਪੀ ਮਿਲੇ ਹਜ਼ਾਰ, ਇੱਕ ਨੁਗਰੇ ਦੇ ਸੀਸ 'ਤੇ ਲੱਖ ਪਾਪੀ ਦਾ ਭਾਰ। ਕਬੀਰ ਸਾਹਿਬ ਕਹਿੰਦੇ, ਚਾਹੇ ਹੋਵੇ ਗੁਰੂ ਵਾਲਾ, ਚਾਹੇ ਕਰੋੜਾਂ ਪਾਪ ਕੀਤੇ, ਸਭ ਬਖਸ਼ੇ ਜਾਣਗੇ, ਤਾਂ ਕੋਈ ਗੁਰੂ ਨਹੀਂ ਹੈ, ਉਹ ਕਿੱਥੋਂ ਬਖਸ਼ਿਆ ਜਾਊਗਾ? ਸੋ ਪਿਆਰੇ ਖਾਲਸਾ ਜੀ, ਉਹ ਮੱਥੇ 'ਤੇ ਹੱਥ ਮਾਰ ਕੇ ਭੱਜਿਆ, ਤੇ ਬਾਬਾ ਅਮਰਦਾਸ ਦੇ ਹਿਰਦੇ ਨੂੰ ਠੋਕਰ ਲੱਗ ਗਈ ਹੈ, ਵੀ ਮੈਨੂੰ ਤਾਂ ਇਸ ਗੱਲ ਬਾਰੇ ਪਤਾ ਹੀ ਨਹੀਂ ਹੈ। ਜੋ ਇਹ ਕਹਿ ਕੇ ਗਿਆ, ਮੈਂ ਤਾਂ ਗੰਗਾ ਨੂੰ ਗੁਰੂ ਬਣਾਈ ਬੈਠਾ ਸੀ, ਮੇਰੀ ਗੰਗਾ ਹੀ ਗੁਰੂ ਹੈ, ਉੱਥੇ ਮੈਂ ਜਾਂਦਾ ਸੀਗਾ। ਵਿਯੋਗ ਲੱਗ ਗਿਆ, ਨਿਰਾਸ਼ਾ ਦੇ ਆਲਮ ਵਿੱਚ ਬੈਠੇ ਹੈ, ਕੋਈ ਸ਼ਖਿਆ ਨਹੀਂ ਹੈ, ਆਏ ਮਾਨਾ ਵਿਚਾਰਾ ਕਰਦੇ ਹੋਏ ਪੈ ਗਏ ਹੈ। ਅੰਮ੍ਰਿਤ ਵੇਲਾ ਹੋਇਆ ਏ, ਤੇ ਇੱਕ ਉਹਨਾਂ ਦੀ ਭਤੀਜ ਨੂੰ ਬੀਬੀ ਅਮਰੋ, ਦੂਸਰੇ ਪਾਤਸ਼ਾਹ ਗੁਰੂ ਅੰਗਦ ਦੇ ਮਹਾਰਾਜ ਦੀ ਪੁੱਤਰੀ ਬੀਬੀ ਅਮਰੋ, ਇਹਨਾਂ ਦੇ ਭਤੀਜੇ ਭਾਈ ਜੱਸੂ ਨੂੰ ਵਿਆਹੀ ਹੋਈ ਹੈ। ਉਹਨੇ ਅੰਮ੍ਰਿਤ ਵੇਲੇ ਚਾਟੀ ਦੇ ਵਿੱਚ ਮਧਾਣੀ ਨੂੰ ਪਾਇਆ, ਦੁੱਧ ਰਿੜਕ ਰਹੀ ਹੈ, ਨਾਲੇ ਮੁੱਖ ਦੇ ਵਿੱਚੋਂ ਗੁਰੂ ਨਾਨਕ ਦੀ ਬਾਣੀ ਦਾ ਜਾਪ ਕਰ ਰਹੀ ਹੈ, ਤੇ ਬਾਬਾ ਅਮਰਦਾਸ ਜੀਆਂ ਦੇ ਕੰਨਾਂ 'ਚ ਗੁਰੂ ਨਾਨਕ ਦੀ ਬਾਣੀ ਪਈ ਹੈ, ਤੇ ਉਹ ਬੈਠੇ ਹੋ ਗਏ ਹੈ, ਸਕੂਨ ਮਿਲਿਆ। ਜਦੋਂ ਸਕੂਨ ਮਿਲਿਆ ਹੈ, ਤੇ ਉਹ ਪੌੜੀ ਦੇ ਟੰਬੇ, ਲੱਕੜ ਦੀ ਪੌੜੀ, ਇੱਕ ਇੱਕ ਟੰਬਾ ਥੱਲੇ ਉਤਰ ਰਹੇ ਹੈ, ਤੇ ਬੀਬੀ ਅਮਰੋ ਬਾਣੀ ਦੀਆਂ ਪੌੜੀਆਂ ਪੜ੍ਹ ਰਹੀ ਹੈ, ਤੇ ਬੀਬੀ ਅਮਰੋ ਦੁੱਧ ਰਿੜਕ ਰਹੀ ਹੈ, ਤੇ ਪਿੱਛੇ ਆ ਕੇ ਖੜ ਗਏ, ਖੜਕਾ ਹੋਇਆ, ਤੇ ਬੀਬੀ ਅਮਰੋ ਖੜੀ ਹੋ ਗਈ, ਕਹਿੰਦੀ ਪਿਤਾ ਜੀ ਕੁਝ ਚਾਹੀਦਾ ਤੁਹਾਨੂੰ? ਉਹ ਕਹਿੰਦੇ ਨਹੀਂ ਬੇਟਾ, ਮੈਨੂੰ ਚਾਹੀਦਾ ਨਹੀਂ ਹੈ, ਜਿਹੜੇ ਤੂੰ ਆਹ ਬੋਲ ਰਹੀ ਹੈ
ਇਹਦੇ ਨਾਲ ਸਕੂਨ ਮਿਲਦਾ ਹੈ, ਇਹ ਕੀ ਹੈ? ਉਹ ਕਹਿੰਦੀ ਪਿਤਾ ਜੀ ਇਹ ਗੁਰੂ ਨਾਨਕ ਦੀ ਬਾਣੀ ਹੈ। ਤੇ ਬੇਟਾ ਜਿਹਦੀ ਇੰਨੀ ਬਾਣੀ ਚੋਂ ਮਿਠਾਸ ਆਉਂਦਾ ਹੈ ਤੇ ਉਹ ਲਿਖਣ ਵਾਲਾ ਕਿਹੋ ਜਿਹਾ ਹੋਏਗਾ, ਮੈਨੂੰ ਉਹਦੇ ਦਰਸ਼ਨ ਕਰਾ ਦੇ। ਉਹ ਕਹਿੰਦੀ ਪਿਤਾ ਜੀ ਗੁਰੂ ਨਾਨਕ ਮਹਾਰਾਜ ਦੁਨਿਆਵੀ ਤੌਰ ਤੇ ਮਾਤ ਲੋਕ ਤੋਂ ਚਲੇ ਗਏ, ਬੇਟਾ ਹੁਣ ਕੌਣ ਆ ਉਹਨਾਂ ਦੀ ਥਾਂ ਤੇ ਉਸ ਗੱਦੀ ਤੇ? ਕਹਿੰਦੇ ਉਸ ਗੱਦੀ ਤੇ ਗੁਰੂ ਨਾਨਕ ਦੇ ਤਖ਼ਤ ਤੇ ਮੇਰੇ ਪਿਤਾ ਜੀ, ਤੁਹਾਡੇ ਕੁੜਮ ਦੂਸਰੇ ਪਾਤਸ਼ਾਹ ਗੁਰੂ ਅੰਗਦ ਦੇ ਮਹਾਰਾਜ ਜੀ ਬਿਰਾਜਮਾਨ, ਬੇਟਾ ਮੈਨੂੰ ਉਹਨਾਂ ਦੇ ਦਰਸ਼ਨ ਕਰਾ। ਦੇਖੋ ਐਡੀ ਉਮਰ ਦੇ ਵਿੱਚ ਬੀਬੀ ਅਮਰੋ ਦੇ ਰਾਹੀਂ ਬਾਬਾ ਅਮਰਦਾਸ ਜੀ ਦੂਸਰੇ ਪਾਤਸ਼ਾਹ ਗੁਰੂ ਅੰਗਦ ਦੇ ਮਹਾਰਾਜਿਆਂ ਦੇ ਚਰਨਾਂ ਦੇ ਵਿੱਚ ਸ਼ਾਮਿਲ ਹੋ ਗਏ ਆ ਸੇਵਾ ਦੇ ਵਿੱਚ। ਫੇਰ ਨਹੀਂ ਕਰੇਗੇ, ਫੇਰ ਤਾਂ ਚਾਹੇ ਲੋਕ ਬੋਲ ਕੋਲ ਕੁਝ ਬੋਲੀ ਜਾਣ। ਜਿਹੜੀਆਂ ਇਹ ਨੌ ਰਿੱਧਾਂ 18 ਸਿੱਧਾਂ ਨਾ ਗੁਰਸਿੱਖਾਂ ਦੇ ਚਰਨਾਂ 'ਚ ਹੁੰਦੀਆਂ ਹਨ, ਜਿਵੇਂ ਬਿਧੀ ਚੰਦ ਨੂੰ ਗੁਰੂ ਸਾਹਿਬ ਨੇ ਸੰਪੂਰਨ ਭਰਪੂਰ ਕਰਤਾ, ਇਹ ਲੋਕਾਂ ਦੇ ਦਿਲਾਂ ਦੇ ਹਾਲ ਦੱਸੀ ਜਾਂਦਾ। ਮੈਂ ਇੱਕ ਥਾਂ ਆਰਟੀਕਲ ਪੜ੍ਹਿਆ, ਭਾਈ ਲਹਿਣਾ ਜੀ ਦੇਵੀ ਦੇ ਦਰਸ਼ਨ ਕਰਨ ਜਾਂਦੇ ਹੁੰਦੇ, ਉਹ ਵੀ ਤਾਂ ਅਖੀਰਲੇ ਟਾਈਮ 'ਤੇ ਆਇਆ ਗੁਰੂ ਨਾਨਕ ਮਹਾਰਾਜ ਜੀਆਂ ਦੇ ਕੋਲੇ। ਕੁਦਰਤੀ ਗੱਲ ਆ, ਉਹ ਆਰਟੀਕਲ ਵਿੱਚ ਇਹ ਲਿਖਿਆ ਸੀ, ਕਹਿੰਦੇ ਜਿਸ ਦੇਵੀ ਦੇ ਦਰਸ਼ਨ ਕਰਨ ਵਾਸਤੇ ਜਾਂਦੇ ਸੀ, ਦੇਵੀ ਦੇ ਦਰਸ਼ਨ ਰਾਹ 'ਚ ਹੋਏ ਭਾਈ ਲਹਿਣਾ ਜੀ ਨੂੰ। ਭਾਈ ਲਹਿਣਾ ਜੀ ਕਹਿੰਦੇ, ਕਹਿੰਦੇ ਇਹ ਤਾਂ ਉਹੀ ਦੇਵੀ ਜਿਹਨੂੰ ਮੈਂ ਦਰਸ਼ਨ ਕਰਨ ਜਾਂਦਾ ਹੁੰਦਾ ਉੱਥੇ। ਕਹਿੰਦੇ ਜੀ ਮੈਂ ਤਾਂ ਤੁਹਾਡੇ ਦੁਆਰੇ 'ਤੇ ਚੱਲਿਆ, ਤੁਸੀਂ ਕਿੱਥੇ ਚੱਲੇ ਹੋ? ਉਹ ਦੇਵੀ ਕਹਿੰਦੀ ਮੈਂ ਗੁਰੂ ਨਾਨਕ ਦੇ ਦਰ 'ਤੇ ਚੱਲੀ ਹੈ। ਉਹ ਕਹਿੰਦੇ ਵੀ ਮੈਨੂੰ ਵੀ ਗੁਰੂ ਨਾਨਕ ਤਾਂ ਉੱਥੋਂ ਵੱਡੇ ਆ। ਹਾਂ ਮੈਂ ਇੱਥੋਂ ਗੁਰੂ ਨਾਨਕ ਜੀ ਵੱਡੇ ਆ, ਉੱਥੋਂ ਕੀ ਲੈ ਕੇ ਆਉਣੇ ਆ? ਉਹ ਕਹਿੰਦੀ ਜਿਹੜੇ ਮੇਰੇ ਭਗਤ ਆ, ਮੇਰੇ ਚੇਲੇ ਆ, ਮੇਰੇ ਕੋਲ ਆ ਕੇ ਦੁਨਿਆਵੀ ਮੰਗਾਂ ਮੰਗਦੇ, ਆਹ ਚਾਹੀਦਾ ਉਹ ਚਾਹੀਦਾ ਏ, ਇਹ ਸਾਰੀਆਂ ਮੰਗਾਂ ਮੈਂ ਗੁਰੂ ਨਾਨਕ ਦੇ ਦਰ 'ਤੇ ਝਾੜੂ ਲਾ ਕੇ ਆਪਣੇ ਭਗਤਾਂ ਵਾਸਤੇ ਮੰਗ ਕੇ ਲਿਆਉਣੀ ਆ। ਜੋ ਮੇਰਾ ਭਗਤ ਮਿਲਦੀਆਂ ਉੱਥੋਂ ਹੈ, ਗੁਰੂ ਨਾਨਕ ਦੇ ਦਰ ਤੋਂ। ਹੈਰਾਨ ਹੋ ਗਿਆ, ਫੇਰ ਹੀ ਠੋਕਰ ਲੱਗੀ ਨਾ, ਵੀ ਜਿਹਨੂੰ ਜਿਹਦੇ ਦਰ 'ਤੇ ਮੈਂ ਜਾਂਦਾ ਸੀ ਉਹ ਕਿਸੇ ਹੋਰ ਦੇ ਦਰ 'ਤੇ ਜਾ ਰਹੀ ਹੈ। ਫੇਰ ਉਹਨਾਂ ਨੂੰ ਲਗਨ ਲੱਗੀ, ਫੇਰ ਉਹ ਗੁਰੂ ਨਾਨਕ ਦੀ ਛਣ ਵਿੱਚ ਆਏ। ਗੁਰੂ ਸਾਹਿਬ ਨੇ ਫਿਰ ਕਿਰਪਾ ਕੀਤੀ ਹੈ, ਐਂ ਗੁਰੂ ਸਾਹਿਬ ਆਪਣੇ ਪਿਆਰੇ ਸਿੱਖਾਂ 'ਤੇ ਕਿਰਪਾ ਕਰਦਾ ਹੈ। ਹੁੰਦੀਆਂ ਹਨ ਇਹ ਨੌ ਰਿੱਧੀਆਂ 18 ਸਿੱਧੀਆਂ, ਪਰ ਗੁਰੂ ਦੇ ਚਰਨਾਂ ਦੇ ਵਿੱਚ ਜਿਹੜੇ ਸੇਵਕ ਸੇਵਾ ਕਰਦੇ, ਕੋਈ ਬਹਾਦਰ ਬਿਧੀ ਚੰਦ ਵਰਗੇ, ਉਹਨੂੰ ਸਾਰਾ ਕੁਝ ਪਤਾ ਹੀ ਰਹਿ ਕੇ ਗਿਆ ਹੈ। ਜਿਹੜਾ ਨਹੀਂ ਵੀ ਪਤਾ ਉਹ ਵੀ ਦਿਲਾਂ ਦਾ ਹਾਲ ਦੱਸ ਰਿਹਾ ਹੈ। ਐਂ ਜਦੋਂ ਲੋਕਾਂ ਦਾ ਇਕੱਠ ਹੋ ਗਿਆ, ਸਾਰਾ ਕੁਝ ਦੱਸੀ ਜਾਂਦਾ ਹੈ, ਉਹ ਸੜੇ ਬੜੇ ਬੈਠੇ ਸੀ, ਭੁੱਜੇ ਬੈਠੇ ਸੀ। ਦਰੋਗਾ ਸੁਣਦੇ ਖਾਂ, ਦਰੋਗਾ ਸੁਣਦੇ ਖਾਂ ਦੇ ਕੰਨਾਂ 'ਚ ਆਵਾਜ਼ ਪਈ ਆ ਵੀ ਲੋਕਾਂ ਦਾ ਬੜਾ ਇਕੱਠ ਆ, ਉਹ ਆਉਂਦਾ ਹੈ। ਕਹਿੰਦੇ ਵੀ ਕਿਉਂ ਇਕੱਠ ਕੀਤਾ? ਕਹਿੰਦੇ ਜੀ ਬੜਾ ਵਧੀਆ ਜੋਤਸ਼ੀ ਆਇਆ, ਦਿਲਾਂ ਦੇ ਹਾਲ ਦੱਸਦਾ ਹੈ। ਦਰੋਗਾ ਸੁਣਦੇ ਖਾਂ ਕਹਿੰਦਾ, ਦੋਸਤਾ ਗੱਲ ਸੁਣ, ਸਾਡਾ ਚੋਰ ਦੱਸ ਦੇਗਾ ਤੂੰ? ਕਹਿੰਦਾ ਮੈਂ ਦੱਸ ਦੂੰਗਾ ਚੋਰ, ਮੈਨੂੰ ਸਾਰਾ ਪਤਾ ਚੋਰ ਦਾ। ਮੈਂ ਤਾਂ ਦਿਲਾਂ ਦਾ ਹਾਲ ਕੀ, ਜੋ ਤੁਹਾਡਾ ਗਵਾਚਾ ਮੈਂ ਤਾਂ ਉਹ ਵੀ ਲਵਾ ਕੇ ਦੇਊਂਗਾ। ਪਹਿਲਾਂ ਇਉਂ ਕਰ, ਤੂੰ ਸੂਬਾ ਕਾਸਬ ਵੇ ਕੋਲ ਆ ਜਾ। ਸੂਬਾ ਕਾਸਬ ਵੇ ਕੋਲ ਲੈ ਕੇ ਜਾਂਦਾ, ਕਹਿੰਦਾ ਸਿਰੇ ਦਾ ਜੋਤਸ਼ੀ ਆ ਇਹ। ਉਹ ਕਾਸਬ ਸੂਬਾ ਕਹਿੰਦਾ ਨਾ, ਲਾਹੌਰ ਦਾ ਸੂਬਾ ਕਹਿੰਦਾ, ਗੱਲ ਸੁਣ, ਸ਼ਾਹਜਹਾਂ ਆਇਆ ਹੋਇਆ, ਸਾਰੀ ਬਾਦਸ਼ਾਹੀ ਦਾ ਮੁੱਲ ਘੋੜੇ ਸਾਡੇ ਵਿੱਚ ਰਹਿ ਕੇ, ਸਾਨੂੰ ਮੂਰਖ ਬਣਾ ਕੇ, ਸਾਡੀਆਂ ਅੱਖਾਂ 'ਚ ਘੱਟਾ ਪਾ ਕੇ ਇੱਕ ਚੋਰ ਸਾਡਾ ਘੋੜਾ ਲੈ ਗਿਆ ਏ। ਜੇ ਦੋਸਤਾ ਤੂੰ ਸਾਨੂੰ ਚੋਰ ਦੱਸਦਾ ਨਾ, ਤੇਰੀ ਨੌਕਰੀ ਪੱਕੀ ਲਵਾ ਦਾਂਗੇ, ਸ਼ਾਹਜਹਾਂ ਆਇਆ ਬੈਠਾ ਉਦੋਂ ਤੈਨੂੰ ਇਨਾਮ ਵੀ ਦਵਾਵਾਂਗੇ। ਜਿਹੜਾ ਸੀਗਾ ਨਜੂਮੀਆਂ ਬਣਿਆ ਹੋਇਆ ਬਿਧੀ ਚੰਦ, ਦੇਖੋ ਕਿਵੇਂ ਗੁਰੂ ਕਿਰਪਾ ਕਰਦਾ, ਨਾ ਤਾਂ ਦਰੋਗਾ ਸੁਣਦੇ ਖਾਂ, ਨਾ ਸੂਬਾ ਕਾਸਬ ਪਛਾਣ ਨਹੀਂ ਸਕਿਆ ਵੀ ਇਹਦੀ ਉਹੋ ਜਿਹੀ ਬੋਲੀ ਹੈ, ਇਹ ਇਹਦਾ ਉਹੋ ਜਿਹਾ ਕਰਦਾ ਹੈ, ਇਹ ਉਸੇ ਤਰ੍ਹਾਂ ਬੋਲਦਾ ਹੈ। ਸਾਡੇ ਵਿੱਚ ਰਹਿ ਗਏ, ਐਂ ਗੁਰੂ ਸਾਹਿਬ ਮੱਤ ਮਾਰਦਾ, ਐਂ ਅੱਖਾਂ 'ਚ ਘੱਟਾ, ਐਂ ਉਹਨਾਂ ਨੂੰ ਦਿਸਦਾ ਨਹੀਂ ਹੈ ਵੀ ਇਹ ਪਛਾਣ ਹੀ ਨਹੀਂ ਸਕੇ। ਉਹ ਕਹਿੰਦਾ ਲੈ ਚਲੋ, ਮੈਨੂੰ ਜਿਹੜੇ ਤੁਸੀਂ ਜੋਤਸ਼ੀ ਬੁਲਾਏ ਸਭ ਭੇਜ ਦਿਓ, ਛੁੱਟੀ ਕਰ ਦਿਓ ਸਾਰਿਆਂ ਦੀ, ਮੈਂ ਇਕੱਲਾ ਹੀ ਬਹੁਤ ਹਾਂ। ਲਓ ਹੁਣ ਸੁਣਿਓ ਕਵਿਤਾ, ਉਹ ਲੈ ਗਿਆ ਏ ਦਰੋਗਾ ਸੌਂਦੇ ਖਾਂ ਤੇ ਸੂਬਾ ਕਾਸਬ ਵੇਗ ਸ਼ਾਹਜਹਾਂ ਦੇ ਕੋਲੇ ਲੈ ਗਏ ਹੈ। ਸ਼ਾਹਜਹਾਂ ਨੂੰ ਕਹਿੰਦੇ ਜੀ ਆਹ ਸਿਰੇ ਦਾ ਜੋਤਸ਼ੀ ਲੈ ਕੇ ਆਉਂਦਾ, ਇਹ ਕਹਿੰਦਾ ਮੈਂ ਚੋਰ ਦੱਸੂ ਤੁਹਾਨੂੰ ਤੁਹਾਡਾ। ਸ਼ਾਹਜਹਾਂ ਕਹਿੰਦਾ ਤੂੰ ਦੱਸੇਂਗਾ? ਕਹਿੰਦਾ ਹਾਂਜੀ ਮੈਂ ਦੱਸੂ। ਇਹਨਾਂ ਨੂੰ ਛੁੱਟੀ ਕਰੋ, ਆ ਜਿਹੜੇ ਜੋਤਸ਼ੀ ਬੈਠੇ ਨੇ ਮਾੜੇ ਮੋਟੇ, ਕਈ ਤਾਂ ਪਖੰਡੀਆਂ ਨੇ, ਇਹਨਾਂ ਨੂੰ ਭੇਜੋ, ਮੈਂ ਇਕੱਲਾ ਹੀ ਬਹੁਤ ਹੈ। ਮੈਂ ਤੁਹਾਨੂੰ ਦੱਸੂ ਤੁਹਾਡਾ ਚੋਰ ਕਿੱਥੇ ਹੈ ਔਰ ਤੁਹਾਡਾ ਘੋੜਾ ਕਿੱਥੇ ਆ, ਸਾਰਾ ਕੁਝ ਦੱਸੂ। ਐਂ ਆਪਦੀਆਂ ਗੱਲਾਂ 'ਚ ਬੰਨ ਲਿਆ। ਜਿਹੜੇ ਸ਼ਾਹਜਹਾਂ ਨੇ ਪੈੜੂਗ ਸੱਦੇ ਸੀਗੇ, ਖੋਜਕਾਰ ਜੋ ਸੀ, ਕਹਿੰਦੇ ਛੁੱਟੀ ਕਰਦੀ ਜਾਓ ਵੀ ਤੋਰੋ ਇਹਨਾਂ ਨੂੰ। ਹੁਣ ਇਕੱਲਾ ਰਹਿ ਗਿਆ ਆਪਣਾ ਨਜੂਮੀਆਂ ਬਣਿਆ ਬਹਾਦਰ ਬਿਧੀ ਚੰਦ। ਬਹਾਦਰ ਬਿਧੀ ਚੰਦ ਜੋ ਜੋਤਸ਼ੀ ਪੰਡਿਤ ਬਣਿਆ ਹੋਇਆ, ਸ਼ਾਹਜਹਾਂ ਨੂੰ ਕਹਿੰਦਾ ਜੀ ਮੇਰਾ ਤਾਂ ਨਾ ਬਸ ਮੈਂ ਤੁਹਾਨੂੰ ਦੱਸਣਾ ਤਾਂ ਤੁਸੀਂ ਚੋਰ ਫੜਨਾ, ਪਰ ਮੇਰੀ ਇੱਕ ਬੇਨਤੀ ਹੈ ਵੀ ਤੁਸੀਂ ਉਹੋ ਜਿਹਾ ਮਾਹੌਲ ਸਿਰਜੋ, ਉਹੋ ਜਿਹਾ ਮਾਹੌਲ ਬਣਾਓ।
ਉਹ ਸ਼ਾਹਜਹਾਂ ਕਹਿੰਦਾ ਕੀ ਮਾਹੌਲ ਬਣਾਈਏ ਉਹੋ ਜਿਹਾ। ਕਹਿੰਦਾ ਜੀ ਗੱਲ ਸੁਣੋ, ਤੁਸੀਂ ਤਾਂ ਉਹ ਚੜ੍ਹ ਜਾਓ ਸੰਮਨ ਬੁਰਜ ਤੇ, ਲਾਹੌਰ ਦੇ ਕਿਲ੍ਹੇ ਦੇ ਸੰਮਨ ਬੁਰਜ ਆ, ਉੱਥੇ ਚੜ੍ਹ ਜਾਓ, ਉੱਥੇ ਮੋਰੀ ਦੀ ਦੂਰਬੀਨ ਲੱਗੀ ਆ, ਉੱਥੇ ਤੁਸੀਂ ਦੇਖਿਓ, ਲਾਹੌਰ ਦੇ ਕਿਲ੍ਹੇ ਦਾ ਗੇਟ ਖੋਲ ਦਿਓ, ਆ ਜਿੰਨੇ ਵੀ ਪੁਲਿਸ ਕਰਮਚਾਰੀ ਆ, ਦਰੋਗਾ ਸਮਝਦੇ ਖਾਂ, ਸੂਬਾ ਕਾਸ ਹੋਵੇਗੇ, ਇਹਨਾਂ ਨੂੰ ਬੰਦ ਕਰ ਦੇਣਾ ਕਮਰਿਆਂ ਦੇ ਵਿੱਚ, ਯਾਨੀ ਕਿ ਕੋਈ ਨਾ ਆਵੇ, ਦੇਖੋ ਕਿਤੇ ਘਬਰਾ ਨਾ ਜਾਵੇ, ਕਿਤੇ ਉਹ ਆਪਣਾ ਬਯੋਗ ਲੱਗਿਆ ਹੋਇਆ, ਦਿਲਵਾ ਘੋੜੇ ਨੂੰ ਪੂਰਾ ਸਾਥੀ ਚਲਿਆ ਗਿਆ, ਮੈਂ ਦਿਲਵਾ ਘੋੜੇ ਨੂੰ ਬਾਹਰ ਕੱਢੂੰਗਾ, ਉਹ ਤੇ ਮੈਂ ਕਾਠੀ ਪਾਊਂਗਾ, ਉਹਦੇ ਉੱਪਰ ਮੈਂ ਬੈਠੂੰਗਾ, ਅਸਵਾਰ ਹੋ ਕੇ ਜਾਊਂਗਾ, ਸ਼ਰੇਆਮ ਗੇਟ ਰਾਹੀਂ ਜਾਊਂਗਾ, ਜਿੱਧਰ ਮੈਂ ਜਾਊਂਗਾ ਤੁਹਾਡਾ ਚੋਰ ਉੱਥੇ ਆ, ਘੋੜਾ ਵੀ ਉੱਥੇ ਹੈ। ਮੈਂ ਪੂਰਾ ਗੱਲਾਂ ਦੇ ਵਿੱਚ ਬੰਨ ਲਿਆ ਏ। ਸ਼ਾਹਜਹਾਂ ਕਹਿੰਦਾ ਵੀ ਚੰਗਾ ਲੱਗਦਾ ਮੈਨੂੰ ਇਹ ਗੱਲਾਂ ਇਹਦੀਆਂ ਵਧੀਆ ਹੈ, ਦੇਖਦੇ ਹੈ ਵੀ ਦੱਸੂ ਆਪਾਂ ਨੂੰ। ਉਹ ਕਹਿੰਦਾ ਵੀ ਜਿਵੇਂ ਇਹ ਕਹਿੰਦਾ ਜੋ ਤੁਸੀਂ ਉਵੇਂ ਕਰੋ, ਮੈਂ ਜਾਂਦਾ ਸੰਮਨ ਬੁਰਜ ਤੇ, ਉੱਥੇ ਦੂਰਬੀਨ ਲੱਗੀ ਆ ਮੋਰੀ, ਉਹਦੇ ਰਾਹੀਂ ਮੈਂ ਦੇਖੂੰਗਾ, ਤੇ ਬਾਕੀਆਂ ਨੂੰ ਇਹ ਬੰਦ ਕਰਦਾ ਕਮਰਿਆਂ 'ਚ, ਸਾਰਿਆਂ ਨੂੰ ਬੰਦ ਕਰਤਾ ਏ, ਕਿ ਲਾਹੌਰ ਦੇ ਕਿਲ੍ਹੇ ਦਾ ਗੇਟ ਖੋਲਤਾ ਏ, ਹੁਣ ਕੋਈ ਨਹੀਂ ਹੈ। ਸੋ ਪਿਆਰੇ ਖਾਲਸਾ ਜੀ, ਇਹ ਹੁਣ ਆਪਣਾ ਤਵੇਲੇ ਦੀ ਚਾਬੀ ਲੈਂਦਾ ਏ, ਦਰੋਗਾ ਸਮਝਦੇ ਖਾਂ ਜਿੱਥੇ ਦਿਲਵਾ ਘੋੜਾ ਬੰਨਿਆ ਹੁੰਦਾ ਏ, ਉਹ ਤਵੇਲਾ ਖੋਲਦਾ ਏ, ਉਹ ਦਿਲਵਾ ਘੋੜਾ ਬਾਹਰ ਆਉਂਦਾ ਏ, ਉਹ ਤੇ ਕਾਠੀ ਪਾਉਂਦਾ ਏ, ਔਰ ਉਹ ਤੇ ਸਵਾਰ ਹੋ ਜਾਂਦਾ ਹੈ, ਉਹਦੇ ਉੱਤੇ ਸਵਾਰ ਹੋ ਕੇ ਐ ਚੱਕਰ ਲਗਾਉਂਦਾ ਏ, ਬੈਠਾ ਬੈਠਾ ਹੋਇਆ ਸ਼ਾਹਜਹਾਂ ਮੋਰੀ ਰਾਹੀਂ ਦੇਖਦਾ ਹੁੰਦਾ ਏ, ਸਾਰਾ ਐਡਰੈਸ ਦੱਸਦਾ ਏ, ਕਹਿੰਦਾ ਉਹ ਬਾਦਸ਼ਾਹ ਮੈਂ ਬਿਧੀ ਚੰਦਾ, ਪਹਿਲਾ ਘੋੜਾ ਮੈਂ ਘਾਹੀ ਬਣ ਕੇ ਲੈ ਕੇ ਗਿਆ ਏ, ਸਾਡਾ ਸੇਠ ਕਰੋੜੀ ਤੁਸੀਂ ਲੁੱਟਿਆ ਏ, ਇਹ ਘੋੜੇ ਉਹਦੇ ਨੇ ਜਿਹਦੀ ਕਰਮ ਲਿਖੇ ਦਾ ਮੋੜੀ, ਮੈਂ ਬਿਧੀ ਚੰਦ ਲੈ ਗਿਆ ਕੌਤਲ ਦਰਿਆਈਆਂ ਦੀ ਜੋੜੀ, ਉਹ ਸਾਡਾ ਗੁਰੂ ਛੋਟਾ ਪਿਓ ਭਾਈ ਰੂਪੇ ਬੈਠਾ, ਜੇ ਮਾਂ ਦਾ ਦੁੱਧ ਪੀਤਾ ਏ ਤਾਂ ਘੋੜਾ ਲੈਣ ਆ ਜਾਓ, ਪਹਿਲਾ ਘੋੜਾ ਵੀ ਉੱਥੇ ਹੈ, ਆ ਦੂਜਾ ਘੋੜਾ ਬਹਾਦਰ ਬਿਧੀ ਚੰਦ, ਸਾਰਾ ਐਡਰੈਸ ਦੱਸ ਕੇ ਘੋੜੇ ਤੇ ਅੱਡੀ ਮਾਰ ਕੇ ਜਿਵੇਂ ਸਵਾਰ ਹੁੰਦਾ ਮੇਰੇ ਸਾਥੀ ਬਿਆਨ ਦੇਖਾਂ ਪਲਾਵੀ ਹੈ।

ਬਹਾਦਰ ਬਿਧੀ ਚੰਦ ਨੇ ਸਾਰਾ ਐਡਰੈਸ ਦੱਸਤਾ ਵੀ ਮੈਂ ਬਿਧੀ ਚੰਦ ਹੈ। ਇਹ ਗੁਰੂ ਦੀ ਅਮਾਨਤ ਹੈ, ਸਾਡਾ ਤੁਸੀਂ ਸੇਠ ਲੁੱਟਿਆ, ਤੇਰਾ ਤਾਂ ਕੁਝ ਨੀ ਮੈਂ ਵਿਗਾੜਿਆ। ਇਹ ਤੁਸੀਂ ਜੇ ਨਾ ਖੋਹਦੇ ਤਾਂ ਸਾਨੂੰ ਲੈਣ ਆਉਣਾ ਨੀ ਸੀ ਪੈਣਾ, ਅਸੀਂ ਤਾਂ ਆਪਦੀ ਅਮਾਨਤ ਲੈ ਕੇ ਚੱਲੇ ਹਾਂ। ਆਏ ਫਿਰ ਘੋੜੇ ਤੇ ਅਸਵਾਰ ਹੋ ਕੇ, ਦਲਵਾ ਘੋੜੇ ਤੇ ਅਸਵਾਰ ਹੋ ਕੇ ਬਹਾਦਰ ਬਿਧੀ ਚੰਦ ਸਾਰਾ ਐਡਰੈਸ ਦੱਸ ਕੇ ਮਹਾਰਾਜ ਬੈਠੇ ਹੁੰਦੇ ਆ ਮਾਲਵੇ ਦੀ ਮੁਬਾਰਕ ਧਰਤੀ ਤੇ, ਭਾਈ ਰੂਪੇ ਪਿੰਡ ਬੈਠੇ ਹੁੰਦੇ ਆ, ਉੱਥੇ ਬੈਠੇ ਆ ਤੇ ਉੱਥੇ ਪਹੁੰਚ ਗਿਆ ਦੂਜਾ ਘੋੜਾ ਲੈ ਕੇ। ਇਕੱਠੇ ਕਰੀ ਬਰਾੜਾ ਤੂੰ ਦਿਲ ਦੇ ਨਜ਼ਰਾਨਿਆਂ ਨੂੰ, ਦੋਵੇਂ ਇਕੱਠੇ ਕਰਤੇ ਆ ਦਿਲਵਾਗ ਤੇ ਗੁਲਵਾਗ। ਮਹਾਰਾਜ ਥਾਪੜਾ ਲਾਉਂਦੇ ਕਹਿੰਦੇ ਬਹਾਦਰ ਬਿਧੀ ਚੰਦਾ ਬੜੀ ਛੇਤੀ ਮੁੜਿਆ ਆ, ਪਹਿਲਾਂ ਤਾਂ ਟਾਈਮ ਲਾਇਆ ਅਸੀਂ। ਮਹਾਰਾਜ ਨੂੰ ਕਹਿੰਦਾ ਸੱਚੇ ਪਾਤਸ਼ਾਹ ਪਹਿਲਾਂ ਤਾਂ ਮੇਰਾ ਉੱਥੇ ਜੀ ਵਾਲਾ ਲੱਗ ਗਿਆ ਸੀਗਾ, ਆਉਣ ਨੂੰ ਜੀ ਨਹੀਂ ਸੀ ਕਰਦਾ। ਜਦੋਂ ਦਿਲ ਨੇ ਮਨ ਨੇ ਅਵਾਲਾ ਖਾਧਾ ਵੀ ਚੱਲ ਮਣਾ ਆ ਦੋਸ਼ਟਾਂ ਦੇ ਵਿੱਚ ਕਿੱਥੇ ਬੈਠਾ ਹੈ, ਗੁਰੂ ਦੇ ਦਰਸ਼ਨ ਕਰ, ਗੁਰੂ ਦੀ ਸੰਗਤ ਤੋਂ ਗੁਰੂ ਤੋਂ ਦੂਰ ਬੈਠਾ ਹੈ, ਤਾਂ ਫਿਰ ਤੁਹਾਨੂੰ ਅਰਦਾਸ ਕੀਤੀ ਹੈ, ਤੁਸੀਂ ਬਣਤ ਬਣਾਈ ਹੈ, ਤੁਹਾਡੀ ਕਿਰਪਾ ਹੀ ਹੋਈ, ਅਸੀਂ ਤਾਂ ਕੀ ਕਰ ਸਕਦੇ ਹਾਂ। ਮਹਾਰਾਜ ਕਰਦੇ ਕਰਾਉਣੇ ਸਾਰਾ ਕੁਝ ਤੁਸੀਂ ਹੋ ਤੇ ਮਾਣ ਵਡਿਆਈ ਸਿੱਖਾਂ ਨੂੰ ਤੁਸੀਂ ਦਿੰਦੇ ਹੋ। ਦੇਖੋ ਗੁਰੂ ਦਾ ਦਰ ਹੀ ਐਸਾ, ਦੇਖੋ ਕੋਈ ਲੰਗਰ ਲਾਉਂਦਾ, ਕੋਈ ਖੰਡ ਪਾਠ ਕਰਾਉਂਦਾ ਹੈ, ਕੋਈ ਕਿਸ ਤਰ੍ਹਾਂ ਦੀ ਸੇਵਾ ਕਰਦਾ ਹੈ, ਦੇਖੋ ਇਹ ਮਾਣ ਮਿਲਦਾ, ਮਿਲਦਾ ਮਾਣ ਨਿਮਾਣਿਆਂ ਨੂੰ। ਗੁਰੂ ਜੀ ਤੇਰਾ ਦਰ ਐਸਾ, ਤੇਰਾ ਦਰ ਐਸਾ, ਗੁਰੂ ਸਾਹਿਬ ਆਪਣੇ ਸਿੱਖਾਂ ਨੂੰ ਮਾਣ ਬਖਸ਼ਿਸ਼ ਕਰਦਾ, ਕਰਦਾ ਸਾਰਾ ਕੁਝ ਆਪ ਹੀ ਹੈ। ਮਹਾਰਾਜ ਕਹਿੰਦੇ ਫਿਰ ਬਿਧੀ ਚੰਦਾ ਆ ਗਿਆ, ਕਹਿੰਦਾ ਮਹਾਰਾਜ ਆ ਤਾਂ ਗਿਆ, ਮੈਥੋਂ ਗਲਤੀ ਹੋ ਗਈ ਇੱਕ। ਸੱਚੇ ਪਾਤਸ਼ਾਹ ਕਹਿੰਦਾ ਕੀ ਗਲਤੀ ਹੋਈ ਹੈ? ਕਹਿੰਦਾ ਜੀ ਮੈਂ ਤਾਂ ਐਡਰੈਸ ਦੱਸਿਆ ਹੈ ਪੂਰਾ ਸਾਰਾ, ਵੀ ਮੈਂ ਬਿਧੀ ਚੰਦ ਹੈ, ਪਹਿਲਾ ਘੋੜਾ ਮੈਂ ਘਾਹੀ ਬਣ ਕੇ ਲੈ ਕੇ ਗਿਆ, ਦੂਜਾ ਮੈਂ ਜੋਤਿਸ਼ੀ ਨਿਯੂਮੀਆ ਬਣ ਕੇ ਲੈ ਕੇ ਜਾ ਰਿਹਾ ਹੈ, ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਉਹਨੇ ਭਾਈ ਰੂਪੇ ਬੈਠੇ ਹੈ, ਮੈਂ ਵੀ ਉੱਥੇ ਜਾਣਾ, ਜੇ ਮਾਂ ਦਾ ਦੁੱਧ ਪੀਤਾ ਹੋਇਆ ਘੋੜੇ ਲੈਣੇ ਹੋਏ ਤਾਂ ਆ ਜਾਓ ਉੱਥੇ। ਛੇਵੇਂ ਪਾਤਸ਼ਾਹ ਕਹਿੰਦੇ ਫਿਰ ਬਿਧੀ ਚੰਦਾ ਆਪਾਂ ਤਾਂ ਲੜਨ ਤੋਂ ਕਿਨਾਰਾ ਕਰਦੇ ਸੀ, ਜੰਗ ਦਾ ਮੁੱਢ ਦਾ ਤੂੰ ਆਪ ਬੰਨਿਆ ਹੈ, ਹੁਣ ਇਹ ਤੀਜਾ ਜੰਗ ਹੋ ਰਿਹਾ ਹੈ, ਹੋਊਗਾ। ਗੁਰੂ ਸਾਹਿਬ ਕਹਿੰਦੇ ਇਉਂ ਕਰੋ, ਉਹ ਤਪਿਆ ਬੈਠਾ ਹੁੰਦਾ ਹੈ, ਜਿਵੇਂ ਭੱਠੀ ਦੇ ਵਿੱਚ ਦਾਣੇ ਬੁੜਕ ਬੁੜਕ ਕੇ ਬਾਹਰ ਨਹੀਂ ਡਿੱਗਦੇ, ਕਹਿੰਦਾ ਤਪਿਆ ਬੈਠਾ ਉਹ ਬਾਦਸ਼ਾਹ ਸ਼ਾਹ ਜਿਹਾ। ਲਾਹੌਰ ਤੋਂ ਫੌਜਾਂ ਆਉਣਗੀਆਂ, ਆਪਾਂ ਥੋੜਾ ਜਿਹਾ ਉੱਥੇ ਚੱਲੋ ਵੀ ਜਿੱਥੇ ਪਾਣੀ ਵੀ ਹੋਵੇ, ਨਥਾਣੇ ਦੀ ਢਾਬ ਹੈ ਤੇ ਮਹਿਰਾਜ ਨਗਰ ਹੈ, ਉੱਥੇ ਖੁੱਲੇ ਮੈਦਾਨਾਂ ਦੇ ਵਿੱਚ ਗੁਰੂ ਸਾਹਿਬ ਕਹਿੰਦੇ ਉੱਥੇ ਚੱਲੋ ਹੈ। ਮਹਾਰਾਜ ਦੇ ਕੋਲੇ 4000 ਸਿੱਖ ਹੈ, ਔਰ ਮਾਲਵੇ ਦਾ ਜਰਨੈਲ ਰਾਏ ਜੋ ਉਦੋਂ ਕਹਿੰਦਾ ਜੀ 1000 ਕੁ ਮੇਰੇ ਕੋਲੇ ਸਿੱਖ ਹੈ, ਕਹਿੰਦਾ ਜੀ ਸਿਪਾਹੀ ਹੈ, ਤੇ ਕਹਿੰਦਾ ਮੇਰਾ ਛੋਟਾ ਭਰਾ ਸਲੇਮ ਹੈ 1000 ਕੁ ਉਹਦੇ ਕੋਲੇ ਸੈਨਾ ਹੈ, ਆਏ 6000 ਗੁਰੂ ਸਾਹਿਬ ਕੋਲੇ ਸਿੱਖ ਫੌਜਾਂ ਹਨ ਤੇ ਮਹਾਰਾਜ

ਸਿੱਖਾਂ ਦਾ ਗੁਰੂ ਛੇਵਾਂ ਗੁਰੂ ਔਰ ਉਹਨਾਂ ਦਾ ਇੱਕ ਸਿੱਖ ਸੇਵਾਦਾਰ ਬਹਾਦਰ ਬਿਰੀ ਚਾਹੁੰਦਾ ਆਪਣੀਆਂ ਅੱਖਾਂ ਦੇ ਵਿੱਚ ਘੱਟਾ ਪਾ ਕੇ ਲਾਹੌਰ ਦੇ ਕਿਲੇ ਚੋਂ ਦੋਵੇਂ ਘੋੜੇ ਲੈ ਗਿਆ ਏ। ਦੋ ਜਿੰਦਾ ਪਹਿਲਾਂ ਕੀਤੀਆਂ ਹਨ ਔਰ ਆਪਣੀ ਇੱਕ ਲੜਕੀ ਕੌਲਾਂ ਲਈ ਬੈਠੇ ਹੈ। ਆਪਾਂ ਹੁਣ ਜੰਗ ਕਰਨਾ, ਕੋਈ ਯੋਧਾ ਉੱਠੋ। ਉਹ ਬਾਦਸ਼ਾਹ ਸ਼ਾਹ ਜਹਾਂ ਗੁੱਸੇ ਵਿੱਚ ਭੜਕ ਕੇ ਆਪਣੇ ਜਿਵੇਂ ਜਰਨੈਲਾਂ ਨੂੰ ਕਹਿੰਦਾ ਮੇਰੇ ਸਾਥੀ ਬਿਆਨ ਇਉਂ ਕਰਦੇ ਹੈ।

ਨੂੰ ਸੱਦ ਕੇ ਹੁਕਮ ਦਿੰਦਾ ਹੈ, ਕਹਿੰਦਾ ਦੇਖੋ ਗੁਰੂ ਨਾਨਕ ਦਾ ਤਖਤ, ਸਿੱਖਾਂ ਦਾ ਛੇਵਾਂ ਗੁਰੂ, ਸੰਤ ਨਾਮ ਜਪਾਉਣ ਵਾਲੇ, ਮਾਫ ਕਰਿਓ ਸਾਡੇ ਵਾਸਤੇ ਸਾਡੇ ਗੁਰੂ। ਉਹ ਕਹਿੰਦਾ ਸੰਤ ਮਹਾਂਪੁਰਸ਼ ਹੀ ਦੱਸਦਾ ਉਹਨਾਂ ਨੂੰ, ਤਾਕਤ ਬਾਰੇ ਨੀ ਪਤਾ ਉਹਨੂੰ, ਹਜੇ ਸਬਕ ਨੀ ਆਇਆ, ਇਹਨੂੰ ਸਿੱਖਿਆ ਨੀ, ਇਹਨੇ ਦੋ ਜੰਗਾਂ ਹਾਰ ਗਏ ਆ। ਉਲਟਾ ਕਹਿੰਦਾ ਕਹਿੰਦਾ ਸਾਡਾ ਪਹਿਲਾਂ ਬਾਜ ਸਿੱਖਾਂ ਨੇ ਪਕੜ ਲਿਆ ਹੈ, ਔਰ ਸਾਡੀ ਬੇਟੀ ਕੌਲਾਂ ਵਸਾਈ ਬੈਠਾ ਆਪਦੇ ਕੋਲੇ, ਤਿੰਨ ਵਿਆਹ ਪਹਿਲਾਂ ਹਨ, ਹੈ ਤੇ ਆਪਾਂ ਉਹ ਵੀ ਲੈ ਕੇ ਆਉਣੀ ਹੈ। ਆਪਦੇ ਆਪ ਨੂੰ ਬਹਾਦਰ ਸੂਰਮੇ ਸਮਝਦੇ ਹੈ, ਕਹਿੰਦਾ ਉਹ ਤਾਂ ਨਾਮ ਜਪਣ ਵਾਲੇ ਆ, ਲੰਗਰ ਛਕਣ ਵਾਲੇ ਆ, ਗੁਰੂ ਦਾ ਲੰਗਰ ਛਕ ਕੇ ਦੇਗ ਕੜਾ ਪ੍ਰਸ਼ਾਦ ਛਕ ਕੇ ਕਿਹੜਾ ਡੋਲੇ ਤਾਕਤ ਆਉਂਦੀ ਹੈ। ਕਹਿੰਦਾ ਬਹਾਦਰ ਤਾਂ ਤੁਸੀਂ ਹੋ, ਸੂਰਮੇ ਤਾਂ ਤੁਸੀਂ ਬੈਠੇ ਹੋ। ਇਹ ਭੁਲੇਖਾ ਹੀ ਰਿਹਾ ਉਹਨਾਂ ਨੂੰ ਬਈ ਅਸੀਂ ਰਾਜੇ ਹੈ, ਅਸੀਂ ਹੈ, ਸਾਡਾ ਰਾਜ ਚੱਲਦਾ ਹੈ, ਅਸੀਂ ਸ਼ੇਰ ਹੈ। ਜੇ ਅਗਲਾ ਸ਼ੇਰ ਹੈ ਤੇ ਗਾਂ ਸਵਾ ਸ਼ੇਰ ਬੈਠੇ ਹੈ। ਇਉਣਿਕ ਦੁਸ਼ਮਣ ਨੂੰ ਮਾੜਾ ਨਹੀਂ ਸਮਝਣਾ ਚਾਹੀਦਾ, ਭਾਈਦਿਆਂ ਨੂੰ ਵਾਹਣ ਇੱਕੋ ਜਿਹੇ ਹੁੰਦੇ ਹੈ। ਜੰਗ ਦੇ ਮੈਦਾਨ ਵਿੱਚ ਪਤਾ ਲੱਗਦਾ ਲੋਹੇ ਨਾਲ ਲੋਹਾ ਟਕਰਾਉਂਦਾ ਹੈ, ਦੋਵੇਂ ਧਿਰਾਂ ਇਕੱਠੀਆਂ ਹੁੰਦੀਆਂ ਗੱਲਾਂ ਬਾਤਾਂ ਨਾਲ, ਤਾਂ ਹਰੇਕ ਹੀ ਰਾਜਾ ਬਣ ਜੂਗਾ, ਹਰੇਕ ਹੀ ਜਰਨੈਲ ਬਣ ਜੂਗਾ। ਇਹ ਤਾਂ ਜੰਗ ਦੇ ਮੈਦਾਨ 'ਚ ਪਤਾ ਲੱਗਦਾ ਵੀ ਕੀ ਭਾਅ ਵਿਕਦੀ ਹੈ। ਇਹ ਗੁੱਸੇ ਵਿੱਚ ਭੜਕਦਾ, ਕਹਿੰਦਾ ਉੱਠੋ ਕੋਈ ਸੂਰਮਾ, ਮੇਰਾ ਜਰਨੈਲ, ਮੇਰਾ ਯੋਧਾ, ਉੱਠੋ ਕੇਰਾ, ਜਿੰਨੀ ਮਰਜ਼ੀ ਫੌਜ ਲੈ ਜਾਓ, ਜਿਹੜੇ ਮਰਜ਼ੀ ਹਥਿਆਰ ਲੈ ਜਾਓ, ਭਾਈ ਰੂਪੇ ਜਾਓ, ਮਾਲਵੇ ਦਾ ਪਿੰਡ ਭਾਈ ਰੂਪਾ ਉੱਥੇ ਜਾਓ। ਉਹ ਪੂਰਾ ਡਰੈਸ ਦੱਸ ਕੇ ਗਿਆ, ਗੁਰੂ ਵੀ ਉੱਥੇ ਹੋਣਾ, ਦੋਵੇਂ ਘੋੜੇ ਵੀ ਉੱਥੇ ਹੈ, ਨਾਲੇ ਤਾਂ ਬਿਧੀ ਚੰਦ ਨੂੰ ਮਸ਼ਕਾਂ ਬੰਨ ਕੇ ਹੱਥ ਕੜੀਆਂ ਲਾ ਕੇ ਲੈ ਕੇ ਆਇਓ, ਨਾਲੇ ਉਹਨਾਂ ਦੇ ਗੁਰੂ ਨੂੰ ਵੀ ਸਬਕ ਸਿਖਾਵਾਂਗੇ, ਦਿਖਾਵਾਂਗੇ ਵੀ ਕਿ ਦੁਨੀਆਂ ਦੇ ਬਾਦਸ਼ਾਹ ਦੇ ਨਾਲ, ਹਿੰਦੁਸਤਾਨ ਦੇ ਬਾਦਸ਼ਾਹ ਦੇ ਨਾਲ ਤੁਸੀਂ ਟੱਕਰ ਲਈ ਆ, ਮੱਥਾ ਲਾਇਆ। ਪਹਿਲਾਂ ਗੱਲ ਹੋਰ ਸੀਗੀ, ਪਰ ਹੁਣ ਸਬਕ ਸਿਖਾਉਣਾ ਹੈ। ਆਏ ਗੁੱਸੇ ਵਿੱਚ ਭੜਕੇ ਆਏ, ਜਰਨੈਲ ਬੈਠੇ, ਬੜੇ ਬੜੇ ਯੋਧੇ ਬੈਠੇ ਆ। ਫਿਰ ਲੱਲਾ ਵੇਗ ਉੱਠਦਾ, ਲੱਲਾ ਵੇਗ, ਲੱਲਾ ਵੇਗ ਖੜਾ ਹੋ ਕੇ ਕਹਿੰਦਾ ਬਾਦਸ਼ਾਹ ਸਲਾਮਤ, ਬਿਆਨ ਬੰਦ ਕਰਦੇ ਆ, ਤੁਸੀਂ ਇਹ ਗੱਲ ਕਹੀ ਹੈ ਕਿ ਸ਼ੇਰਨੀਆਂ ਨੇ ਸ਼ੇਰਾਂ ਨੂੰ ਜਨਮ ਦੇਣਾ ਬੰਦ ਕਰਤਾ ਹੈ, ਆਹ ਦੇਖਦੇ ਜੇ ਕੋਲੇ ਸ਼ੇਰ ਨੀ, ਬੱਬਰ ਸ਼ੇਰ ਹੈ, ਛੀਣੀ ਮਾਂ ਦੀ ਕੁੱਖ ਚੋਂ ਮੈਂ ਜਨਮ ਲਿਆ। ਇਹ ਬਿਧੀ ਚੰਦ ਵਰਗੇ ਹੈ ਨਾ, ਜਿਹੜੇ ਉਹਨਾਂ ਦੇ ਸਾਰੀ ਸੈਨਾ ਹੈ, ਪਤਾ ਨੀ ਕਿੱਥੋਂ ਫੜ ਫੜ ਕੇ ਲਿਆਂਦੇ ਹੈ, ਨੀਵੀਂ ਜਾਤਦੇ ਹੈ, ਲੰਗਰ ਛਕਦੇ ਹੈ, ਦੇਗਾਂ ਛਕਦੇ ਹੈ, ਇਹਨਾਂ ਦੇ ਨਾਲ ਡੌਲਿਆਂ 'ਚ ਕੋਈ ਤਾਕਤ ਨਹੀਂ ਆਉਂਦੇਗੀ। ਉਹ ਇਹ ਤਾਂ ਸਾਡਾ ਖਾਨਦਾਨੀ ਖੂਨ ਹੈ, ਸਾਨੂੰ ਵਿਰਸੇ ਵਿੱਚੋਂ ਮਿਲੀ ਹੋਈ ਹੈ ਇਹ ਬਾਦਸ਼ਾਹੀ ਜਰਨੈਲੀ, ਔਰ ਤੁਸੀਂ ਸਾਡੇ ਤੇ ਕਿਰਪਾ ਕੀਤੀ ਹੈ, ਸਾਨੂੰ ਨਵਾਜਿਆ ਹੈ, ਸਾਨੂੰ ਮੈਨੂੰ ਸੂਬਾ ਬਣਾਇਆ ਹੈ, ਸੂਬੇਦਾਰ, ਪਿਸ਼ੌਰ ਦਾ ਸੂਬਾ ਉਹ ਲੱਲਾ ਵੇਗ। ਐ ਗੁੱਸੇ ਵਿੱਚ ਕਹਿੰਦਾ ਹੈ, ਮੈਂ ਤੁਹਾਨੂੰ ਅਰਜ਼ ਕਰਦਾ। ਲੱਲਾ ਵੇਗ ਕਹਿੰਦਾ ਮੈਂ ਜਾਊਂਗਾ, ਮੈਨੂੰ 10,000 ਫੌਜ ਦੇ ਦਿਓ, ਬਾਦਸ਼ਾਹ ਕਹਿੰਦਾ ਦਿੱਤੀ ਹੈ। ਕਹਿੰਦਾ ਨਾਲ ਮੈਨੂੰ ਦੇ ਦਿਓ ਮੇਰਾ ਭਰਾ ਗਾਜ਼ੀ ਕਮਰ ਵੇਗ, ਕਹਿੰਦੇ ਲੈ ਜਾ ਵੀ ਲੈ ਜਾ। ਕਹਿੰਦਾ ਦੋ ਮੇਰੇ ਭਤੀਜੇ ਹੈ, ਕਾਸਮ ਬੇਗ ਤੇ ਸ਼ਮਸ਼ ਬੇਗ, ਇਹ ਵੀ ਦੇ ਦਿਓ ਮੈਨੂੰ, ਬਾਦਸ਼ਾਹ ਕਹਿੰਦਾ ਇਹ ਵੀ ਲੈ ਜਾ। ਕਹਿੰਦਾ ਇੱਕ ਮੇਰਾ ਭਾਣਜਾ ਕਾਂਬਲੀ ਬੇਗ, ਕਹਿੰਦੇ ਇਹ ਵੀ ਲੈ ਜਾ। ਹੁਣ ਤੁਸੀਂ ਇਹ ਦੇਖੋ ਵੀ ਘਰ ਦੇ 5 ਜੀ ਹੋ ਗਏ ਹੈ, ਉਹਨੂੰ ਤਾਂ ਆਏ ਸੀ ਵੀ ਜੰਗ ਤਾਂ ਮੈਂ ਜਿੱਤ ਆਉਣੀ ਹੈ, ਮੇਰਾ ਤਾਂ 2 ਘੰਟਿਆਂ ਦਾ ਕੰਮ ਹੈ, ਜਿਵੇਂ 84 ਵਾਲੇ ਨਹੀਂ ਸੀ ਕਹਿੰਦੇ ਗਏ, ਉਹ ਕੇਦਿਆਲ ਸੁੰਦਰ ਜੀ ਵਰਗੇ ਤੇ ਉਹ ਬੁੱਚੜ ਕੁਲਦੀਪ ਬਰਾੜ ਵਰਗੇ ਕਹਿੰਦੇ ਸੀਗੇ ਮੈਡਮ ਇੰਦਰਾਂ ਨੂੰ, ਮੈਡਮ ਜੀ ਉਹ ਤਾਂ ਅੱਧੀ ਰਾਤ ਨੂੰ ਪੈਂਦੇ ਆ ਤੇ ਸਵੇਰੇ ਜਲਦੀ ਉੱਠਦੇ ਆ, ਤੇ ਅਸੀਂ ਆਪਾਂ ਜਾਵਾਂਗੇ ਤੇ ਆਪਾਂ ਉਹ ਨੀਲੇ ਚੋਲਿਆਂ ਵਾਲੇ ਨੀਲੀਆਂ ਪੱਗਾਂ ਬਣਦੇ ਆ ਅਟੈਕ ਕਰਾਂਗੇ, ਦਿੱਲੀ ਤੋਂ ਅੰਮ੍ਰਿਤਸਰ ਜਾਣ ਨੂੰ ਟਾਈਮ ਲੱਗਣਾ, 2 ਘੰਟੇ ਦਾ ਕੰਮ, 2 ਘੰਟੇ ਦਾ। ਜਿਹੜੀ ਜੰਗ ਹੈ ਇਹ ਜਜ਼ਬੇ ਨਾਲ ਜਿੱਤੀ ਜਾਂਦੀ, ਜਜ਼ਬਾ ਜਾਂ ਲੀਡਰ ਹੋਵੇ, ਲੀਡਰ ਸਹੀ ਹੋਵੇ, ਕਮਾਂਡਰ ਆ, ਫਿਰ ਜੰਗ ਜਿੱਤੀ ਜਾਂਦੀ। ਉਹਦੇ ਕਮਾਂਡਰ ਆ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ, ਫਿਰ ਕਮਾਲ ਸੰਭਾਲੀ ਆ ਜਨਰਲ ਸੁਵੇਗ ਸਿੰਘ ਨੇ, ਜਿਹੜਾ ਕੁਲਦੀਪ ਬਰਾੜ ਬੁੱਚੜਦਾ ਉਹਦਾ ਵੀ ਪਿਓ ਹੈ, ਉਹਨੇ ਟ੍ਰੇਨਿੰਗ ਦਿੱਤੀ ਸੀ ਇਹਨੂੰ। ਇਹ ਚੜ੍ਹਾਈ ਕਰਕੇ ਜਾਂਦਾ, ਕਹਿੰਦਾ 2 ਘੰਟੇ ਦਾ ਕੰਮ ਹੈ, ਥੋੜੇ ਜਿਹੇ ਸਿੱਖਾਂ ਨੇ, ਗਿਣਤੀ ਦੇ ਸਿੰਘਾਂ ਨੇ 6 ਦਿਨ ਬਾਣੀ ਪਾਈ ਰੱਖਿਆ ਇੰਡੀਅਨ ਆਰਮੀ ਨੂੰ, ਇਹਨਾਂ ਨੂੰ ਸਬਕ ਸਿਖਾਇਆ, ਚਾਹੇ ਸ਼ਹਾਦਤਾਂ ਪਾ ਗਏ, ਅਕਾਲ ਤਖ਼ਤ ਦੀ ਖਾਤਰ ਸ਼ਹਾਦਤਾਂ ਪਾ ਗਏ, ਪਰ ਇਹ ਤਾਂ ਕਹਿੰਦੇ ਸੀ 2 ਘੰਟੇ ਦਾ ਕੰਮ ਹੈ। ਇਹੀ ਲਲਾਵੇ ਕਹਿੰਦਾ, ਕਹਿੰਦਾ ਕੰਮ ਤਾਂ ਮੇਰੇ 2 ਘੰਟੇ ਦਾ, ਆਉਣ ਜਾਣ ਨੂੰ ਸਮਾਂ ਲੱਗਣਾ ਹੈ, ਜਿੱਤ ਕੇ ਤਾਂ ਮੈਂ ਆਊਂਗਾ,
ਜਦ ਜਿੱਤ ਕੇ ਆਊਂਗਾ ਇਨਾਮ ਮੈਨੂੰ ਇਕੱਲੇ ਨੂੰ ਮਿਲੂਗਾ। ਉਹ ਘਰ ਦੇ ਮੈਂਬਰ ਨਾਲ ਲੈ ਕੇ ਜਾ, ਜਦ ਪੰਜ ਜਾਣੇ ਹੋਵਾਂਗੇ ਪੰਜਾਂ ਨੂੰ ਇਨਾਮ ਬਰਾਬਰ ਮਿਲੂਗਾ। ਮਨ ਦੇ ਵਿੱਚ ਬੇਈਮਾਨੀ ਤਾਂ ਆਏ, ਕਹਿੰਦਾ ਅਸੀਂ ਸ਼ੇਰਾਂ ਦੀਆਂ ਡਰ ਹੈ, ਜੇ ਇਹ ਸ਼ੇਰ ਆ ਤਾਂ ਬੱਬਰ ਸ਼ੇਰ ਬੈਠੇ ਨਾ ਦੇ ਪਿਓ ਰੱਬ ਬੈਠਾ ਹੈ, ਇਹਨੂੰ ਤਾਂ ਆਏ ਆ ਵੀ ਮੈਂ ਗਿਆ ਤੇ ਆਇਆ ਲਾ। ਹੁਣ ਸੁਣੋ, ਉਹ ਲਲਾ ਵੇਗ ਹੰਕਾਰ ਦੇ ਭਰੇ ਹੋਏ ਦੋ ਸ਼ਬਦ ਸ਼ਾਹਜਹਾਂ ਨੂੰ ਜਿਵੇਂ ਕਹਿੰਦਾ ਮੇਰੇ ਸਾਥੀ ਬਿਆਨ ਹੈ ਇਉਂ ਕਰਦੇ ਆ।

ਕਾਰ ਭਰੇ ਸ਼ਬਦ ਕਹਿੰਦਾ ਸ਼ਾਹਜਹਾਂ ਨੂੰ ਜੰਗ ਹੋਊਗਾ ਤੇ ਕੱਲ ਨੂੰ ਇਹ ਜਾਊਗਾ ਭਾਈ ਰੂਪੇ। ਇਸ ਤੋਂ ਅੱਗੇ ਇਹਦਾ ਇਤਿਹਾਸ ਕੱਲ ਨੂੰ ਦਿਨ ਦੇ ਦੀਵਾਨੇ ਸਰਵਣ ਕਰਾਵਾਂਗੇ। ਗੁਰੂ ਸਾਹਿਬ ਦੇ ਇਤਿਹਾਸ ਸੁੱਚੇ ਤੇ ਸੁੱਚੇ ਬੋਲਦਿਆਂ ਤੋਂ ਗਲਤੀਆਂ ਹੋ ਜਾਂਦੀਆਂ। ਗੁਰੂ ਸਾਹਿਬ ਤੇ ਗੁਰੂ ਦੀ ਸੰਗਤ ਬਖਸ਼ਣ ਯੋਗ ਹੈ। ਅਣਜਾਣ ਬੱਚੇ ਸਮਝ ਕੇ ਖਿਮਾ ਕਰੋ। ਬੇਅੰਤ ਸੰਗਤਾਂ ਨੇ ਮਾਇਆ ਰੂਪੀ ਸੀਸ ਬਖਸ਼ਿਆ। ਗੁਰੂ ਸਾਹਿਬ ਸਭ ਨੂੰ ਚੜ੍ਹਦੀ ਕਲਾ ਘਰ ਪਰਿਵਾਰ ਸੁੱਖ ਸ਼ਾਂਤੀ ਬਖਸ਼ਿਸ਼ ਕਰਨ। ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ।

ਸਤਨਾਮ ਵਾਹਿਗੁਰੂ ਸਾਹਿਬ ਜੀ ਬਲਹਾਰੀ ਗੁਰ ਆਪਣੇ ਦਿਓਹਾੜੀ ਸਦਵਾ ਜਿਨ ਮਾਨਸ ਤੇ ਦੇਵਤੇ ਕੀਏ ਕਰਤਨ ਲਾਗੀ ਵਾਰ ਜੇ ਸੋ ਚੰਦਾ ਉਗਵੈ ਸੂਰੇ ਚੜੇ ਹਜ਼ਾਰ ਏਤੇ ਚਾਨਣ ਹੁੰਦਿਆਂ ਗੁਰ ਬਿਨ ਕੋਰ ਅੰਧਾਰ ਸੋਕਾ ਹੋਟਲ ਗੁਰ ਸੇਵੀ ਆਏ ਐਨ ਸਹਿ ਸਵਾਏ ਦਰਸ਼ਨ ਪਰਸਿਆਂ ਗੁਰੂ ਕੈ ਜਨਮ ਮਰਨ ਦੁੱਖ ਜਾਏ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ ਗੁਰਪੂਰਾ ਪਿਟਿਓ ਵਡਭਾਗੀ ਮਨੇ ਪਿਆ ਪਰਗਾਸਾ ਕੋਏ ਨਾ ਪਹੁੰਚਣ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ ਗੁਰਪੂਰਾ ਪਿਟਿਓ ਵਡਭਾਗੀ ਮਨੇ ਪਿਆ ਪਰਗਾਸਾ ਕੋਏ ਨਾ ਪਹੁੰਚਣ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ ਆਪਣੇ ਸਤਿਗੁਰ ਕੈ ਬਲਹਾਰੇ ਆਗੇ ਸੁਖ ਪਾਛੇ ਸੁਖ ਸਹਿਜਾ ਕਰ ਆਨੰਦ ਹਮਾਰੇ ਰਹਾਓ ਅੰਤਰਯਾਮੀ ਕਰਨੇ ਹਾਰਾ ਸੋਈ ਖਸਮ ਹਮਾਰਾ ਨਿਰਭਉ ਪੈ ਗੁਰ ਚਰਨੀ ਲਾਗੇ ਇੱਕ ਰਾਮ ਨਾਮ ਆਧਾਰਾ ਸਫਲ ਦਰਸ਼ਨ ਅਕਾਲ ਮੂਰਤ ਪ੍ਰਭ ਹੈ ਵੀ ਹੋਣ ਹਾਰਾ ਕੰਠ ਲਗਾਏ ਆਪਣੇ ਜਨ ਰਾਖੇ ਆਪਣੀ ਪ੍ਰੀਤ ਪਿਆਰਾ ਵੱਡੀ ਵਡਿਆਈ ਅਚਰਜ ਸੋਭਾ ਕਾਰਜ ਆਇਆ ਰਸ ਨਾਨਕੋ ਗੁਰਪੂਰਾ ਪੇਟਿਓ ਸਗਲੇ ਦੁੱਖ ਬਿਨਾਸੇ ਵੱਡੀ ਵਡਿਆਈ ਅਚਰਜ ਸੋਭਾ ਕਾਰਜ ਆਇਆ ਰਸ ਨਾਨਕੋ ਗੁਰਪੂਰਾ ਪੇਟਿਓ ਸਗਲੇ ਦੁੱਖ ਬਿਨਾਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਵਾਰਿਓ ਸ਼ਾਮਾਂ ਦੇ ਦੀਵਾਨ ਦੀਆਂ ਹਾਜ਼ਰੀਆਂ ਭਰੀਆਂ ਨੇ ਤੁਹਾਡਾ ਧੰਨਵਾਦ ਤੁਸੀਂ ਬੈਠ ਕੇ ਸਰਵਣ ਕੀਤਾ ਹੈ ਔਰ ਕੋਸ਼ਿਸ਼ ਕਰਿਆ ਕਰੋ ਅਤੇ ਜਦੋਂ ਅਸੀਂ ਗੁਰਦੁਆਰੇ ਆਏ ਹਾਂ ਨਾ ਤਾਂ ਗੁਰਦੁਆਰੇ ਆਉਣ ਦਾ ਸਾਡਾ ਮਕਸਦ ਇੱਕੋ ਹੀ ਹੈ ਜੇ ਸਕੂਲ ਜਾਂਦੇ ਹਾਂ ਕਾਲਜ ਜਾਂਦੇ ਹਾਂ ਪੜ੍ਹਨ ਜਾਂਦੇ ਹਾਂ ਤਾਂ ਮਕਸਦ ਹੀ ਹੈ ਬਹਿ ਕੇ ਅਸੀਂ ਲੈਸਨ ਸੁਣਨਾ ਟੀਚਰ ਦੀ ਗੱਲ ਨੂੰ ਸੁਣਨਾ ਪੜ੍ਹਨਾ ਇੱਥੇ ਵੀ ਕਲਾਸ ਲੱਗਦੀ ਹੈ ਇਹ ਕਲਾਸ ਵਿੱਚ ਤੁਸੀਂ ਬੈਠੇ ਤੇ ਜੇ ਆਪਾਂ ਕਲਾਸ 'ਚ ਬੈਠੇ ਹੀ ਨਾ ਅਤੇ ਸਫਲਤਾ ਕਿੱਥੋਂ ਹੋ ਗਈ ਹੈ ਦੇਖਦਾ ਮੈਂ ਕਈ ਵਾਰ ਦੇਖਦਾ ਗੁਰੂ ਮੱਥਾ ਟੇਕ ਕੇ ਇੱਕਦਮ ਜਾਣ ਦੀ ਅਸੀਂ ਕੋਸ਼ਿਸ਼ ਕਰਦੇ ਹਾਂ ਬੇਨਤੀ ਆ ਇੱਥੋਂ ਕੁਛ ਲੈਣਾ ਤਾਂ ਤੁਹਾਨੂੰ ਆਪਾਂ ਨੂੰ ਬਹਿਣਾ ਪਊਗਾ ਸਾਨੂੰ ਸੁਣਨਾ ਪਊਗਾ ਜੇ ਸੁਣਿਆ ਨਹੀਂ ਤਾਂ ਕਿਵੇਂ ਕਰਨਾ ਪੱਲੇ ਵੀ ਕੁਛ ਨਹੀਂ ਪੈਣਾ ਇਹੀ ਕਾਰਨ ਹੈ ਕਿ ਸਾਡਾ ਬਹੁਤ ਸਾਰਾ ਜਿਹੜਾ ਨੌਜਵਾਨ ਸਿੱਖ ਬੱਚੇ ਨੇ ਜਾਂ ਅਸੀਂ ਹਾਂ ਅਸੀਂ ਕਈ ਵਾਰ ਆਪਣੇ ਜਿਹੜਾ ਗੁਰਮੁਖ ਪਿਆਰੋ ਰਸਤਾ ਉਹ ਤੋਂ ਅਸੀਂ ਥਿੜਕ ਗਏ ਇਹ ਸਾਨੂੰ ਪੜ੍ਹਨ ਨੂੰ ਦਿੱਤਾ ਸੀ ਇਹ ਪੜ੍ਹਨਾ ਸੀ ਸਿੱਖ ਨੇ ਆਪ ਹੀ ਪੜ੍ਹਨਾ ਸੀ ਆਪ ਹੀ ਸੁਣਨਾ ਸੀ ਆਪ ਹੀ ਇਹਨੂੰ ਸਮਝਣਾ ਸੀ ਅਤੇ ਆਪ ਹੀ ਇਹਨੂੰ ਇੰਪਲੀਮੈਂਟ ਕਰਨਾ ਪ੍ਰੈਕਟੀਕਲ ਸਾਡੀ ਥਿਊਰੀ ਹੈ ਸਾਨੂੰ ਸਤਿਗੁਰ ਨੇ ਦਿੱਤੀ ਸੋ ਵੱਡੇ ਭਾਗਾਂ ਵਾਲੇ ਤੁਸੀਂ ਬੈਠੇ ਜੇ ਭਾਈ ਸਾਹਿਬ ਦੇ ਜਥੇ ਦਾ ਧੰਨਵਾਦ ਅਰਦਾਸ ਹੋਏ ਪਵਿੱਤਰ ਹੁਕਮਨਾਮੇ ਬਖਸ਼ੀ ਸਤਿਗੁਰ ਨੇ ਜੋ ਸਰਵਦਾਰ ਨਾਲ ਸ਼ਰਮ ਕੀਤਾ ਹੈ ਹੁਣ ਗੁਰੂ ਪਾਤਸ਼ਾਹ ਨੇ ਕੀ ਗੱਲ ਕੀਤੀ ਆ ਹੁਣ ਜਿੰਨੇ ਤੁਸੀਂ ਬੈਠੇ ਜੇ ਨਾ ਜਾਣ ਲੱਗਿਆ ਇੱਕ ਗੱਲ ਮਨ ਨੂੰ ਪੁੱਛਿਓ ਵੀ ਆਪਾਂ ਬਹੁਤ ਸਮਾਂ ਗੁਰੂ ਮਹਾਰਾਜ ਦੀ ਗੋਦ ਵਿੱਚ ਬੈਠੇ ਹਾਂ ਅਤੇ ਆਪਾਂ ਪ੍ਰਾਪਤ ਕੀ ਕੀਤਾ ਲੈ ਕੇ ਕੀ ਚੱਲੇ ਹਾਂ ਕੀ ਸਾਡੇ ਕੁਛ ਗਿਆਨ ਮਿਲਿਆ ਸਾਨੂੰ ਦੋ ਮਿੰਟ ਭਾਈ ਸਾਹਿਬ ਜੀ ਕੁਛ ਸਾਨੂੰ ਮਿਲਿਆ ਅਤੇ ਜੇ ਖਾਲੀ ਹੱਥੀਂ ਆਏ ਤਾਂ ਖਾਲੀ ਚਲੇ ਗਏ ਨਾ ਫਿਰ ਗੱਲ ਨਹੀਂ ਬਣਨੀ ਕੋਸ਼ਿਸ਼ ਕਰੀਏ ਹੁਣ ਪਾਤਸ਼ਾਹ ਨੇ ਬੜੀਆਂ ਬਖਸ਼ਿਸ਼ਾਂ ਕੀਤੀਆਂ ਅੱਜ ਦੇ ਹੁਕਮਨਾਮਾ ਕੀ ਹੈ ਹੁਕਮਨਾਮਾ ਸਾਡੇ ਵਾਸਤੇ ਹੋਮਵਰਕ ਹੁੰਦਾ ਕਿ ਆਪਾਂ ਜੋ ਗੁਰੂ ਮਹਾਰਾਜ ਦੀ ਕੋਸ਼ਿਸ਼ ਕੀਤੀ ਆ ਬੈਠੇ ਹਾਂ ਅਤੇ ਜਿਹੜਾ ਹੁਕਮਾਂ 'ਤੇ ਕਿਤੇ ਪੁੱਤ ਭਜਾ ਕੇ ਤੂੰ ਇਹਨੂੰ ਪੜ੍ਹੀ ਇਹਨੂੰ ਵਿਚਾਰੀ ਕਿ ਤੈਨੂੰ ਮਹਾਰਾਜ ਨੇ ਕੀ ਹੁਕਮ ਕੀਤਾ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਪਾਵਨ ਪਵਿੱਤਰ ਬਚਨ ਆ ਸਤਿਗੁਰੂ ਨੇ ਮੈਂ ਆਪਣੇ ਸਤਿਗੁਰ ਕੇ ਬਲਹਾਰੇ ਮੈਂ ਗੁਰੂ ਤੋਂ ਸਦਕੇ ਜਾਂਦਾ ਹੁਣ ਸਦਕੇ ਕਿਵੇਂ ਜਾਣਾ ਹੁਣ ਆਪਾਂ ਤਾਂ ਸਦਕੇ ਇਸ ਤਰ੍ਹਾਂ ਜਾਂਦੇ ਫਿਰ ਮਾਲਿਆਂ ਦਾ ਸੱਟ ਚੜ੍ਹਾ ਦਿਓ ਫੁੱਲ ਲਿਆ ਦਿਓ ਫਲਾਣ ਚੀਜ਼ ਕਰ ਲਓ ਟਰੱਸਟਾਂ ਵਸਦਾਂ ਰੱਖ ਦਿਓ ਪਰ ਇੱਦਾਂ ਗੱਲ ਨਹੀਂ ਬਣਨੀ ਬਲਹਾਰੇ ਤਾਂ ਜਾਣਾ ਜੇ ਉਹਦੇ ਉਪਦੇਸ਼ਾਂ ਨੂੰ ਹਿਰਦੇ ਵਿੱਚ ਵਸਾ ਲਿਆ ਗੁਰੂ ਦੇ ਗਿਆਨ ਨੂੰ ਸਮਝ ਗਏ ਮਾਲਕ ਦੀ ਬਖਸ਼ਿਸ਼ ਹੋ ਗਏ ਅਤੇ ਆਪਾਂ ਗੁਰਮੁਖ ਪਿਆਰਿਓ ਆਪਣੇ ਪ੍ਰਿੰਸੀਪਲ ਜਾਂ ਪ੍ਰੋਫੈਸਰ ਨੂੰ ਤਾਂ ਹੀ ਕਿਹਾ ਵੀ ਬਾਈ ਬਹੁਤ ਵਧੀਆ ਕਿਉਂਕਿ ਮੈਂ ਡਾਕਟਰ ਬਣ ਗਿਆ
ਲਕਸ਼ਮਣ ਜੀ ਨੇ ਬਣ ਗਿਆ ਤੇ ਬਲਹਾਰ ਤਾਂ ਵਾ ਜੇ ਆਪਾਂ ਸਿੱਖ ਬਣ ਗਏ ਆਉਂਦਾ ਗੁਰੂ ਦੀ ਕਿਰਪਾ ਨਾਲ। ਤੋ ਸਤਿਗੁਰੂ ਕਹਿੰਦੇ ਨੇ ਆਗੇ ਸੁਖ ਪਾਤਸ਼ਾਹ ਸੁਖ ਸਾਜਾ ਘਰ ਆਨੰਦ ਮਾਰੇ, ਕਿ ਗੁਰੂ ਦੀ ਐਸੀ ਬਖਸ਼ਿਸ਼ ਹੋਈ ਕਿ ਮੇਰੇ ਹਰ ਜੀਵਨ ਦੇ ਵਿੱਚ ਸੁੱਖ ਹੀ ਸੁੱਖ, ਹੁਣ ਵੀ ਆਉਣ ਵਾਲੇ ਸਮੇਂ ਵਿੱਚ ਸਤਿਗੁਰੂ ਨੇ ਸੁੱਖ ਹੀ ਬਣਾਈ ਰੱਖਿਆ, ਸੁੱਖ ਹੀ ਬਣਾਈ ਰੱਖਿਆ। ਕਿਉਂ? ਘਰ ਆਨੰਦ, ਆਤਮਕ ਆਨੰਦ, ਆਤਮਕ ਜੀਵਨ ਦੀ ਸੂਝ ਪੈ ਗਈ ਮੈਨੂੰ ਕਿ ਜੀਵਨ ਕੀ ਹੈ। ਜਦੋਂ ਸਾਨੂੰ ਆਪਣੇ ਆਪ ਦੀ ਸਮਝ ਪੈ ਗਈ ਮੈਂ ਕੌਣ ਹਾਂ, ਮੈਂ ਕਿੱਥੋਂ ਆਇਆ ਤੇ ਮੈਂ ਕਿੱਥੇ ਜਾਣਾ, ਫਿਰ ਦਾ ਮੀਨਿੰਗ ਆਫ ਲਾਈਫ ਇਹ ਵੀ ਸੁਣਨਾ ਪੈਣਾ ਕਿ ਸਾਡੇ ਮਨੋਰਥ ਕੀ ਹੈ, ਸਾਡੇ ਮਨੋਰਥ ਕੀ ਹੈ ਗੁਰੂ ਦਾ, ਮਨੁੱਖ ਦਾ। ਗੁਰ ਸੇਵਾ ਤੇ ਭਗਤ ਕਮਾਈ ਤਾਬੇ ਮਾਨਸ ਦੇਹੀ ਪਾਈ, ਤੈਨੂੰ ਸੇਵਾ ਲਈ ਮਿਲੀ ਹੈ। ਪਈ ਪ੍ਰਾਪਤ ਮਨੁੱਖ ਦੇ ਹੋਰੀ ਆ ਗੋਬਿੰਦ ਮਿਲਣ ਕੇ ਲਾਸਟ ਚੀਜ਼ ਆਫ ਦਾ ਲਾਈਫ, ਇਸ ਤੋਂ ਅੱਗੇ ਰੱਬ ਹੈ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭੱਜ, ਕੋਈ ਤੇਰੇ ਕੰਮ ਨਹੀਂ ਆਉਣੇ। ਨਾਮ ਕੀ ਆ? ਹੁਣ ਤੁਸੀਂ ਸਾਰੇ ਹੀ ਕਹਿੰਦੇ ਮੈਂ ਜਪਜੀ ਸਾਹਿਬ ਕੋਈ ਬਾਣੀ ਪੜ੍ਹਦੇ ਨਾ, ਨਾਮ ਹੁੰਦਾ ਗੁਣ ਪੈਦਾ ਹੋ ਜਾਣੇ। ਜੇ ਸਾਡੇ 'ਚ ਗੁਣ ਪੈਦਾ ਨਹੀਂ ਹੋਇਆ, ਫਰਜ਼ ਕੀਤਾ ਸਵੇਰੇ ਅਸੀਂ ਜਪਜੀ ਸਾਹਿਬ ਕੀਤਾ, ਪੰਜ ਬਾਣੀਆਂ ਪਾਠ ਵੀ ਕਰ ਲਿਆ, ਸ਼ਾਮਾਂ ਨੂੰ ਮਨ ਭਟ ਗਿਆ, ਕਿਤੇ ਪਿਆਲਾ ਵੀ ਪੀ ਲਿਆ, ਆਖੋ ਸਤਨਾਮ ਨਹੀਂ ਨਾ ਗੱਲ ਬਣਨੀ। ਪਾਤਸ਼ਾਹ ਕਹਿੰਦੇ ਨੇ ਗੁਰਮੁਖ ਪਿਆਰਿਆ ਗਿਆਨ, ਜੇ ਤੈਨੂੰ ਅੰਦਰ ਗੁਣ ਪੈਦਾ ਹੋ ਗਏ ਆ ਨਾ, ਤੇ ਫਿਰ ਤੇਰੇ ਅੰਦਰ ਆਤਮਕ ਜੀਵਨ ਦਾ ਆਨੰਦ ਪੈਦਾ ਹੋ ਜਾਣਾ, ਬਖਸ਼ਿਸ਼ਾਂ ਹੋ ਜਾਣੀਆਂ, ਫਿਰ ਗੁਰਪੂਰਾ ਭੇਟੇ ਵੱਡੇ ਭਾਗਾਂ ਨੇ, ਜੇ ਗੁਰੂ ਦੀ ਕਿਰਪਾ ਹੋ ਜੇ, ਮਨੇ ਪਿਆ ਪ੍ਰਗਾਸਾ, ਗਿਆਨ ਦਾ ਪ੍ਰਗਾਸ਼ ਹੋ ਗਿਆ, ਆਤਮਕ ਜੀਵਨ ਦੀ ਸੂਝ ਪੈ ਗਈ ਕਿ ਆਤਮਕ ਜੀਵਨ ਕੀ ਆ। ਕੋਈ ਨਾ ਪਹੁੰਚਣ ਹਾਰਾ ਦੂਜਾ, ਮੈਨੂੰ ਹੁਣ ਐਸਾ ਯਕੀਨ ਤੇ ਵਿਸ਼ਵਾਸ ਬਣ ਗਿਆ ਕਿ ਪਰਮੇਸ਼ ਗੁਰੂ ਤੋਂ ਇਲਾਵਾ ਹੋਰ ਕੋਈ ਐਸਾ ਨਹੀਂ ਜਿਹੜੀ ਇਹ ਬਖਸ਼ਿਸ਼ ਕਰ ਦੇਵੇ। ਮੈਂ ਪਹਿਲਾ ਸ਼ਬਦ ਪੜਿਆ ਸੀ, ਬਲਹਾਰੀ ਗੁਰੇ ਆਪਣੇ ਦਿਓਹਾੜੀ ਸਦ ਵਾਰ, ਜਿਨ ਮਾਨਸ ਤੇ ਦੇਵ ਤੇ ਕੀ ਹੈ ਕਰਤਨ ਲਾਗੇ, ਮਿੰਟ ਨਹੀਂ ਲੱਗਾ ਮਾਨਸ ਤੋਂ ਦੇਵ ਤੇ ਬਣਾਉਣ ਤੇ। ਬਹੁਤ ਸਾਰੀਆਂ ਸੱਜਣ ਠੱਗ ਐਸੇ ਨੇ, ਭੂਮੀਆਂ ਚੋਰ ਵਰਗੇ, ਖਿਮਾ ਕਰਨਾ ਭਾਈ ਲੈਣਾ ਜੀ ਕੀ ਸਾਨੂੰ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਰੂਪ ਵਿੱਚ ਪ੍ਰਗਟ ਹੋਏ ਨੇ, ਤੋ ਸਤਿਗੁਰ ਬਖਸ਼ਿਸ਼ ਕਰਦੇ ਨੇ ਉਹਦੇ ਪ੍ਰਭਾਵ, ਕਿ ਉਹਦੇ ਨਾਲ ਹੋਰ ਕੋਈ ਨਹੀਂ ਕਰ ਸਕਦਾ। ਅੱਗੇ ਅੰਤਰਜਾਮੀ, ਉਹ ਸਾਡੇ ਅੰਦਰ ਦੀ ਜਾਣ ਵਾਲਾ, ਉਹੀ ਸਾਡਾ ਖਸਮ ਆ। ਉਹ ਗੁਰਮੁਖ ਪਿਆਰੇ ਜਦੋਂ ਗੁਰੂ ਦੀ ਕਿਰਮਾ ਲੱਗ ਜਾਓ, ਨਾਮ ਜਪ ਲੈਣਾ ਵੀ ਚਰਨੀ ਲੱਗ ਜਾਓ, ਸ਼ਬਦ ਹਿਰਦੇ ਵਿੱਚ ਵੱਸ ਜਾਂਦਾ, ਆਰਾਮ ਦਾ ਆਸਰਾ ਹੋ ਜਾਂਦਾ, ਤੇ ਫਿਰ ਡਰ ਹੀ ਕਿਸੇ ਚੀਜ਼ ਦਾ ਨਹੀਂ, ਫਿਰ ਤਾਂ ਨਿਰਭਉ ਹੋ ਜਾਈਦਾ। ਸਫਲ ਦਰਸ਼ ਉਹਦੇ ਦਰਸ਼ਨ ਸਫਲ ਨੇ ਜੀਵਨ ਦੇ, ਕਿਉਂਕਿ ਉਹੀ ਸਭ ਕੁਝ ਕਰਨ ਵਾਲਾ, ਉਹ ਆਪਣੇ ਸੇਵਕਾਂ ਨੂੰ ਆਪਣੇ ਕੰਠ ਦੇ ਨਾਲ ਲਾ ਕੇ ਰੱਖਦਾ, ਜਿਨ੍ਹਾਂ ਦੀ ਪ੍ਰੀਤ ਬਣ ਜਾਂਦੀ ਆ। ਵੱਡੀ ਵਡਿਆਈ ਚਰ ਉਹਦੀ ਅਚਰਜ ਸੋਭਾ ਵਡਿਆਈਆਂ ਨੇ, ਕਾਰਜ ਜੀਵਨ ਦਾ ਕਾਰਜ, ਦੁਨਿਆਵੀ ਕਾਰਜ ਦੀ ਗੱਲ ਨਹੀਂ ਇੱਥੇ ਕੀਤੀ, ਦੁਨਿਆਵੀ ਕਾਰਜ ਤੇ ਮਨੁੱਖ ਨੇ ਬਹੁਤ ਕੀਤੇ ਨੇ ਗੁਰਮੁਖ ਪਿਆਰਿਓ, ਲੱਖਾਂ ਰੁਪਈਆ ਕਮਾ ਲਿਆ। ਪਰ ਖਾਸ ਕਹਿੰਦੇ ਨੇ ਗੁਰਮੁਖ ਪਿਆਰਿਓ, ਸਤਿਗੁਰ ਕਹਿੰਦੇ ਨੇ ਨਵ ਖੰਡਨ ਕੋ ਰਾਜ ਕਮਾਵੇ ਅੰਤ ਚਲੇ ਗੋ ਹਾਰੀ। ਦੁਨੀਆਂ ਦਾ ਰਾਜ ਕਮਾ ਲਏਗਾ ਧਨ ਨਾ ਦੌਲਤ ਨਾ, ਤੇ ਜੇ ਤੇਰੇ ਅੰਦਰ ਕੁਛ ਨਹੀਂ ਨਾ ਹੈਗਾ ਤੇ ਸਮਝ ਲੈ ਜੀਵਨ ਦੀ ਬਾਜੀ ਹਾਰ ਕੇ ਜਾਏਗਾ, ਕਿਉਂਕਿ ਹਾਰ ਬੜੀ ਮਾੜੀ ਆ। ਅੱਗੇ ਤੇ ਮੈਚ ਹਾਰਦੇ ਤੇ ਸ਼ਹਿਰ ਤੋੜ ਦਿੰਦੇ ਆ ਗੁਰਮੁਖ ਪਿਆਰਿਓ, ਉਹ ਤੇ ਅਗਲੇ ਸਾਲ ਫੇਰ ਹੋ ਜਾਣਾ। ਪਰ ਕਦੀ ਵੇਖਿਆ 84 ਲੱਖ ਤੋਂ ਬਾਅਦ ਸਾਨੂੰ ਇਹ ਜੀਵਨ ਮਿਲਣਾ, ਕਿਉਂ 84 ਲੱਖ ਜੋਨਸ ਬਾਈ ਮਾਨਸ ਕੋ ਪ੍ਰਭ ਦੀ ਵੜਿਆਈ, ਇਸ ਪੌੜੀ ਤੇ ਜੋ ਨਾ ਚੁੱਕੇ ਆਏ ਜਾਏ ਦੁੱਖ ਪਾਏਂਦਾ, ਇਹ ਗੁਰਮੁਖ ਪਿਆਰਿਓ ਤੈਨੂੰ ਦੁੱਖ ਮਿਲਣਾ। ਤੋ ਇਸ ਕਰਕੇ ਮਨੁੱਖਾ ਜੀਵਨ ਦਾ ਇੱਕੋ ਹੀ ਮਨੋਰਥ ਹੈ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭੱਜ, ਨਾਨਕ ਗੁਰਪੂਰਿਆ ਭੇਟਿਓ ਵਡਭਾਗੀ, ਸਗਲੇ ਵੱਡੇ ਭਾਗਾਂ ਨਾਲ ਜੇ ਗੁਰੂ ਦੀ ਬਖਸ਼ਿਸ਼ ਹੋ ਜਾਏ, ਸਾਰੇ ਦੁੱਖ ਤੇ ਚਿੰਤਾਵਾਂ ਜਿਹੜੀਆਂ ਗੁਰਮੁਖ ਪਿਆਰੇ ਦੂਰ ਹੋ ਜਾਂਦੀਆਂ। ਬਾਬੇ ਨੇ ਦੁੱਖ ਕਿਸੇ ਨੂੰ ਨਹੀਂ ਦਿੱਤਾ, ਕਿਉਂਕਿ ਸਤਿਗੁਰੂ ਸਭਨਾਂ ਦਾ ਭਲਾ ਮਨਾਏਗਾ, ਤਿਸਕਾ ਬੁਰਾ ਕਿਉਂ। ਦੁੱਖ ਸਾਡੇ ਆਪਣੇ ਸਿਹੜੇ ਨੇ, ਆਪਣੇ ਸਿਹੜੇ ਨੇ, ਜਦੋਂ ਅਸੀਂ ਆਪਣੇ ਵਿੱਤ ਤੋਂ ਬਾਹਰ ਚੱਲ ਜਾਂਦੇ ਹਾਂ ਨਾ, ਸਾਨੂੰ ਆਪਣਾ ਦੁੱਖ ਤਾਂ ਕੋਈ ਵੀ ਨਹੀਂ ਹੈਗਾ। ਗੁਰਮੁਖ ਪਿਆਰੇ ਖਿਮਾ ਕਰਨਾ ਬਹੁਤ ਸੋਹਣਾ ਜੀਵਨ ਆ, ਜਦੋਂ ਅਸੀਂ ਕਿਸੇ ਦੇ ਘਰ ਨੂੰ ਵੇਹਨੇ, ਕਿਸੇ ਦੇ ਜੀਵਨ ਨੂੰ ਵੇਹਨੇ, ਤੇ ਆਪ ਦੁਖੀ ਹੁੰਦੇ ਵੀ ਭਾਈ ਇਹਨੂੰ ਕਿਉਂ ਮਿਲ ਗਿਆ ਤੇ ਸਾਨੂੰ ਕਿਉਂ ਨਹੀਂ ਮਿਲਿਆ। ਦੁੱਖ ਰੱਬ ਨਹੀਂ ਦਿੰਦਾ, ਉਹ ਤੇ ਹਮੇਸ਼ਾ ਹੀ ਗੁਰਮੁਖ ਪਿਆਰੇ ਸੁੱਖ ਦਿੰਦਾ, ਦੁੱਖ ਤੇ ਹੈ ਹੀ ਨਹੀਂ। ਦੁੱਖ ਸਾਡੇ ਆਪਣੇ, ਜੇ ਦੁੱਖ ਸਮਝੀਏ, ਤੇ ਜੇ ਦੁੱਖ ਨਾ ਸਮਝੀਏ ਤੇ ਫਰਜ਼ ਕਹਿੰਦੇ ਜੋ ਨਰ ਦੁੱਖ ਮੈਂ, ਦੁੱਖ ਨਹੀਂ ਮਾਨੇ ਸੁੱਖ ਨੇ ਔਰ ਭੈ ਦੀ ਜਾ ਕੇ ਕੰਜਣ ਮਾਟੀ ਮਾਨੇ, ਉਹਦੇ ਹਿਰਦੇ ਵਿੱਚ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਦਾ ਵਾਸਾ ਹੁੰਦਾ। ਗੁਰੂ ਕਿਰਪਾ ਕਰੇ, ਚੜ੍ਹਦੀਆਂ ਕਲਾ ਸੁੱਖ ਆਸਣ ਨਹੀਂ ਕਰਨੇ, ਕਿਉਂਕਿ ਸਿੱਖਾਂ ਦੇ ਪਾਠ ਕਰਨਾ, ਤੇ ਤੁਹਾਨੂੰ ਬੇਨਤੀ ਆ ਗੁਰਦੁਆਰਾ ਵਿੱਚ ਆ ਕੇ ਕੁਛ ਸੇਵਾ ਦਾ ਜ਼ਰੂਰ ਥੋੜ੍ਹਾ ਥੋੜ੍ਹੀ ਅੰਸ ਆਪਣੇ ਅੰਦਰ ਪੈਦਾ ਕਰੋ, ਕਿਉਂਕਿ ਸੇਵਾ ਅਤੇ ਸਿਮਰਨ ਦੋ ਚੀਜ਼ਾਂ ਜਿਹੜੇ ਜੀਵਨ ਨੂੰ ਤੋਰਦੀਆਂ ਨੇ। ਜੇ ਸੇਵਾ ਤੁਹਾਡੇ ਅੰਦਰ ਪੈਦਾ ਹੋ ਗਈ ਤਾਂ ਸਿਮਰਨ ਆਪਣੇ ਆਪ ਹੀ ਹੋਣਾ, ਜੇ ਸਿਮਰਨ ਹੋ ਗਿਆ ਤਾਂ ਸੇਵਾ ਆਪਣੇ ਆਪ ਹੀ ਹੋਣੀ ਹੈ, ਅਤੇ ਜੇ ਦੋਵਾਂ ਹੀ ਨਹੀਂ ਤਾਂ ਕਿ ਮੈਂ ਫਿਰ ਖਾਲੀ ਆਏ ਹਾਂ, ਤਾਂ ਚਲੇ ਜਵਾਰੀ ਦੋਵੇਂ ਹੱਥ ਛਾੜ, ਫਿਰ ਜੂਏ ਦੀ ਬਾਜੀ ਹਾਰ ਕੇ ਚੱਲਾਂਗੇ। ਗੁਰਮੁਖ ਪਿਆਰੋ, ਤੁਹਾਨੂੰ ਜਿੰਨੇ ਬੈਠੇ ਜੇ, ਜਿੰਨੇ ਬੱਚੇ ਬੈਠੇ ਮੇਰੇ, ਬੜੇ ਪਿਆਰੇ ਬੱਚੇ ਜੇ ਤੁਸੀਂ, ਤੁਸੀਂ ਪੜ੍ਹੇ ਲਿਖੇ ਜੇ, ਅੱਜ ਤੋਂ ਕੋਸ਼ਿਸ਼ ਕਰੋ ਕਿ ਜਪਜੀ ਸਾਹਿਬ ਅੱਥਾਂ ਸਮੇਤ ਇੱਕ ਪਾਠ ਲਾਜ਼ਮੀ ਜਪਜੀ ਸਾਹਿਬ ਦਾ ਸਾਨੂੰ ਆਉਂਦਾ ਹੋਵੇ। ਤੁਹਾਨੂੰ ਕੋਈ ਸਵਾਲ ਕਰੇ ਸਿੱਖੀ ਬਾਰੇ,
ਤਾਂ ਤੁਸੀਂ ਆਹ ਜਵਾਬ ਦਿਓ ਵੀ ਆਹ ਸਾਡੀ ਸਿੱਖੀ ਆ। ਇਹ ਨਾ ਹੋਵੇ ਤਾਂ ਤੁਹਾਨੂੰ ਕੋਈ ਪੰਜਾਂ ਪਿਆਰਿਆਂ ਦਾ ਨਾਂ ਪੁੱਛੇ, ਤੁਸੀਂ ਮੈਂ ਗਿਆਨੀ ਜੀ ਨੂੰ ਪੁੱਛ ਕੇ ਆਉਣਾ ਤੇ ਗਿਆਨੀ ਅੱਗੋਂ ਕਹੇ ਮੈਂ ਕਿਤਾਬ ਵੇਖ ਕੇ ਦੱਸਦਾ ਆਖੋ ਸਤਨਾਮ ਸ੍ਰੀ। ਗੱਲ ਏਦਾਂ ਨਹੀਂ ਬਣਨੀ, ਬਣਨੀ ਖੁਦ ਪੜ੍ਹਿਆ, ਹਰ ਇੱਕ ਚੀਜ਼ ਤੁਸੀਂ ਖੁਦ ਪੜ੍ਹ ਕੇ ਲਈ ਆ ਤੇ ਸਿੱਖੀ ਕਿਤੇ ਮੱਥੇ ਟੇਕਿਆ ਥੋੜਾ ਮਿਲਦੀ ਆ, ਇਹ ਪੜ੍ਹਨੀ ਪੈਣੀ ਆ। ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ, ਗੁਰੂ ਕਿਰਪਾ ਕਰੇ ਲੰਗਰ ਲੰਗਰ ਛੱਕ ਕੇ ਜਾਇਓ, ਗੱਡੀਆਂ ਬਖਸ਼ਿਸ਼ਾਂ ਨੇ ਗੁਰਮੁਖ ਪਿਆਰਿਓ। ਬਾਬਾ ਤਾਂ ਕਹਿੰਦਾ ਤੂੰ ਭੁੱਖਾ ਆ ਜਾ ਤਾਂ ਰੱਜ ਕੇ ਚੱਲ ਜਾ, ਪਰ ਕਦੀ ਇੱਧਰੋਂ ਵੀ ਆਹ ਵੀ ਲੰਗਰ ਛਕਿਆ ਕਰੋ ਨਾ, ਤੇ ਜੇ ਇਸ ਲੰਗਰ ਵੱਲੋਂ ਭੁੱਖੇ ਰਹੇ ਨਾ ਤੇ ਫਿਰ ਕਿਵੇਂ ਕਰਨਾ, ਫਿਰ ਭੁੱਖ ਕਦੀ ਨਹੀਂ ਮਿਲਣੀ, ਫਿਰ ਤੇ ਭੁੱਖਿਆ ਭੁੱਖਣਾ ਉਤਰੀ ਜੇ ਬੰਨਾ ਪੁਰੀਆਂ, ਗੁਰੂ ਕਿਰਪਾ ਕਰੇ ਚੜ੍ਹਦੀਆਂ ਗੱਲਾਂ। ਬਹੁਤ ਬਹੁਤ ਧੰਨਵਾਦ ਜੀ ਆਇਆਂ, ਲੰਗਰ ਛੱਕ ਕੇ ਜਾਇਓ। ਨਾਨਕ ਨਾਮ ਤੇਰੇ ਭਾਣੇ, ਫਿਰ ਕਰੋ ਨਾਨਕ ਨਾਮ ਤੇਰੇ ਭਾਣੇ, ਸੱਚੀ ਹੋ ਜਾਂਦਾ। ਅਸੀਂ ਤਾਂ ਗਵਾਂਢੀ ਦੀ ਗੱਡੀ ਪੈਂਚਰ ਤਿਆਰ ਕਰਨ ਨੂੰ ਤਿਆਰ ਫਿਰਦੇ ਹਾਂ। ਹਰ ਇੱਕ ਦਾ ਭਲਾ ਕਰੋ, ਕਿਸੇ ਦਾ ਬੁਰਾ ਨਾ ਸੋਚੋ, ਪਰ ਕਾ ਬੁਰਾ ਨਾ ਰੱਖੋ ਚੀਤ, ਤਾਂ ਕੋ ਦੁੱਖ ਨਹੀਂ, ਕਦੀ ਦੁੱਖ ਨਹੀਂ ਹੋ ਸਕਦਾ ਕਿਸੇ ਦਾ ਪਰਾਇਆ ਚਿਤਵੋ ਵੀ ਨਾ ਮਨ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: जम ते कैसा डर है पंथ नानक करे विचार सच बाणी स्यों तरह प्यार ताको पावे मुख द्वार जप तप सब यो सब दै सार तनासरी महला तीजा तनासरी महला पहला जियो तप तै बारो बहार तप तप खपै बहुत बेकार जै तन बाणी विसर जाए जो पक्का रोगी विल लाए बहुता बोलन चखण हुए विण बोले जाने सब सोए रहाओ जिन कन की तैखी नाक जिन जेवा दृति बोले तात जिन मन रखिया अग्नि पाए वाजे पौन आखे सब जाए जेता मोह प्रीत सुवाद सबा काल कदाग दाग दाग दोस मुँह चलिया लाए दरगा बैसन नाही जाए करम मिलाया आखण तेरा नाओ जित लग तरना होर नहीं थाओ जे को डूबै फिर होवै सार नानक सच सरबदा तार तनासरी महला पहला चोर सलाए चीत ना भीजै जे बदी करे ता तसू ना छीजै चोर की हम परह ना कोए चोर किया चंगा के होए सुन मन अंधे कुत्ते कुड़ियार बिन बोलै बूझिया सचियार रहाओ चोर सवाले चोर से ना खोटे काम ले एक दुगाना जे साथ रखिए दीजर लाए जप रखिए खोटा हो जाए जैसा करे सो तै स्व पावे आप जापे खावे जे बड़ियाया पे खाए जे सुरत ते है रहे जाहे जे सो कूड़िया कूड़ कुबाड़ पावे सब या को संसार तुद पावे अद्धि प्रवान नानक जाने जान सुजान तना श्री मला पहला काया कागद मन प्रवाना सिर के लेखना पड़े ए आना दरगा पड़ी है अंदर गा घड़ी है तीन लेख होटा काम न आवे वेख नानक जीव चुरुपा हुए खरा खरा आखे सब कोई रोहाओ कादे कूड़ बोल मल खाए ब्राह्मण नामे जी आकाए जोगी जुगत न जाने अंध तीने उजाड़े का बंद सो जोगी जो जुगत पछाने गुरप्रसादी को जाने कादी सो जो उल्टी करे गुरप्रसादी जीवत मरे सो ब्राह्मण जो ब्रह्म विचारे आप तरह सगले कुल तारे दान संबंध सोई दिल तू वै मुसलमान सोई मल खो वै पड़िया बूझा सो परवान जिसर दरगाह का निशान तनासरी महला पहला कर तीजा एक ओंकार सत गुर प्रसाद काल नाही जोग नाही नाही सतका ढब था नष्ट जग भ्रष्ट हुए डुबता एव जग कल मैं राम नाम सार अखीता मीटै नाक पकड़ै ठगण को संसार रहाओ आंट सेती नाक पकड़े सूझते तन लो मगर पाचा कथ न सो जायो पद में लो खत्रिया ता धर्म छोड़िया मलेच पाख्या गही सृष्ट सब एक वर्ण होई परमगी धर्म की गत रही अष्ट साज साज पुराण सो देख करे वेद बेयास बिन नाम हर के मुक्त नाही कह नानक दास तनासरी महला पहला आरती को ओंकार सत गुर प्रसाद गगन में थाल रव चंद दीपक बने तारका मंडल जनक मोती तू मले अनल पवन चवरो करे सगल बनराय फुलंत ज्योति कैसी आरती होए पवखंड ना तेरी आरती न ता शब्द वाजंत भेरी रोहाओ सहसव नैन नन नैन तो एक सहस मूर्त नायक तोई सहस पद विमल नन एक पद गंध बिन सहस तब गंध चलत मोई समय ज्योत ज्योत है सोए तिसकै चानन समय चन होए गुरसा की ज्योत प्रगट होए ज्योत स्वभाव है सुवारती होए हर चरण कमल मकरंद लोभित मनु वंदनो मही प्यासा कृपा जल देहे नानक सारंको हुए जाते तेरा नाम वासा तनासरी महला तीजा कर दूजा चौपदे ओंकार सतगुर प्रसाद यो तन अखोट नान खुट ना जाए पूरा सतगुर दिया दिखाए अपने सतगुर को सदबल जाई गुर कृपा ते हर मन वसाई सितनवंत हर नाम ले वलाए गुर पूरा हर तन प्रगासया हर कृपा ते वसै मने आई रहा अवगुण काढ़ गुण हृदय समाए पूरा गुर कै सह सुपाए पूरा गुर की साचे बाणी सुख मन अंतर सह समानी एक चर जन देखो पाई दुबदा मार हर मन वसाई नाम मुल्क न पाया जाए गुर प्रसाद वसै मने आए समय वसै प्रभ एको सोए गुरमति घट प्रगट हुए सहज जिन प्रभ जान सुजाणिया सहज जिन जिन प्रभ जान पछाणिया नानक नाम लै मन मानिया तनासरी महला तीजा हर नाम तन निर्मलिया ते अपारा गुर कै शब्द परे भंडारा नाम तन बिन होर सब एक जान माया मोहि जिलै बिमान गुरमुख हर रस चाखै कोई ते सदानंद हुए दिन राति पूरे भाग प्राप्त हुए रहाऊ शब्द दीपक वरता त्यो लोए जो चाखे सो निर्मल होए, निर्मल नाम हो मैं मल धोए, साची भगत सदा सुख होए। जिन हर रस चाखे सो हर जन लोग तिसदानंद अरख, नाहीं कदे सो गाप मुक्त अवरा मुक्त करावे। हर नाम जपै हर ते सुख पावे, बिन सतगुर समूही बिललाए, अंडन दाजै साथ न पाए, सतगुर मिलै सब तृष्ण बुझाए। नानक नाम सांत सुख पाए, तना श्री महला तीज सदा, ताने अंतर नाम संभाले, जी जंत जिने प्रत पाले, मुक्त पदार्थ तिन को पाए। हर के नाम रते लेव लाए, गुर सेवा ते हर नाम तन पावे, अंतर बरगास हर नाम ते आवे रहाव। यो हर रंगूड़ा तन पिर होए, सांत सिगर रावे प्रभ सोए, हो मैं विच प्रभ कोई ना पाए, मूलो भूला जन्म गवाए। गुरते सांत सह सुख बाणी, सेवा साची नाम समानी, शब्द मिले प्रीतम सदा ते आए, साच नाम वड़ियाई पाया पै करता, जुग जुग सोए, नदर करे मिलावा होए, गुरबाणी ते हर मन वसाए, नानक साचर ते प्रपया मिलाए। तनासरी महला तीजा, जग मैला मैं लोहे जाया वै जाय, दूजै लो पाए दूजै पाए, सपर जब गोई, मनमुख चोटा खाए पनी पत खोई। गुरु सेवा ते जन निर्मल होए, अंतर नाम सह पाति उत्तम होए, रहा गुरमुखी बरै हर सरनाई, राम नाम रतराते भगत दृढ़ाई, भगत करे जन वडियाई पाए, सच रते सुख सह समाए, सच का गाहक विरला को जान, गुर कै शब्द सा आ पछाण, साच रस सच वापार, साची रास साचा वापार, सो धन पुरख जिस नाम प्यार, तिस तिन प्रभ साच एक सच लाए, उत्तम बाणी शब्द सुनाए। प्रभु साचे की साची कार, नानक नाम सवारण हार, तनासरी महला तीजा। जो हर सेवे तिन बल जाओ, तिन हृदय साच सचा मुख नाओ, साचो सास मालो दुख जाए, साचा शब्द वसै मने आए, गुरबाणी सुन मैल गवाए, सहजे हर नाम मन वसाई रोआ। कूड़ कुसा तृष्णा गण बजाए, अंतर शांत सहज सुख पाए, हर के पाणा चलै ताय आप जाए, सच मैल पाए हर गुण गाए। ना शब्द मरै ना शब्द बूझा, ना जाने बाणी, मनमुखे अंदर दुख वेहानी, सतगुर पेटे तां सुख पाए, हमें विचों ठाकर हाए। किसनों कहिए दाता एक सोई, कृपा करे शब्द मिलावा, होए मिल प्रीतम साचे गुण गावा, नानक साचे साचा भावा। तनासरी महला तीजा, मन मरै तात मर जाए, बिन मन मोए कैसे हर पाए, तन ए मन मरै दारू जाने कोई, मन शब्द मरै पूजे जन कोई, मन शब्द मरै बूझ जन सोए, इसनों बक्से हर दे बड़े आए, गुर प्रसाद वसै मने आई, रहा गुरमुख करनी कार कमावै, ता इस मन की सोजी पावे, मन मैं मत मैं गल मिकदारा, गुर अंकस मारज वालन हारा, मन असाध सद जन कोई, अचर चरै ता निर्मल होए, गुरमुखी मन लिया सवार, मैं विचुंत जय विकार, जो तुर रखी अण मेल मिलाए, कदन विछड़ै शब्द समाए, अपनी कलाए आपे प्रभ जाने, नानक गुरमुख नाम पछाणै। तनासरी महला तीजा, काचा तन संचय मूर्ख गावार, मनमुख भूले अंध गवार, बिख्या कै तन सदा दुख होए, ना साथ जाए ना प्राप्त होए, साचा धन गुरमति पाए, काचा धन फनिया मैं जाए, रहा मनमुख भूले सब मरै गवार, पवजल डूबे ना और वार ना पार, सतगुर पेटे पूरै भाग, साच रते अनस बैराग, चो जुग मैं अमृत साची बाणी, पूरे भाग हर नाम समानी, से साधक तरसै सब लोए, पूरे भाग प्राप्त होए, सबके साचा साचा सोए, उत्तम ब्रह्म पछाणै कोए, सच साचा सचे आप दृढ़ाए। नानक आपे वेखै आपे सच लाए, तनासरी महला तीजा। नावै की कीमत मेत कही ना जाए, से जन धन जिन एक नाम लिव लाए, गुरमत साची साचा विचार, आपे बख्शे दे विचार, हर नाम चरज प्रभु आप सुनाए, कली काल विच गुरमुख पाए रोहा। हम मूर्ख मूर्ख मन मायो, मैं विच सब कार कमाहे, इंद्र प्रसादियों मैं जाया पे बसे, लय मिलाए बे क्या का तन, बहुत बिमान अंकार डुबे न पावे मान, हम छोड़ सदा सुख होई, गुरमत सा लाई सच सोई। आपे साजे करता सोए, रस बिन दूजा अवर न कोए, जिस सच लाए सोई लागै, नानक नाम सदा सुख आगै, राग तनासरी महला तीजा। कर चौथा एक ओंकार, सतगुर प्रसाद। हम पीख पेखारी तेरे, तू निज पत है दाता, हो दयाल नाम दियो मंगत जन को, सदा रहो रंग राता, बलियार जाओ साजे तेरे नाम बेटो, करण कारण सबना का एको, और न दूजा कोई रहाओ, बहुते फेर पए किरपन को, अब किस कृपा की जय हो दयाल दर्शन दियो अपना ऐसी बक्स करी। जय पंत नानक भरम पट कूले इंगर प्रसाद दे जाने आसा चेले लागिया भीतर सतगुरु से मन माने आ। नासरी महला चौथा कर पैला चौपद एक ओंकार सत गुरु प्रसाद जो हर सेवे संत भगत तिनके सब पाप निवारी मोह पर कृपा कर स्वामी रख संगत तुम जो प्यारी। हर गुण कह न सको बनवारी हम पापी पात्र नीर डुबत कर कृपा पाखण हम तारी। रुहाओ जन्म जन्म के लागे बिख मोरचा लग संगत साध सवारी। जो कंचन बैसंतर तायो मल काटी कटत उतारी। हर हर जपन जपो दिन राति जप हर हर हर उतारी। हर हर हर ओखत जग पूरा जप हर हर होमै मारी। हर हर अगमै गावत बोध अपरंपर पुरख अपारे जन को कृपा करो जुग जीवन जन नानक पैर सवारी। इतना श्री महला चौथा हर के संत जना हर जपयो तिनका दुख परम पो पागी। अपनी सेवा आप कराई गुरमत अंतर जागी। हर के नाम रता बैरागी हर हर कथा सुनी मन पाई गुरमत हर लिव लागी। रोहाओ संत जना की जात हर स्वामी तुम ठाकुर हम सांगी। जैसी मत देवो हर स्वामी हम तैसे बुलक बुलागी। क्या हम किरम नान निक कीरे तुम वड पुरख वडागी। तुमरी गत मत कह न सका प्रभ हम क्यों कर मिलाया पागी। हर प्रभ स्वामी कृपा धारो हम हर हर सेवा लागी। नानक दासन दास करो प्रभ हम हर कथा कथा गी। इतना श्री महला चौथा हर का संत सिद्धगुर सतपुरखा जो बोले हर हर बानी। जो जो कह सुने सो मुगता हम तिसके सदगुर बानी। हर के संत सुनो जस कानी हर हर कथा सुनो एक निमक पल सब खिलविक पाप लह जानी। रहा ऐसे संत ऐसा संत साध जन पाया ते वड पुरख वडानी। तन की धूर मंगा प्रभु स्वामी हम हर लोच लोचानी। हर हर सफल्यो बिरख प्रभु स्वामी जन जप्यो से त्रिपतानी। हर हर अमृत पी त्रिपता से सब लाथी भूख बुखानी। जन के वडे पाक वडे उचे तन हर जप्यो जपानी तिन हर संगत मेल प्रभ स्वामी जन नानक दास दसानी। तना श्री महला चौथा में अंधले अंध बिखे बिखराते क्यों चाला गुर चाली। सतगुर दया करे सुखदाता मुलावे अपने पाले गुर सिख मीर चलो गुर चाली। जो गुर कह सोई पल मानो हर हर कथा निराली। राव हर के संत सुनो जन पाई गुर सेवो बेग बेगाली। सतगुर सेव खर्चा रबादो मत जानो आज के काली। हर के संत जपो हर जपना हर संत चलै हर नाली। जन हर जपिया से हर हुए हर मिलिया केल किलाली। हर हर जपन जप लोच लोचानी हर कृपा कर बनवाली। जान नानक संगत साध हर मेलो हम साध जना पगराली। इतना श्री महला चौथा हर हर बूंद पे हर स्वामी हम चातरक बिलल बिललाती। हर हर कृपा करो प्रभु अपने मुख देवो हर निमकाती। हर बिन रहना सकोय कराती जो बिना मलै मली मर जाई है त्यों हर बिन हमर जाती। रुहाओ तुम हर सरवर अत अगाह हम लह न सके अंत माती। तुम परै परै परम पर स्वामी अत जानो अपन गाती। हर के संत जना हर जपियो गुर रंग चलू लै रंग राती। हर हर भगत बनिया तो सोभा हर जपियो उत्तम पाती। आपे सेवक आपे सेवक आपे ठाकुर आपे सेवक आप बनावै पाती। नानक जन तुमरी सरनाई हर राखो लाज भगाती। तनासरी महला चौथा कल जुका धर्म कहो तुम पाई केवे छूटा हम छुटका की। हर हर जप बेड़ी हर तुलहा हर जपियो तरह तरह की। हर जी लाज रखो हर जन की हर हर जपन जपावो अपना हम मागी भगत एकाकी। रहा हर के सेवक से हर प्यारे जिन जपियो हर बचना की लेखा चित्रगुप्त जो लिखे आ छठ सब छूटी जमकी बाकी। हर के सन जपियो मन हर हर लग संगत साध जना की। दिन सूर तिसना अगण बुजानी सेव चरियो चंद चंदा की। तुम वड पुरख वड अगम्या गोचर तुम आपे आप पाकी जन नानक को प्रभ कृपा की जय कर दासन दास दसा की। तनासरी महला चौथा कर पंजवां दो पद एक ओंकार सतंगर प्रसाद। उड़तार विचार मुरार रमो रम मोहन नाम जपेन्या दृष्ट गोचर पर स्वामी। गुरपुरा प्रगट कर दीने राम पारस चंदन हम काष्ट लोष्ट। हर संग हरि सत्संग पे हर कंचन चंदन कीने रहा। ਨਾਮ ਛੇ ਖੱਟ ਬੋਲੇ ਮੁਖੇ ਆਗਿਰ ਮੇਰਾ ਹਰ ਪ੍ਰਭ ਇਹਨਾਂ ਪਤੀਨੇ ਜਨ ਨਾਨਕ ਕਰ ਹਿਰਦੈ ਸੁਧ ਧਿਆਵੋ ਯੋ ਹਰ ਪ੍ਰਭ ਮੇਰਾ ਭੀਨੇ ਤਨਾਸਰੀ ਮਹੱਲਾ ਚੌਥਾ ਗੁਣ ਕਹੋ ਹਰ ਲਹੋ ਕਰ ਸੇਵਾ ਸਤਿਗੁਰ ਇਵ ਹਰ ਹਰ ਨਾਮ ਤੇ ਆਏ ਹਰ ਦਰਗਾਹ ਭਾਵੇ ਫਿਰ ਜਨਮ ਨਾ ਆਵੇ ਹਰ ਹਰ ਹਰ ਜੋਤ ਸਮਾਏ ਜਪ ਮਨ ਨਾਮ ਹਰੀ ਹੋਏ ਸਰਬ ਸੁਖੀ ਹਰ ਜਸ ਊਚ ਸਭਨਾ ਤੇ ਉਪਰ ਹਰ ਹਰ ਹਰ ਸੇਵ ਛਡਾਈ ਰੁਹਾਵ ਹਰ ਕਿਰਪਾ ਨਿਤ ਕੀਨੀ ਗੁਰ ਭਗਤ ਹਰ ਦੀਨੀ ਤਬ ਹਰ ਸਿਮ੍ਰਿਤ ਬਣੇ ਆਈ ਬਹੁ ਚਿੰਤ ਵਿਸਾਰੀ ਹਰ ਨਾਮ ਉਰਤਾਰੀ ਨਾਨਕ ਹਰ ਭਏ ਸਖਾਈ ਤਿਨਾ ਸ੍ਰੀ ਮਹਲਾ ਚੌਥਾ ਹਰ ਪੜ ਹਰ ਲਿਖ ਹਰ ਜਪ ਹਰ ਗਾਉ ਹਰ ਭਵਜਲ ਪਾਰੀ ਉਤਾਰੀ ਮਨ ਬਚਨ ਹਿਰਦੈ ਤੇ ਆਏ ਹਰ ਹੋਏ ਸੰਤੁਸ਼ਟ ਇਵ ਭਣ ਹਰ ਨਾਮ ਮੁਰਾਰੇ ਮਨ ਜਪੇ ਅਰ ਜਗਦੀਸ਼ ਮਲ ਸੰਗਤ ਸਾਧੂ ਮੀਤ ਸਦਾ ਆਨੰਦ ਵੈਦਨ ਰਾਤੀ ਅਰ ਕੀਰਤ ਕਰ ਬਨਵਾਰੀ ਰੁਹਾਉ ਹਰ ਹਰ ਕਰੀ ਦ੍ਰਿਸ਼ਟ ਤਪਯੋ ਮਨ ਉਦਮ ਹਰ ਹਰ ਨਾਮ ਜਪਿਓ ਗਤ ਭਈ ਹਮਾਰੀ ਜਨ ਨਾਨਕ ਕੀ ਪਤ ਰਾਖਿ ਮੇਰੇ ਸਵਾਮੀ ਹਰਿ ਆਏ ਪਰਿਉ ਹੈ ਸਰਣ ਤੁਮਾਰੀ ਧਨਾਸਰੀ ਮਹਲਾ ਚੌਥਾ 84 ਸਿੱਧ ਬੁੱਧ 33 ਕੋਟ ਮੁਣਜਨ ਸਭ ਚਾਹੇ ਹਰ ਜੀਉ ਤੇਰੋ ਨਾਉ ਗੁਰ ਪ੍ਰਸਾਦ ਕੋ ਵਿਰਲਾ ਪਾਵੈ ਜਿਨ ਕੁਲ ਲਾਟ ਲਿਖਿਆ ਤੁਰ ਪਾਉ ਜਪ ਮਨ ਰਾਮੈ ਨਾਮ ਹਰ ਜਸ ਉਤਮ ਕਾਮ ਜੋ ਗਾਵੈ ਸੁਣੈ ਤੇਰਾ ਜਸ ਸੁਆਮੀ ਹਉ ਤਿਨ ਕਿਸਦ ਬਲਿਹਾਰਾ ਜਾਉ ਰਹਾਉ ਸਿਰਨਾਗਤ ਪ੍ਰਤਪਾਲਕ ਹਰ ਸਵਾਮੀ ਜੋ ਤੁਮ ਦਿਓ ਸੋਈ ਹੋ ਪਾਉ ਦੀਨ ਦਿਆਲ ਕਿਰਪਾ ਕਰ ਦੀ ਜੈ ਨਾਨਕ ਹਰ ਸਿਮਰਨ ਕਾ ਹੈ ਚਾਉ ਤਨਾਸਰੀ ਮਹੱਲਾ ਚੌਥਾ ਸੇਵਕ ਸਿੱਖ ਪੂਜਣ ਸਭ ਆਵੈ ਸਭ ਗਾਵੈ ਹਰ ਹਰਿ ਉਤਮ ਬਾਣੀ ਗਾਵੈ ਸੁਣਿਆ ਤਿਨ ਕਾ ਹਰ ਥਾਇ ਪਾਵੈ ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਨੀ ਬੋਲੋ ਭਾਈ ਹਰ ਕੀਰਤ ਹਰ ਪਵਜਲ ਤੀਰਥ ਹਰ ਦਰ ਤਿਨ ਕੀ ਉਤਮ ਬਾਤ ਹੈ ਸੰਤੋ ਹਰ ਕਥਾ ਜਨ ਜਨੋ ਜਾਨੀ ਰਹਾਉ ਆਪੇ ਗਚਿ ਲਾਹੇ ਆਪੇ ਆਪੇ ਹਰ ਪ੍ਰਭ ਚੋ ਜੀ ਵਿਡਾਨੀ ਜਨ ਨਾਨਕ ਆਪ ਮਿਲਾਏ ਸੋਈ ਹਰ ਮਿਲ ਸੀ ਅਵਰ ਸਭ ਤਿਆਗ ਉਹ ਹਰ ਭਾਨੀ ਧਨਾਸਰੀ ਮਹੱਲਾ ਚੌਥਾ ਇੱਛਾ ਪੂਰਕ ਸਰਬ ਸੁਖਦਾਤਾ ਹਰ ਜਾ ਕੇ ਵਾਸੈ ਕੰਮ ਧੇਨਾ ਸੁਵੈਸਾ ਹਰ ਧਿਆਈਐ ਮੇਰੇ ਜੀੜੇ ਤਾਂ ਸਰਬ ਸੁਖ ਪਾਵੈ ਮੇਰੇ ਮਨਾ ਜਪ ਮਨ ਸਤ ਨਾਮ ਸਦਾ ਸਤ ਨਾਮ ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈਐ ਹਰ ਪੁਰਖ ਨਿਰੰਜਣਾ ਰਹਾਉ ਜਾ ਹਰ ਸਿਮਰਨ ਭਇਆ ਤਾਂ ਪਗਾ ਉਪਾਦ ਗਤ ਕੀਨੀ ਵਡਭਾਗੀ ਹਰ ਜਪਨਾ ਜਨ ਨਾਨਕ ਗੁਰ ਇਹ ਮਤ ਦੀਨੀ ਜਪਰ ਪਵਜਲ ਤਰਨਾ ਧਨਾਸਰੀ ਮਹੱਲਾ ਚੌਥਾ ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ ਹਮਰੀ ਬੇਦਨ ਤੂੰ ਜਾਣਤਾ ਸਾਹਾ ਅਵਰ ਕਹਿ ਜਾਣੈ ਕੋਈ ਰੋਹਾ ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹਾ ਤੇਰਾ ਕੀਆ ਸੱਚ ਸਭ ਹੋਏ ਝੂਠਾ ਕਿਸ ਕੋ ਆਖੀਐ ਸਾਹਾ ਦੂਜਾ ਨਾਹੀਂ ਕੋਈ ਸੁਪਨਾ ਵਿੱਚ ਤੂੰ ਵਰਤਦਾ ਸਾਹਾ ਸਭ ਤੁਜੈ ਧਿਆਵੇ ਦਿਨ ਰਾਤ ਸਭ ਤੁਝ ਹੀ ਥਾਵ ਮੰਗ ਦੇ ਮੇਰੇ ਸਾਹਾ ਤੂੰ ਸਭਨਾ ਕਰੇ ਕਰਦਾਸ ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸਾਹਾ ਤੁਝ ਤੇ ਬਾਹਰ ਕੋਈ ਨਾ ਹੈ ਸਭ ਜੀ ਤੇਰੇ ਤੂੰ ਸਭ ਸਦਾ ਮੇਰੇ ਸਾਹਾ ਸਭ ਤੁਜੀ ਮਾਏ ਸਮਾਹੇ ਸਭਨਾ ਕੀ ਤੂੰ ਆਸ ਹੈ ਪਿਆਰੇ ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ ਸਭ ਤੁਜੈ ਧਿਆਵੇ ਮੇਰੇ ਸਾਹਾ ਜੋ ਭਾਵੈ ਤਿਉ ਰੱਖ ਤੂੰ ਮੇਰੇ ਪਿਆਰੇ ਸਚ ਨਾਨਕੇ ਪਾਤਸ਼ਾਹ ਧਨਾਸਰੀ ਮਹੱਲਾ ਪੰਜਵਾਂ ਕਰ ਪਹਿਲਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਵ ਖੰਡਨ ਦੁਖ ਭੰਜਨ ਸਵਾਮੀ ਭਗਤ ਵਸ਼ਲ ਨਿਰੰਕਾਰੇ ਕੋਟ ਪਰਾਧ ਮਿਟੇ ਖਿਨ ਭੀਤਰ ਜਾਂ ਗੁਰਮੁਖ ਨਾਮ ਸਮਾਰੇ ਮੇਰਾ ਮਨ ਲਾਗਾ ਹੈ ਰਾਮ ਪਿਆਰੇ ਦੀਨ ਦਿਆਲ ਕਰੀ ਪ੍ਰਭ ਕਿਰਪਾ ਵਸ ਕੀਨੇ ਪੰਚ ਦੂ ਤਾਰੇ ਰਹਾਉ ਤੇਰਾ ਥਾਨ ਸੁਹਾਵਾ ਰੂਪ ਸੁਹਾਵਾ ਤੇਰੇ ਭਗਤ ਸੋਏ ਦਰਬਾਰੇ ਸਰਬ ਜੀਆ ਕੇ ਦਾਤੇ ਸਵਾਮੀ ਕਰ ਕਿਰਪਾ ਲਿਓ ਬਾਰੇ ਤੇਰਾ ਵਰਣਨਾ ਜਾਪੈ ਰੂਪ ਨ ਲਖੀਐ ਤੇਰੀ ਕੁਦਰਤ ਕੌਣ ਵਿਚਾਰੇ ਜਲ ਥਲ ਮਹੀਲ ਰਵਿਆ ਸਰਬ ਠਾਈ ਅਗਮ ਰੂਪ ਗਿਰਧਾਰੇ ਕੀਰਤ ਕਰੈ ਸਗਲ ਜਨ ਤੇਰੀ ਤੂੰ ਬਨਾਸੀ ਪੁਰਖ ਮੁਰਾਰੇ ਜੋ ਭਾਵੈ ਤੋ ਰੱਖ ਸੁਆਮੀ ਜਨ ਨਾਨਕ ਸਰਨ ਦੁਆਏ ਤਨਾ ਸ੍ਰੀ ਮਹਲਾ ਪੰਜਵਾਂ ਬਿਨ ਜਲ ਪ੍ਰਾਣਤ ਜੇ ਹੈ ਮੀਨਾ ਜਿਨ ਜਲ ਸਿਉ ਹਿਤ ਬੜਾਇਓ ਕਮਲ ਹੇਤ ਬਿਨ ਸੋਇਆ ਭਵਰਾ ਉਨ ਮਾਰਗ ਨਿਕਸਨਾ ਪਾਇਓ ਅਬਮਨ ਇਕ ਸਿਉ ਮਨ ਉਕੀਨਾ ਮਰਨ ਜਾਵੈ ਸਦੀ ਸੰਗੈ ਸਤਿਗੁਰੂ ਸਭ ਦੀ ਚੀਨਾ ਰਹਾਉ ਕਾਮ ਹੇਤ ਕੁੰਚਲ ਲੈ ਫਾਂਕਿਓ ਉਹ ਪਰਵਸ ਪਿਓ ਵਿਚਾਰਾ ਨਾਦ ਹੇਤ ਸਿਰ ਡਾਰਿਓ ਕੁਰੰਕਾ ਉਸੀ ਹੇਤ ਬਿਦਾਰਾ ਦੇ ਕੁਟੰਬ ਲੋ ਮੋਹਿਓ ਪ੍ਰਾਣੀ ਮਾਇਆ ਕੋਲ ਬਟਾਨਾ ਤੁਰਚਿਓ ਕਰ ਲੈਨੋ ਆਪਣਾ ਹੁਣ ਛੋੜ ਸਿਰਾ ਪਰਜਨ ਬਿਨ ਗੋਬਿੰਦ ਅਵਰ ਸੰਗ ਨੇਹਾ ਉਹ ਜਾਣੋ ਸਦਾ ਦੁਹੇਲਾ ਕਉ ਨਾਨਕ ਗੁਰ ਇਹ ਬੁਝਾਇਓ ਪ੍ਰੀਤ ਪ੍ਰਭੂ ਸਦਕੇਲਾ ਤਨਾ ਸ੍ਰੀ ਮਹਲਾ ਪੰਜਵਾਂ ਕਰ ਕਿਰਪਾ ਦਿਓ ਮੋਇ ਨਾਮਾ ਬੰਧਨ ਤੇ ਛੁਟਕਾਏ ਮਨ ਤੇ ਵਿਸਰਿਓ ਸਗਲੋ ਧੰਦਾ ਗੁਰ ਕੀ ਚਰਣੀ ਲਾਏ ਸਾਧ ਸੰਗ ਚਿੰਤ ਬਿਰਾਨੀ ਛਾਡੀ ਅੰਬਦ ਮੋਹ ਮਨ ਬਾਸਨ ਦੇ ਕਰ ਗੜਹਾ ਗਾਡੀ ਰੁਹਾਉ ਨਾ ਕੋਈ ਮੇਰਾ ਦੁਸ਼ਮਣ ਰਹਿਆ ਨਾ ਹਮ ਕਿਸ ਕੈ ਬਹਿਰਾਈ ਬ੍ਰਹਮ ਪਸਾਰ ਪਸਾਰਿਓ ਭੀਤਰ ਸਤਿਗੁਰ ਤੇ ਸੋ ਜੀ ਪਾਏ ਸਭ ਕੋ ਮੀਤ ਹਮ ਆਪਣ ਕੀ ਨਾ ਹਮ ਸਭਨਾ ਕੇ ਸਾਜਨ ਦੂਰ ਪਰਾਇਓ ਮਨ ਕਾ ਬਿਰਹਾ ਤਾ ਮਿਲ ਕੀਓ ਮੇਰਾ ਰਾਜਨ ਬਿਨ ਸਿਓ ਢੀਠਾ ਅੰਮ੍ਰਿਤ ਬੂਠਾ ਸਬਦ ਲਗੋ ਗੁਰ ਮੀਠਾ ਜਲ ਤਲ ਮਹੀਲ ਸਰਬ ਨਿਵਾਸੀ ਨਾਨਕ ਰਮਈਆ ਡੀਠਾ ਤਨਾ ਸ੍ਰੀ ਮਹਲਾ ਪੰਜਵਾਂ ਜਬ ਤੇ ਦਰਸ਼ਨ ਪੇਟੇ ਸਾਧੂ ਭਲੇ ਦਿਨ ਸੋਏ ਆਏ ਮਹਾਨੰਦ ਸਦਾ ਕਰ ਕੀਰਤਨ ਪੁਰਖ ਬਿਦਾਤਾ ਪਾਇਆ ਮੈ ਰਾਮ ਜਸੋ ਮਨ ਗਾਇਓ ਪਯੋ ਪ੍ਰਗਾ ਸਦਾ ਸੁਖ ਮਨ ਮੈਂ ਸਤਿਗੁਰ ਪੂਰਾ ਪਾਇਓ ਰਹਾਉ ਗੁਣ ਨਿਦਾਨ ਹਿਰਦ ਪੀਤਰ ਵਸਿਆ ਤਾਂ ਦੁਖ ਪ੍ਰੰਭੋ ਪਾਗਾ ਪਈ ਪ੍ਰਭਤ ਵਸਿਆ ਗੋਚਰ ਰਾਮ ਨਾਮ ਰੰਗ ਲਾਗਾ ਚਿੰਤ ਅਚਿੰਤਾ ਸੋਚ ਅਸੋਚਾ ਸੋਗ ਲੋਭ ਮੋਹ ਥਾਕਾ ਉਹ ਮੈਂ ਰੋਗ ਮਿਟੇ ਕਿਰਪਾ ਤੇ ਜਮ ਤੇ ਪਏ ਬੇਪਾਖ ਗੁਰ ਕੀ ਟਹਿਲ ਗੁਰੂ ਕੀ ਸੇਵਾ ਗੁਰ ਕੀ ਆਗਿਆ ਭਾਣੀ ਕਉ ਨਾਨਕ ਜਨ ਜਮ ਤੇ ਕਾਢੇ ਤਿਸ ਗੁਰ ਕੈ ਕੁਰਬਾਣੀ ਧਨਾ ਸ੍ਰੀ ਮਹੱਲਾ ਪੰਜਵਾਂ ਜਿਸ ਕਾ ਤਨ ਮਨ ਧਨ ਸਭ ਤਿਸਕਾ ਸੋਏ ਸੁਗੜ ਸੁਜਾਨੇ ਤਿਨੇ ਸੁਣਿਆ ਦੁੱਖ ਸੁਖ ਮੇਰਾ ਤੁਬਦਨੀ ਕੀ ਖਟਾਨੀ ਜੀ ਕੀ ਇਹ ਕਹਿ ਪੈਮਾਨੀ ਅਵਰ ਜਤਨ ਕਰ ਰਹੇ ਬਹੁ ਤੇਰੇ ਤਿੰਨ ਤਿਲ ਨੇ ਕੀਮਤ ਜਾਨੀ ਰਹਾਉ ਅੰਮ੍ਰਿਤ ਨਾਮ ਨਿਰਮੋਲ ਕੇ ਹੀ ਰਹੁ ਗੁਰ ਦੀਨੋ ਮੰਤਾਨੀ ਡਿਗਨ ਡੋਲੈ ਦ੍ਰਿੜ ਕਰ ਰਹਿਓ ਪੂਰਨ ਹੋਏ ਤ੍ਰਿਪਤਾਨਿਓ ਜੋ ਬੀਚ ਹਮ ਤੁਮ ਕਛ ਹੋਤੇ ਤਿਨ ਕੀ ਬਾਤ ਬਿਲਾਨੀ ਅਲੰਕਾਰ ਮਿਲ ਥੈਲੀ ਹੋਈ ਹੈ ਤਾਤੇ ਕਣਕ ਵਖਾਨੀ ਪ੍ਰਗਟਿਓ ਜੋਤ ਸਹਿਜ ਸੁਖ ਸੋਭਾ ਬਾਜੇ ਅਨਤ ਬਾਨੀ ਕੋ ਨਾਨਕ ਨੈਚਲ ਕਰ ਬਾਦਿਓ ਗੁਰ ਕੀ ਬੰਦਾਨੀ ਧਨਾ ਸ੍ਰੀ ਮਹੱਲਾ ਪੰਜਵਾਂ ਵੱਡੇ ਵੱਡੇ ਰਾਜਨ ਅਰ ਭੂਮਨ ਤਾਂ ਕਿ ਤ੍ਰਿਸਨਾ ਬੂਜੀ ਲਪਟ ਰਹੇ ਮਾਇਆ ਰੰਗ ਰਾਤੇ ਲਪਟ ਰਹੇ ਮਾਇਆ ਰੰਗ ਮਾਤੇ ਲੋਚਨ ਕਛੂ ਨ ਸੂਜੀ ਵਿਖਿਆ ਮੈਂ ਹੈ ਕਿਨ ਹੀ ਤ੍ਰਿਪਤ ਨਾ ਪਾਈ ਜੋ ਪਾਵਕ ਕੀ ਦਿਨ ਨਹੀਂ ਧਰਾਪੈ ਬਿਨ ਹਰ ਕਹਾਇਆ ਘਾਈ ਰੋਹਾ ਦਿਨ ਦਿਨ ਕਰਤ ਭੋਜਨ ਵੋ ਬਿੰਜਣ ਤਾ ਕੀ ਮਿਟੈ ਨਾ ਭੁੱਖਾ ਉਦਮ ਕਰੈ ਸਵਾਨ ਕੀ ਨਿਆਈ ਚਾਰੈ ਕੁੰਟਾ ਘੋਖਾ ਕਾਂਵੰਤ ਕਾਮੀ ਬੋ ਨਾਰੀ ਪਰਗਰਾ ਜੋ ਨਾ ਚੂਕੈ ਦਿਨ ਪ੍ਰਤ ਕਰੈ ਕਰੈ ਪਛਤਾਪੈ ਸੋਗ ਲੋਭ ਮੈਂ ਸੂਕੈ ਹਰ ਹਰ ਨਾਮ ਅਪਾਰਿਆ ਮੋਲਾ ਮਤੇ ਕਨਿਦਾਨਾ ਸੁਖ ਸਹਿਜ ਆਨੰਦ ਸੰਤਨ ਕੈ ਨਾਨਕ ਗੁਰ ਤੇ ਜਾਨਾ ਧਨਾ ਸ੍ਰੀ ਮਹਿਲਾ ਪੰਜਵਾਂ ਲਵੈਨਾ ਲਾਗਣ ਕੋ ਹੈ ਕਛੂਐ ਜਾ ਕੋ ਫਿਰ ਧਾਵੈ ਜਾ ਕੋ ਗੁਰਦੀਨੋ ਅੰਮ੍ਰਿਤ ਤਿਸੀ ਕੋ ਬਣਿਆ ਵੈ ਜਾ ਕੋ ਆਇਓ ਏਕ ਰਸਾ ਖਾਨ ਪਾਨ ਆਨ ਨਹੀਂ ਖੁਦਿਆ ਤਾ ਕਿ ਚਿਤਨਾ ਬਸਾ ਰਹਾ ਮੋਲਿਓ ਮਨ ਤਨ ਹੋਇਓ ਹਰਿਆ ਏਕ ਗੁੰਜਨ ਪਾਈ ਬੰਦਨਾ ਸਾਕੋ ਉਸਤ ਜਾ ਕੀ ਬੰਦਨਾ ਸਾਕੋ ਉਸਤ ਤਾ ਕੀਮਤ ਕਹਿਣ ਨਾ ਜਾਏ ਕਾਲ ਨਾ ਮਿਲਿਓ ਸੇਵ ਨਾ ਮਿਲਿਓ ਮਿਲਿਓ ਆਏ ਚਿੰਤਾ ਜਾ ਕੋ ਦਇਆ ਕਰੀ ਮੇਰਾ ਠਾਕੁਰ ਤਿੰਨ ਗੁਰੈ ਕਮਾਨੋ ਮੰਤਾ ਦੀਨ ਦਿਆਲ ਸਦਾ ਕਿਰਪਾਲਾ ਸਰਬ ਜੀ ਆ ਪ੍ਰਤਪਾਲਾ ਓਤ ਬੋਧ ਨਾਨਕ ਸੰਗ ਰਵਿਆ ਜਿਉ ਮਾਤਾ ਬਾਲ ਗੋਪਾਲਾ ਧਨਾ ਸ੍ਰੀ ਮਹੱਲਾ ਪੰਜਵਾਂ ਬਾਰ ਜਾਓ ਗੁਰ ਆਪਣੇ ਉਪਰ ਜਿਨ ਹਰ ਹਰ ਨਾਮ ਦ੍ਰਿੜਾਇਆ ਮੈਂ ਉਹਦੇ ਆਨੰਦ ਕਾਰ ਮਹਿ ਜਿਨ ਸੀਧਾ ਮਾਰਗ ਦਿਖਾਇਆ ਹਮਰੋ ਪ੍ਰਾਨ ਗੋਪਾਲ ਗੋਬਿੰਦ ਆਉ ਹਾਂ ਸਰਬ ਥੋਕੀ ਜਿਸੈ ਹਮਾਰੀ ਚਿੰਦ ਰਹਾਉ ਜਾ ਕੇ ਸਿਮਰਨ ਸਰਬ ਨਿਦਾਨਾ ਮਾਨ ਮਹਤ ਪਤ ਪੂਰੀ ਨਾਮ ਲੈ ਤੇ ਕੋਟਗ ਨਾ ਸੇ ਭਗਤ ਬਾਸ਼ ਸਭ ਧੂਰੀ ਸਰਬ ਮਨੋਰਥ ਜੇ ਕੋ ਚਾਹੇ ਸੇਵੈ ਇੱਕ ਨਿਧਾਨਾ ਪਾਰ ਬ੍ਰਹਮ ਪਰੰਪਰ ਸਵਾਮੀ ਸਿਮਰਤ ਪਾਰ ਪਰਾਨਾ ਸੀਤਲ ਸਾਂਤ ਮਾਂ ਸੁਖ ਪਾਇਆ ਸੰਤ ਸੰਗਰਿਓ ਓਲਾ ਹਰਤਨ ਸੰਚਨ ਹਰ ਨਾਮ ਭੋਜਨ ਨਯੋ ਨਾਨਕੀ ਨੂੰ ਚੋਲਾ ਧਨਾ ਸ੍ਰੀ ਮਹੱਲਾ ਪੰਜਵਾਂ ਜੇ ਕਰਨੀ ਹੋਵੇ ਸ਼ਰਮਿੰਦਾ ਯਕ ਮਾਣੀ ਰੀਤ ਸੰਤ ਕੇ ਨਿੰਦਾ ਸਾਗਤ ਕੇ ਪੂਜਾ ਐਸੇ ਦ੍ਰਿੜੀ ਵਿਪਰੀਤ ਮਾਇਆ ਮੋਹ ਭੁੱਲੋ ਅਵਰੈ ਹੀਤ ਹਰ ਚੰਦੋਰੀ ਮਨ ਹਰ ਪਾਤਰੇ ਇਹ ਤੁਹਾਰੋ ਬੀਤ ਰਹਾਵ ਚੰਦਨ ਲੇਪ ਹੋਤ ਦੇਖੋ ਸੁਖ ਕਰਤਬ ਭਸਮ ਸੰਗੀਤ ਅੰਮ੍ਰਿਤ ਸੰਗ ਨਾਇ ਰੁਚਿਆਵਤ ਬਿਖਟ ਗੌਰੀ ਪ੍ਰੀਤ ਉੱਤਮ ਸੰਤ ਭਲੇ ਸੰਜੋਗੀ ਇਸ ਜੁਗ ਮੈਂ ਪਵਿੱਤ ਪੁਨੀਤ ਜਾਤੇ ਕਰ ਜਨਮ ਪਦਾਰਥ ਕਾਚ ਬਹਾਦਰ ਜੀਤ ਜਨਮ ਜਨਮ ਕੇ ਕਿਲੇ ਵਿਖ ਦੁੱਖ ਭਾਗੈ ਗੁਰ ਗਿਆਨ ਅੰਜਨ ਨੇਤਰ ਦੀਤ ਸਾਧ ਸੰਗ ਦਿਨ ਦੁੱਖ ਤੇ ਨਿਕਸਿਓ ਨਾਨਕ ਏਕ ਭਰੀ ਤਿਰਤਨਾ ਸ੍ਰੀ ਮਹਲਾ ਪੰਜਵਾਂ ਪਾਣੀ ਪੱਖਾ ਪੀਸੋ ਸੰਤ ਆਗੈ ਗੁਣ ਗੋਬਿੰਦ ਜਸ ਗਾਈ ਸਾਸ ਸਾਸ ਸਿਮਰਨ ਨਾਮ ਸਮਾਰੈ ਇਹੋ ਬਿਸਰਾਮ ਨਿਧ ਪਾਈ ਤੁਮ ਕਰੋ ਦਇਆ ਮੇਰੇ ਸਾਈ ਅਸੀ ਮਤੀ ਜੈ ਮੇਰੇ ਠਾਕੁਰ ਸਰਸ ਦਾ ਤੁਧ ਧਿਆਈ ਰਹਾ ਤੁਮਰੀ ਕਿਰਪਾ ਤੇ ਮੋਹ ਮਾਨ ਛੂਟੈ ਬਿਰਸ ਜਾਏ ਪਰਮਾਈ ਆਨੰਦ ਰੂਪ ਰਵਿਓ ਸਭ ਮਦੇ ਜਤ ਕਤ ਪੇਖੋ ਜਾਈ ਤੁਮ ਦਿਆਲ ਕਿਰਪਾਲ ਕਿਰਪਾ ਨਿਧ ਪਤਿਤ ਪਾਵਨ ਗੁਰਸਾਈ ਕੋਟ ਸੁਖ ਆਨੰਦ ਰਾਜ ਪਾਏ ਮੁਖ ਤੇ ਨਿਮਖ ਬੁਲਾਈ ਤਾਪ ਜਾਪ ਜਾਪਤਾ ਭਗਤ ਸਾ ਪੂਰੀ ਜੋ ਪ੍ਰਭ ਕੈ ਮਨ ਭਾਈ ਨਾਮ ਜਪਤ ਤ੍ਰਿਸ਼ਨਾ ਸਭ ਬੁੱਝੀ ਹੈ ਨਾਨਕ ਤ੍ਰਿਪਤ ਅਕਾਈ ਨਾ ਸ੍ਰੀ ਮਹਲਾ ਪੰਜਵਾਂ ਜਿਨ ਕੀਨੇ ਵਸ ਆਪਣੇ ਤ੍ਰੈ ਗੁਣ ਪਵਣ ਦੁਤਰ ਸੰਸਾਰਾ ਜਿਨ ਕੀਨੇ ਵਸ ਆਪਣੇ ਤ੍ਰੈ ਗੁਣ ਪਵਣ ਚਤੁਰ ਸੰਸਾਰਾ ਜਗ ਸਨਾਨ ਤਾਪ ਥਾਨ ਖੰਡੇ ਕਿਆ ਯੋਜਨ ਤੇ ਵਿਚਾਰਾ ਪ੍ਰਭ ਕੀ ਓਟ ਗਈ ਤੋ ਛੂਟੋ ਸਾਂਦ ਪ੍ਰਸਾਦ ਹਰ ਹਰ ਹਰ ਗਾਏ ਬਿਖੈ ਬਿਆ ਤਬੂ ਟੁਰਹਾ ਨਾ ਸੁਣਿਆ ਨਾ ਮੁਖਤੇ ਬਕੀਆ ਨਾ ਮੂਹੈ ਉਹ ਡੀਠੀ ਅਸਿਟ ਗੌਰੀ ਪਾਏ ਪੁਲਾਵੈ ਮਨ ਸਭ ਕਹਿ ਲਾ ਗਿਆ ਮਿੱਠੀ ਮਾਏ ਬਾਪੂ ਤੇ ਭਰਾਤਾ ਉਹਨੇ ਘਰ ਘਰ ਮਿਲਿਓ ਦੂਆ ਕਿਸੀ ਵਾਦ ਘਾਟ ਕਿਸੀ ਪੈ ਸਗਲੇ ਲੜ ਲਰਮੂਆ ਹੁੰਬਲੇ ਹਾਰੀ ਸਤਿਗੁਰੀ ਆਪਣੇ ਜਿਨਿਓ ਚੁਲਤ ਦਿਖਾਇਆ ਗੁਜੀ ਭਾਏ ਜਲੈ ਸੰਸਾਰਾ ਭਗਤ ਨਾ ਵਿਆਪੈ ਮਾਇਆ ਸੰਤ ਪ੍ਰਸਾਦ ਮਾਂ ਸੁਖ ਪਾਇਆ ਸਗਲੇ ਬੰਧਨ ਕਾਠੇ ਹਰ ਹਰ ਨਾਮ ਨਾਨਕ ਤਨ ਪਾਇਆ ਆਪਣੇ ਘੜ ਲੈ ਆਇਆ ਖਾਟੇ ਤਨਾਸੀ ਮਹੱਲਾ ਪੰਜਵਾਂ ਤੁਮ ਦਾਤੇ ਠਾਕੁਰ ਪਿਤ ਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮੀ ਪਿਰਤ ਪਾਲੋ ਅੰਬਾਰਕ ਤੁਮਰੇ ਧਾਰੇ ਜੇਵਾ ਏਕ ਕਵਣ ਗੁਣ ਕਹੀਆ ਬੇਸੁਮਾਰ ਬੇਅੰਤ ਸੁਆਮੀ ਤਿਰੁਵੰਤ ਨ ਕਿਨੇ ਹੀ ਲਹੀਐ ਰਹਾਵ ਕੋਟ ਪਰਾਧ ਹਮਾਰੇ ਖੰਡੋ ਅਨਕ ਵਿਧੀ ਸਮਝਾਵੋ ਅਮ ਗਿਆਨ ਅਲਪ ਮਤ ਥੋਰੀ ਤੁਮੇ ਆਪਣੇ ਬਿਰਧ ਰਖਾਵੋ ਤੁਮਰੀ ਸਰਣ ਤੁਮਾਰੀ ਆਸਾ ਤੁਮੀ ਸੁਜਨ ਸੁਹੇਲੇ ਰਾਖੋ ਰਾਖਣ ਹਰ ਦੇ ਆਲਾ ਨਾਨਕ ਕਰਕੇ ਗੋਲੇ ਧਨਾ ਸ੍ਰੀ ਮਹਲਾ ਪੰਜਵਾਂ ਪੂਜਾ ਵਰਤ ਤਿਲ ਕਿਸ ਨਾਨਾ ਪੁਨ ਦਾਨ ਬੋ ਦੈਨ ਕਹੂ ਨਾ ਭੀਜਾ ਸੰਜਮ ਸੁਆਮੀ ਬੋਲੇ ਮਿੱਠੇ ਬੈਨ ਪ੍ਰਭ ਜੀ ਕੋ ਨਾਮ ਜਪਤ ਮਨ ਚੈਨ ਬੋ ਪ੍ਰਕਾਰ ਕੋ ਜੈ ਸਭ ਤਾਕੋ ਬਿਖਮ ਮਨ ਬਿਖਮ ਨਾ ਜਾਈ ਲੈਣ ਰਹਾਉ ਜਾਪ ਤਾਪ ਭ੍ਰਮਣ ਵਸਦਾ ਕਰ ਉਰਦ ਤਾਪ ਲੈ ਗੈਨ ਬਿਦ ਨਾ ਪਤੀਆ ਨੋ ਠਾਕੁਰ ਜੁਗ ਜੁਗਤ ਕਰ ਜੈਨ ਅੰਮ੍ਰਿਤ ਨਾਮ ਨਿਰਮੋਲਕ ਹਰ ਜਸ ਤਿੰਨ ਪਾਇਓ ਜਿਸ ਕਿਰਪੈਨ ਸਾਧ ਸੰਗ ਰੰਗ ਪ੍ਰਭੇਟੇ ਨਾਨਕ ਸੁਖ ਜਨ ਰਹਿਣ ਧਨਾ ਸ੍ਰੀ ਮਹਲਾ ਪੰਜਵਾਂ ਬੰਧਨ ਤੇ ਛੁਟਕਾਵੈ ਪ੍ਰਭੂ ਮਿਲਾਵੈ ਹਰ ਹਰ ਨਾਮ ਸੁਣਾਵੈ ਅਸਤਰ ਕਰੇ ਨਾ ਚੱਲਿਓ ਮਨੁਆ ਬੋਲ ਨਕ ਤੂੰ ਧਾਵੈ ਹੈ ਕੁਆ ਸੁਅਮਰਾ ਮੀਤ ਸਗਲ ਸਮਗਰੀ ਜੀਓ ਹੀਓ ਦੇਓ ਅਰਪੋ ਅਪਨੋ ਚੀਤ ਰਹਾਓ ਪਰ ਧਨ ਪਰ ਕੀ ਨਿੰਦਾ ਇਨ ਸੁਪੀਤ ਨਾ ਲਾਗੈ ਸੰਤਾ ਸੰਗ ਸੰ ਸੁਭਾਖਣ ਹਰ ਕੀਰਤਨ ਮਨ ਜਾਗੈ ਗੁਣ ਨਿਦਾਨ ਦਇਆਲ ਪੁਰਖ ਪ੍ਰਭ ਸਰਬ ਸੁਖ ਦਇਆਲ ਮਾਗੈ ਦਾਨ ਨਾਮ ਤੇਰੋ ਨਾਨਕ ਜੇ ਮਾਤਾ ਬਾਲ ਗੋਪਾਲਾ ਧਨਾ ਸ੍ਰੀ ਮਹਲਾ ਪੰਜਵਾਂ ਹਰ ਹਰ ਲਿਨ ਸੰਤਿ ਉਬਾਰ ਹਰ ਕੇ ਦਾਸ ਕੀ ਜਿਤ ਵੈ ਬੁਰਿਆਈ ਤਸੀ ਕੋ ਫਿਰ ਮਾਰ ਰਹਾਉ ਜਿਨਕਾ ਆਪ ਸਹਾਈ ਹੁਆ ਨਿੰਦਕ ਪਾਗੇ ਹਾਰ ਪ੍ਰਮਤ ਭ੍ਰਮਤ ਆਹੀ ਮੂਏ ਬਹੁੜ ਗ੍ਰਹਿ ਨਾ ਮੰਝਾਰ ਨਾਨਕ ਸਿਰਨ ਪਰਯੋਦਕ ਪੰਜਨ ਗੁਣ ਗਾਵੈ ਸਦਾ ਅਪਾਰ ਨਿੰਦਕ ਕਾ ਮੁਕਾਲਾ ਹੁਆ ਦੀਨ ਦੁਨੀਆ ਕਿਆ ਦਰਬਾਰ ਧਨਾ ਸ੍ਰੀ ਮਹਲਾ ਪੰਜਵਾਂ ਅਬ ਹਰ ਰਾਖਣ ਹਾਰ ਚਿਤਾਰਿਆ ਪਤਿਤ ਪੁਨੀਤ ਕੀਏ ਕਿਨ ਭੀਤਰ ਸਗਲਾ ਰੋਗ ਬਿਦਾਰਿਆ ਰਹਾਉ ਗੋਸ਼ਟ ਪਈ ਸਾਧਗੈ ਸੰਗਮ ਕਾਮ ਕ੍ਰੋਧ ਲੋ ਮਾਰਿਆ ਸਿਮਰ ਪੂਰਨ ਸਿਮਰ ਸਿਮਰ ਪੂਰਨ ਨਾਰਾਇਣ ਸੰਗੀ ਸਗਲੇ ਤਾਰਿਆ ਖਦ ਮੰਤਰ ਮੂਲ ਮਨ ਏਕੈ ਮਨ ਵਿਸਵਾਸ ਪ੍ਰਭ ਧਾਰਿਆ ਚਰਨ ਰੇਣ ਬਾਂਚ ਨਿਤ ਨਾਨਕ ਪੁਨਾ ਪੁਨਾ ਬਲੇ ਹਾਰਿਆ ਧਨਾ ਸ੍ਰੀ ਮਹਲਾ ਪੰਜਵਾਂ ਮੇਰਾ ਲਾਗੋ ਰਾਮ ਸਿਉਂ ਹੇਤ ਸਤਿਗੁਰ ਮੇਰਾ ਸਦਾ ਸਹਾਏ ਜਨ ਦੁੱਖਾ ਕਾਟਿਆ ਕੀਤ ਰਹਾਉ ਹਾਥ ਦੇ ਰਾਖਿਓ ਆਪਣਾ ਕਰ ਬਿਰਥਾ ਸਗਲ ਮਿਟਾਈ ਨਿੰਦ ਕੈ ਮੁਕਾਲੇ ਕਿਨੇ ਜਨ ਗਾਇ ਆਪ ਸਹਾਈ ਸਾਚਾ ਸਾਹਿਬ ਵਾਰਕ ਵਾਲਾ ਰਾਖ ਲਈ ਕੰਠ ਲਾਏ ਨਿਰਭਉ ਭਈ ਸਦਾ ਸੁਖ ਮਾਣੇ ਨਾਨਕ ਕਰ ਗੁਣ ਗਾਏ ਧਨਾ ਸ੍ਰੀ ਮਹਲਾ ਪੰਜਵਾਂ ਔਖਦ ਤੇਰੋ ਨਾਮ ਦਇਆਲ ਮੋਹਿਆ ਤੁਰ ਤੇਰੀ ਗਤ ਨੀ ਜਾਣੀ ਤੂੰ ਆਪ ਕਰੈ ਪ੍ਰਤਪਾਲ ਰਹਾਉ ਤਾਰਨ ਗੁਰੂ ਸੁਆਮੀ ਮੇਰੇ ਦੁਤੀਆ ਭਾਉ ਨੇ ਵਾਰ ਬੰਧਨ ਕਾਟ ਲਿਹੁ ਆਪਣੇ ਕਰ ਕਬੂ ਨਾ ਆਵੈ ਹਾਰ ਤੇਰੀ ਸਰਨ ਪਿਆ ਹੋਂ ਜੀਵਾਂ, ਤੂੰ ਸਮਰੱਥ ਪੁਰਖ ਮਿਹਰਬਾਨ, ਆਠ ਪੈਰ ਪ੍ਰਭ ਕੋ ਅਪਰਾਧੀ, ਆਠ ਪਹਿਰ ਪ੍ਰਭ ਕੋ ਆਰਾਧੀ, ਨਾਨਕ ਸਤਿਗੁਰਬਾਣ ਰਾਖਤ ਨਾਸਰੀ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿ ਗੁਰ ਪ੍ਰਸਾਦ। ਹਾ ਹਾ ਪ੍ਰਭ ਰਾਖ ਲੇ ਹੋ, ਹਮਦੇ ਕੁਛ ਨਾ ਹੋਏ ਮੇਰਾ ਸੁਆਮੀ, ਕਰ ਕਿਰਪਾ ਆਪਣਾ ਨਾਮ ਦੇ ਹੋ ਰਹਾਓ। ਅਗਨ ਕੁਟੰਬ ਸਾਗਰ ਸੰਸਾਰ ਭਰਮ, ਅਗਿਆਨ ਅੰਧਾਰ ਚੁੰਨੀ, ਸੁਖ ਦੁਖ ਤ੍ਰਾਪਸ ਨਾਇ ਤ੍ਰਿਸਨਾ ਭੂਖ, ਮਨ ਬਾਸਨ ਰਚ ਵਿਖੇ ਬੇਆਦ, ਪੰਚ ਦੂਤ ਸੰਗ ਮਹਾ ਅਸਾਦ ਜੀ ਜਹਾਨ, ਪ੍ਰਾਣ ਧਨ ਤੇਰਾ ਨਾਨਕ ਜਾਨ, ਸਦਾ ਹਰ ਨੇਰਾ ਤਨਾਸਰੀ ਮਹਲਾ ਪੰਜਵਾਂ ਦੀਨ, ਦਰਦ ਨਿਵਾਰ ਠਾਕੁਰ ਰਾਖਿਆ ਜਨ ਕੀ ਆਪ, ਤਰਨ ਤਾਰਨ ਹਰ ਨਿਰਦ ਦੁਖ ਨਾ ਸਕੈ ਬੇਆਪ, ਸਾਧੂ ਸੰਗ ਭਜੋ ਗੋਪਾਲਾਨ, ਸੰਜਮ ਕਿਚ ਨ ਸੂਝੈ, ਇਹ ਜਤਨ ਕਾਟ ਕਲਕਾਲ ਰਹਾਉ, ਆਦਿ ਅੰਤ ਦਿਆਲ ਪੂਰਨ ਤਿਸ ਬਿਨਾ ਨਹੀਂ ਕੋਇ, ਜਨਮ ਮਰਨ ਨਿਵਾਰ ਹਰ ਜਪ ਸਿਮਰ ਸੁਆਮੀ, ਸੋਏ ਮੇਲ ਸਿਮਰਤ ਕਥੈ ਸਵਾਸਥ, ਭਗਤ ਕਰੈ ਵਿਚਾਰ ਮੁਕਤ ਪਾਇਆ, ਸਾਧ ਸੰਗਤ ਬਿਨ ਸਜਾਇ ਅੰਧਾਰ, ਚਰਨ ਕਮਲ ਆਧਾਰ, ਜਨ ਕਾ ਰਸ ਪੂੰਜੀ ਏਕ, ਤਾਣ ਬਾਣ ਦੀ ਬਾਣ ਸਾਚਾ, ਨਾਨਕੀ ਪ੍ਰਭ ਟੇਕ। ਤਨਾਸਰੀ ਮਹੱਲਾ ਪੰਜਵਾਂ। ਫਿਰਤ ਫਿਰਤ ਭੇਟ ਜਨ ਸਾਧੋ, ਪੂਰਾ ਗੁਰ ਸਮਝਾਇਆ, ਸਗਲ ਬੇਦ ਕਾਮਨਾ, ਵੈ ਹਰ ਹਰ ਨਾਮ ਤੇ ਆਇਆ, ਤਾਤੇ ਮੋਏ ਧਾਰੀ ਉਡ ਗੋਪਾਲ, ਸਰਨ ਪਰਿਉ ਪੂਰਨ ਪਰਮੇਸ਼ਰ, ਬਿਨ ਸਹਿ ਸਗਲ ਜੰਜਾਲ ਰਹਾਉ, ਸੁਰਗ ਮਿਰਤ ਦਿਆਲ ਭੂ ਮੰਡਲ, ਸਗਲ ਬਿਆ ਪੇ ਮਾਏ ਜੀ ਉਦਾਰਨ, ਸਗਲ ਕੁਲ ਤਾਰਨ, ਹਰ ਹਰ ਨਾਮ ਤੇ ਆਏ, ਨਾਨਕ ਨਾਮ ਨਿਰੰਜਨ ਗਾਈਏ, ਪਾਈਏ ਸਰਬ ਨਿਧਾਨਾ, ਕਰ ਕਿਰਪਾ ਜਿਸ ਦੇ ਸੁਆਮੀ, ਬਿਰਲੇ ਕਾਹੂ ਜਾਨਾ। ਤਨਾਸਰੀ ਮਹੱਲਾ ਪੰਜਵਾਂ। ਕਰ ਦੂਜਾ ਚੌਪਦੇ ਇੱਕ ਓਅੰਕਾਰ ਸਤਿ ਗੁਰ ਪ੍ਰਸਾਦ। ਛੋੜ ਜਾਹੇ ਸੇ ਕਰੇ ਪਰਾਲ, ਕਾਮ ਨਾ ਆਵੇ ਸੇ ਜੰਜਾਲ, ਸੰਗ ਨਾ ਚਾਲੇ ਤਿਨ ਸਿਉ ਹੀਤ, ਜੋ ਬਹਿਰਾਈ ਸੇ ਹੀ ਮੀਤ, ਐਸੇ ਪਰਮ ਪੁੱਲੇ ਸੰਸਾਰਾ, ਜਨਮ ਪਦਾਰਥ ਖੋਏ ਗਵਾਰਾ, ਰੁਹਾਵ ਸਾਸਤਰਮ ਨਹੀਂ ਭਾਵੈ ਡੀਠਾ, ਝੂਠ ਤੋਹ ਸਿਉਚ ਮੀਠਾ, ਦਾਤ ਪਿਆਰੀ ਵਿਸਰਿਆ ਦਾਤਾਰਾ, ਜਾਣੈ ਨਾਹੀ ਮਰਨ ਵਿਚਾਰਾ, ਵਸਤ ਪਰਾਈ ਕੋਠ ਰੋਵੈ, ਕਰਮ ਧਰਮ ਸਗਲਾਈ ਕੋਵੈ, ਹੁਕਮ ਨ ਬੂਝੈ ਆਵਣ ਜਾਣ, ਪਾਪ ਕਰੈ ਤਾਂ ਪਛੋਤਾਣ, ਜਾ ਤੁਧ ਭਾਵੈ ਸੋ ਪ੍ਰਵਾਣ, ਤੇਰੇ ਭਾਣੇ ਨੂੰ ਕੁਰਬਾਨ, ਨਾਨਕ ਗਰੀਬ ਬੰਦਾ ਜਨ ਤੇਰਾ, ਰਾਖ ਲੇ ਸਾਹਿਬ ਪ੍ਰਭ ਮੇਰਾ। ਤਨਾਸਰੀ ਮਹੱਲਾ ਪੰਜਵਾਂ। ਮੋਹਿ ਮਸਕੀਨ ਪ੍ਰਭ ਨਾਮੇ ਆਧਾਰ, ਖਟਣ ਕੋ ਹਰ ਹਰ ਰੋਜ਼ਗਾਰ, ਸੰਚਨ ਕੁਵਾਰੇ ਕੋ ਨਾਮ, ਹਲਤ ਪਲਤ ਤਾਕੇ ਆਵੇ ਕਾਮ, ਨਾਮ ਰੱਤੇ ਪ੍ਰਭ ਰੰਗ ਅਪਾਰ,
1: ਇੱਕ ਨਿਰੰਕਾਰ ਸਾਦਕੀ ਸੋਭਾ ਤੇ ਮਸਕੀਨ, ਸਾਦਕੀ ਸੋਭਾ ਅਤ ਮਸਕੀਨ, ਸੰਤ ਵਡਾਈ ਹਰ ਜਸ ਚੀਨ ਚੀਨੀ

ਜੁਗ ਮੈਂ ਧਰਮਾ ਜਨ ਕੋ ਨਾਮ ਬੜਾਈ ਸੋਭਾ ਜਨ ਕੋ ਨਾਮ ਬੜਾਈ ਸੋਭ ਨਾਮੋ ਗਤ ਨਾਮੋ ਪਤ ਜਨ ਕੀ ਮਾਨੈ ਜੋ ਜੋ ਹੋਗ ਰਹਾਉ ਨਾਮ ਤਨ ਜਿਸ ਜਨ ਕੈ ਪਾਲੈ ਸੋਈ ਪੂਰਾ ਸਹਾ ਨਾਮ ਵਿਵਹਾਰ ਨਾਨਕ ਉਧਾਰਾ ਨਾਮ ਪ੍ਰਪਤ ਲਹਾ 83 ਮੱਲਾ ਪੰਜਵਾ ਨੇਤਰ ਪ੍ਰੀਤ ਭਏ ਦਰਸ ਭੇਖੇ ਮਾਥੈ ਪਰੋਰਵਾਲ ਰਸ ਰਸ ਗੁਣ ਗਾਵੋ ਠਾਕੁਰ ਕੇ ਮੇਰੈ ਰਸ ਰਸ ਗੁਣ ਗਾਵੋ ਠਾਕੁਰ ਕੇ ਮੇ ਮੋਰੈ ਹਿਰਦੈ ਵਸੋ ਗੋਪਾਲ ਤੁਮ ਤੋ ਰਖਨ ਹਰ ਦਿਆਲ ਸੁੰਦਰ ਸੁਗਰ ਬੇਅੰਤ ਪਿਤਾ ਪ੍ਰਭ ਹੋ ਪ੍ਰਭੂ ਕਿਰਪਾਲ ਰਹਾਉ ਮਹਾਨੰਦ ਮੰਗਲ ਰੂਪ ਤੁਮਰੇ ਬਚਨ ਅਨੂਪ ਸਾਲ ਹਿਰਦੇ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਧਿਓ ਪਾਲ 83 ਮੱਲਾ ਪੰਜਵਾਂ ਆਪਣੀ ਉਗਤ ਖਿਲਾਵੈ ਭੋਜਨ ਆਪਣੀ ਉਗਤ ਖਿਲਾਵੈ ਸਰਬ ਸੁਖ ਭੋਗ ਰਸ ਦੇਵੈ ਮਨ ਹੀ ਨਾਲ ਸਮਾਵੈ ਹਮਰੇ ਪਿਤਾ ਗਪਾਲ ਦਿਆਲ ਜਿਉਂ ਰਾਖੈ ਮਹਿਤਾਰੀ ਬਾਰਕ ਕਉ ਤੈਸੇ ਹੀ ਪ੍ਰਭ ਪਾਲ ਰਹਾਉ ਮੀਤ ਸਾਜਨ ਸਰਬ ਗੁਣ ਨਾਇਕ ਸਦਾ ਸਲਾਮ ਦੇਵਾ ਈਤ ਊਤ ਜਤ ਕਤ ਧੰਮ ਤੁਮ ਹੀ ਮਲੈ ਨਾਨਕ ਸੰਤ ਸੇਵਾ 83 ਮੱਲਾ ਪੰਜਵਾਂ ਸਤਿ ਕਿਰਪਾਲ ਦਿਆਲ ਦਮੋਦਰ ਕਾਮ ਕ੍ਰੋਧ ਬਿਖਜਾਰੇ ਰਾਜ ਮਾਲ ਜੋਬਨ ਤਨ ਜੀਰਾ ਇਨ ਉਪਰ ਲੈ।

ਬਾਰੇ ਮਨ ਤਨ ਰਾਮ ਨਾਮ ਹਿਤਕਾਰੇ ਸੁਖ ਸਹਿਜ ਆਨੰਦ ਮੰਗਲ ਸਹਿਤ ਭਾਵ ਨਿਧ ਪਾਰ ਉਤਾਰੇ ਰਹੋ ਧਨ ਸੁਥਾਨ ਧਨ ਓਏ ਭਵਨਾ ਜਾ ਮੈਂ ਸੰਤ ਵਸਾਰੇ ਜਨ ਨਾਨਕੀ ਸਰਦਾ ਪੂਰੋ ਠਾਕਰ ਭਗਤੋ ਤੇਰੇ ਨਮਸਕਾਰੇ ਅਸੀਂ ਮੱਲਾ ਪੰਜਮਾਛਾਏ ਲਿਓ ਮਹਾਂਬਲੀ ਤੇ ਆਪਣੇ ਚਰਨ ਪ੍ਰਾਤ ਏਕ ਨਾਮ ਦਿਓ ਮਨ ਮੰਤਾ ਬਿਨਸ ਨਾ ਕਥੋਂ ਜਾਤ ਸਤਿਗੁਰ ਪੂਰੇ ਕੇ ਨਿਦਾਤ ਹਾਰ ਹਰ ਨਾਮ ਦਿਓ ਕੀਰਤਨ ਭਾਉ ਪਈ ਹਮਾਰੀ ਗਾਤ ਰਹੋ ਅੰਗੀਕਾਰ ਕੀਓ ਪ੍ਰ ਆਪਣਾ ਭਗਤਨ ਕੀ ਰਾਖੀ ਪਾਤ ਨਾਨਕ ਚਰਨ ਕਹੇ ਪ੍ਰਭ ਆਪਣੇ ਸੁਖ ਪਾਇਓ ਦਿਨ ਰਾਤ ਤਨਾਸੀ ਮੱਲਾ ਪੰਜਮਾ ਪਰ ਹਰ ਨਾ ਲੋਭ ਝੂਠ ਨਿੰਦ ਇਵ ਹੀ ਕਰਤ ਗੁਦਾਰੀ ਮ੍ਰਿਗ ਤਿਸਨਾ ਆਸ ਮਿਥਿਆ ਮਿੱਠੀ ਇਹ ਟੇਕ ਮਨੈ ਸਾਧਾਰੀ ਸਖਤ ਕੀ ਆਵਰਦਾ ਜਾਏ ਵਿਥਾਰੀ ਜੈਸੇ ਕਦ ਕੇ ਪਾਰਮ ਸਾਟੁਕ ਗਵਾਵਤ ਕਾਮ ਨਹੀਂ ਗਵਾਰੀ ਰਾਹੋ ਕਰ ਕਿਰਪਾ ਪਾਰ ਬ੍ਰਹਮ ਸਵਾਮੀ ਇਹ ਬੰਦਰ ਛੁਟਕਾਰੀ ਬੁੜਤ ਅੰਧ ਨਾਨਕ ਪ੍ਰਭ ਕਾੜਤ ਸਾਧ ਨਾ ਸੰਗਾਰੀ ਨਾਸੀ ਮਲਾ ਪੰਜਮਾ ਸਿਮਰ ਸਿਮਰ ਸਵਾਮੀ ਪ੍ਰਭ ਆਪਣਾ ਸੀਤਲ ਤਨ ਮਨ ਛਾਤੀ ਰੂਪ ਰੰਗ ਸੂਖ ਤਨ ਜੀ ਕਾ ਪਰ ਬ੍ਰਹਮਾ ਮੋਰੈ ਜਾਤੀ ਰਸਨਾ ਰਾਮ ਰਸੈਣ ਮਾਤੀ ਰੰਗ ਰੰਗੀ ਰਾਮ ਆਪਣੇ ਕਹਿ ਚਰਨ ਕਮਲੋ ਨਿਧ ਥਾਤੀ ਰਾਓ ਜਿਸ ਕਾ ਸਾਥ ਨਹੀਂ ਰੱਖ ਲਿਆ ਪੂਰਨ ਪ੍ਰਭ ਕੀ ਭਾਤੀ ਮੇਲ ਲਿਓ ਆਪੇ ਸੁਖਦਾਤ ਹੈ ਨਾਨਕ ਹਰ ਰਾਖੀ ਪਾਤੀ ਤਨਾਸੀ ਮਲਮਾ ਦੂਤ ਦੁਸ਼ਮਨ ਸਭ ਤੁਜਤੇ ਨਿਵ ਰਹਿ ਪ੍ਰਗਟ ਪ੍ਰਤਾਪ ਤਮਾਰਾ ਜੋ ਜੋ ਤੇਰੇ ਭਗਤ ਦੁਖਾਏ ਹੋ ਤਤਕਾਲ ਤਮਾਰਾ ਨਿਰਖ ਤੁਮਰੀ ਉਰ ਹਰ ਨੀਤ ਮਰਾਰ ਸਹਾਏ ਹੋ ਦਾਸ ਕਹੋ ਕਰ ਕਹੇ ਉਧਰੋ ਮੀਤ ਰਹਾਓ ਸੁਣੀ ਬੇਨਤੀ ਠਾਕੁਰ ਬੇਰੈ ਖਸਵਾਨਾ ਕਰ ਆਪ ਨਾਨਕ ਅੰਧ ਪਹੇ ਦੁਖ ਭਾਗੇ ਸਦਾ ਸਦਾ ਹਰ ਜਾਪ ਤਨਾਸੀ ਵੱਲਾ ਪੰਜਵਾਂ ਚਤੁਰ ਦਿਸ਼ਾ ਕੀ ਨਬਲ ਆਪਣਾ ਸਿਰ ਉਪਰ ਕਰ ਧਾਰਿਓ ਕਿਰਪਾ ਕਟਾਖ ਅਵਲੋਕਨ ਕਿਨੋ ਦਾਸ ਕਾ ਦੁਖ ਵਿਦਾਰਿਓ ਹਰ ਜਨ ਰਾਖੇ ਗੁਰੂ ਗੋਬਿੰਦ ਕੰਟਲਾਈ ਅਵਗੁਣ ਸਮੇਟੈ ਦਿਆਲ ਪੁਰਖ ਬਖਸੰਦ ਰਹਾਓ ਜੋ ਮਾਂਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵ ਹੈ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਊਹਾਂ ਸੱਚ ਹੋਵੈ ਤਨਾਸੀ ਮਹਲਾ ਮਜਮਾ ਔਖੀ ਘੜੀ ਨਾ ਦੇਖਣ ਦੇ ਆਪਣਾ ਬਿਰਧ ਸੰਭਾਲੇ ਹਾਥ ਦੇ ਰੱਖੇ ਆਪਣੇ ਕੋ ਸਾਸ ਸਾਸ ਪ੍ਰਪਾਲ ਹੈ ਪ੍ਰਭ ਸਿਉ ਲਾਗ ਰਹੋ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਧਨ ਹਮਾਰਾ ਮੀਤ ਰਾਓ ਮਨ ਵਿਲਾਸ ਭੈ ਸਾਹਿਬ ਕੇ ਆਚਰਜ ਦੇਖ ਬੜਾਈ ਹਰ ਸਿਮਰ ਸਿਮਰ ਅੰਤ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਤਨਾਸੀ ਮਹਲਾ ਮਜਮਾ ਜਿਸ ਕੋ ਵਿਸਤਰੈ ਪ੍ਰਣ ਪਤ ਦਾਤਾ ਸੋਈ ਗ੍ਰਹ ਭਾਗਾ ਚਨ ਕਮਲ ਚਾਹ ਕਾ ਮਨ ਰਾਗਿਓ ਅਮ ਸਰੋਵਰ ਭਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਆਸ ਛੀਜ ਗਿਆ ਸਭ ਤੰਤੇ ਪ੍ਰੀਤਮ ਸਿਉ ਮਨ ਲਾਗ ਰਹਾਓ ਜਹ ਜਹ ਵੇਖੋ ਤਹਿ ਨਾਰਾਇਣ ਸਗਲ ਘਟਾ ਮਹਿ ਤਾਗਾ ਨਾਮ ਉਦਕ ਪੀਵਤ ਜਨ ਨਾਨਕੋ ਤਿਆਗੈ ਸਭ ਅਨੁਰਾਗਾ ਤਰਾਸੀ ਮੱਲਾ ਪੰਜਵਾਂ ਜਨ ਕੇ ਪੂਨ ਹੋਏ ਕਾਮ ਕਲਿਕਾਲ ਮਹਾਂ ਬਿਖਿਆ ਮਹਿ ਲਜਾ ਰਾਖੀ ਰਾਮ ਰਾਓ ਸਿਮਰ ਸਿਮਰ ਸੁਆਮੀ ਪ੍ਰਭ ਆਪਣਾ ਨਿਕਟਣਾ ਆਵੈ ਜਾਮ ਮੁਕਤ ਵੈਕੁੰਠ ਸਾਧਕੀ ਸੰਗਤ ਜਨ ਪਾਇਓ ਹਰ ਕਾ ਥਾਮ ਚਨ ਕਮਲ ਹਰ ਜਨ ਕੀ ਪਾਤੀ ਚਨ ਕਮਲ ਹਰ ਜਨ ਕੀ ਥਾਤੀ ਕੋਟ ਮੂਹ ਸੂਖ ਵਿਸਰਾਮ ਗੋਬਿੰਦ ਮੋਦਰ ਸਿਮਰੋ ਦਿਨ ਰਹਿਣ ਨਾਨਕ ਸਤਿਗੁਰਵਾਨ ਤਨਾਸੀ ਮੱਲਾ ਪੰਜਮਾ ਮਾਂਗੂ ਰਾਮ ਤੇ ਇਕਦਾਨ ਸਗਲ ਅਮਰੋਰਥ ਪੂਰਨ ਹੋਵੈ ਸਿਮਰੋ ਤੁਮਰਾ ਨਾਮ ਰਾਓ ਚਰਨ ਤੁਮਾਰੇ ਹਿਰਦੈ ਵਸੈ ਸਤਨ ਕਾ ਸੰਗ ਪਾਵੋ ਸੂਖ ਅਗਨ ਮਹਿ ਮਨ ਨਾ ਵਿਆਪੈ ਆਠ ਪਹਿਰ ਗੁਣ ਗਾਵੋ ਸਵਸਥ ਵਸਥਾ ਹਰ ਕੀ ਸੇਵਾ ਮਧੰਤ ਪ੍ਰਭ ਜਾਪਣ ਨਾਨਕ ਰੰਗ ਲਗਾ ਪਰਮੇਸ਼ਰ ਬਹੁੜ ਜਨਮ ਨਾ ਛਾਪਣ ਤਰਾਸੀ ਮੱਲਾ ਪੰਜਵਾਂ ਮਾਂਗੋ ਰਾਮ ਤੇ ਸਭ ਥੋਕ ਪਰਮੇਸ਼ਰ ਬਹੁੜ ਜਨਮ ਨਾ ਛਾਪਣ ਤਰਾਸੀ ਮੱਲਾ ਪੰਜਵਾਂ ਮਾਂਗੋ ਰਾਮ ਤੇ ਸਭ ਥੋਕ ਮਾਨੁਖ ਕੋ ਜਾਜਨ ਸ੍ਰਮ ਪਾਈਐ ਪ੍ਰਭ ਕਹਿ ਸਿਮਰ ਮੋਖ ਰਹਾਓ ਘੋਖੈ ਮੁਨ ਜਨ ਸਿਮਰਤ ਪ੍ਰਾਣਾ ਵੇਦ ਪੁਕਾਰੈ ਘੋਖ ਕਿਰਪਾ ਸੇਵ ਸੱਚ ਪਾਵਾਇਐ ਦੋ ਮੈਂ ਸੋਹਿਲਾ ਲੋਕ ਆਨ ਚਾਰ ਵਿਵਹਾਰ ਹੈ ਜੇਤੇ ਬਿਨ ਹਰ ਸਿਮਰਨ ਭੋਕ ਨਾਨਕ ਜਨਮ ਮਰਨ ਬੈ ਘੱਟ ਹੈ ਮਿਲ ਸਾਧੂ ਮਿਸੈ ਸੋਖ ਧਨਾਸਰੀ ਵੱਲਾ ਪੰਜਮਾ ਤ੍ਰਿਸ਼ਨਾ ਪੂਜੈ ਹਰ ਕੈ ਨਾਮ ਮਹਾਂ ਸੰਤੋਖ ਹੋਵੈ ਗੁਰਬਚਨੀ ਪ੍ਰਭ ਸਿਉ ਲਾਗੈ ਪੂਰਨ ਧਿਆਨ ਰਹਾਓ ਮਹਾਂ ਕਲੋਲ ਬੁਝੈ ਮਹਿ ਕਹਿ ਕਰ ਕਿਰਪਾ ਮੇਰੇ ਦੀਨ ਦਿਆਲ ਆਪਣਾ ਨਾਮ ਦੇਹ ਜਾਪ ਜੀਵਾਂ ਪੂਰਨ ਹੋਏ ਦਾਸ ਕੀ ਕਾਲ ਸਰਮਨੋਰਥ ਰਾਜ ਸੁਖ ਰਸਾ ਸਾਧ ਸੁਸੀਆ ਕੀਰਤਨ ਜਪਨਾਮ ਜਿਸ ਕੇ ਕਰਮ ਲਿਖਿਆ ਤੁਰ ਕਰਤੇ ਨਾਨਕ ਜਨ ਕੈ ਪੂਰਨ ਕਾਮ ਤਰਾਸੀ ਮੱਲਾ ਪੰਜਵਾਂ ਜਨ ਕੀ ਕੀਨੀ ਪਾਰ ਬ੍ਰਹਮ ਸਾਰ ਨਿੰਦ ਕਟਕਨ ਨਾ ਪਾਵਨ ਮੂਲ ਉੜ ਕਹਿ ਬੇਕਾਰ ਰਾਹੋ ਜੈ ਜੈ ਦੇਖੋ ਤੈ ਤਹਿ ਸਵਾਮੀ ਕੋਇ ਨਾ ਪਹੁੰਚਨਾਰ ਜਿਉ ਜੋ ਕਰੈ ਅਵਗਿਆ ਜਨ ਕੀ ਹੋਏ ਗਿਆ ਤਤਸ਼ਾਰ
ਕਰਨ ਹਾਰ ਰਖਵਾਲਾ ਹੁਆ ਜਾ ਕੇ ਅੰਤਲਾ ਪਾਰਾਵਾਰ ਨਾਨਕ ਦਾਸ ਰਖੇ ਪ੍ਰਭ ਆਪਣਾ ਹੈ ਨਿੰਦ ਗਾਡੇ ਮਾਰ ਉਤਨਾ ਸਹੀ ਵਾਲਾ ਪੰਜਵਾਂ ਕਰ ਛੀਵਾਂ ਪੜਤਾਲ ਕਿਉਂ ਕਰ ਸਤਿਗੁਰ ਪ੍ਰਸਾਦ ਹਰ ਚਰਨ ਸਨ ਗੋਬਿੰਦ ਦੁੱਖ ਭੰਜਨਾ ਦਾਸ ਆਪਣੇ ਕੋ ਨਾਮ ਦੇਵੋ ਦ੍ਰਿਸ਼ਟ ਪ੍ਰਭ ਧਾਰੋ ਕਿਰਪਾ ਕਰ ਧਾਰੋ ਪੂਜਾ ਕੈ ਕੂਪ ਤੇ ਕਾਂਡ ਲੇਵੋ ਰਾਹੁ ਕਾਮ ਕ੍ਰੋਧ ਕਰ ਅੰਧ ਮਾਇਆ ਕੈ ਬੰਧ ਅਨਕ ਦੁਖਾ ਧਨ ਸ਼ਾਦ ਪੂਰੇ ਪ੍ਰਭ ਨ ਆਨ ਰਖ ਨਹਾਰਾ ਨਾਮ ਸਿੰਹ ਮਾ ਰਾਹੋਬ ਨਾਮ ਸਿਮਰਾਵ ਹੋ ਸਰਨ ਸੂਰੇ ਪਤ ਉਧਾਰਨਾ ਜੀ ਜੰਤ ਉਤਾਰਨਾ ਵੇਦ ਉਚਾਰਨਾ ਹੀ ਅੰਤ ਪਾਇਓ ਗੁਣੈ ਸੁਖ ਸਾਗਰਾ ਬ੍ਰਹਮ ਰਤਨਾਗਰਾ ਭਗਤ ਵਛਲੋ ਨਾਨਕ ਗਾਇਓ ਤਰਾਸੀ ਮੱਲਾ ਪੰਜਮਾ ਹਲਤ ਸੁਖ ਪਲਤ ਸੁਖ ਅਨਿਤ ਸੁਖ ਸਿਮਰੋ ਨਾਮ ਗੋਬਿੰਦ ਕਾ ਸਦਾ ਲੀ ਜੈ ਮਿਠੈ ਕਮਾਣੇ ਪਾਪ ਜਾਣੇ ਸਾ ਸੰਗਤ ਮਿਲ ਮੁਆ ਜੀ ਜੈ ਰਹੋ ਰਾਜੋ ਬਨ ਬਿਸਰੰਤ ਹਰ ਮਾਇਆ ਮਹਾਂ ਦੁਖ ਇਹੋ ਮਹਾਂਤ ਕਹੈ ਆਸ ਪਿਆਸ ਰਮਣ ਹਰ ਕੀਰਤਨ ਇਹੋ ਵਧਾਓ ਅਰਥ ਭਗਵੰਤ ਲਹਿ ਸੰਸਮਰਥ ਕਥ ਗੋਚਰ ਪਤ ਉਧਾਰਨ ਨਾਮ ਤੇਰਾ ਅੰਤਰ ਜਾਮੀ ਨਾਨਕੇ ਸਵਾਮੀ ਸਰਬੱਤ ਪੂਰਨ ਠਾਕਰ ਮੇਰਾ ਤ੍ਰਾਸੀ ਮਿਲਾ ਪੰਜਮਾ ਕਾਰ ਬਾਰਮਾ ਕਿਉਂ ਕਰ ਸੁ ਪ੍ਰਸਾਦ ਬੰਦਨਾ ਹਰ ਬੰਦਨਾ ਗੁਣ ਗਾਵ ਗੋਪਾਲ ਰਾਜ ਰਾਓ ਬੜੇ ਭਾਗ ਪੇਟੇ ਗੁਰਦੇਵ ਕੂਟ ਅਪਰਾਧ ਮਿਟੇ ਹਰ ਸੇਵਾ ਚੰਨ ਕਮਲ ਜਾ ਕਾ ਮਨ ਰਾਪੈ ਸੋਗ ਅਗਨ ਤਿਸ ਜਨ ਨਾ ਵਿਆਪੈ ਸਾਗਲ ਤਰਿਆ ਸਾਧੂ ਸੰਗੇ ਨਿਰਭਉ ਨਾਮ ਜਪੋ ਹਰ ਰੰਗੇ ਭਰਤਾ ਦੁਖ ਕਿਛ ਪਾਪ ਨਾ ਪੀੜੈ ਜਮ ਜੰਦਾਰ ਨਾ ਆਵੈ ਨੇੜੇ ਚਿਸ਼ਨਾ ਅਗਨ ਪ੍ਰਭ ਆਪ ਜਾਈ ਨਾਨਕ ਉਦਰੈ ਪ੍ਰਸਣਾਈ ਧਨਾ ਸ੍ਰੀ ਮਹਲਾ ਪੰਜਮਾ ਤ੍ਰਿਪਈ ਸਚ ਭੋਜਨ ਖਾਇਆ ਮਨ ਤਨ ਰਸਨਾ ਨਾਮ ਤੇ ਆਇਆ ਜੀਵਨਾ ਹਰ ਜੀਵਨਾ ਜੀਵਨ ਹਰ ਜਪ ਸਾ ਸੰਗ ਰਹਾਉ ਅਨਕ ਪ੍ਰਕਾਰੀ ਵਸਤਰ ਉਡਾਈ ਅੰਦਰ ਕੀਰਤਨ ਹਰ ਗੁਣ ਗਾਏ ਹਸਤੀ ਰਥ ਅਸੋ ਸਵਾਰੀ ਹਰ ਕਾ ਮਾਰ ਗੋਰ ਦਰਿ ਹਾਰੀ ਮਨ ਤਨ ਅੰਤਰ ਚਨ ਧਿਆਰੀ।

ਅਕਾਲ ਮੂਰਤ ਅਜੂਨੀ ਸਾਹਿਬ ਅੰਗੁਰ ਪ੍ਰਸਾਦ ਆਸਾ ਮਹਲਾ ਪਹਿਲਾ ਵਾਰ ਸਲੋਕਾਂ ਨਾਲ ਸਲੋਕ ਪੇ ਮਹਲੇ ਪਹਿਲੇ ਕੇ ਲਿਖੇ ਟੁੰਡੇ ਅਸ ਰਾਜੇ ਕੀ ਧੁਨੀ ਸਲੋਕ ਮਹਲਾ ਪਹਿਲਾ।

ਗੁਰ ਬਿਨ ਘੋਰ ਅੰਧਾਰ ਮਹੱਲਾ ਪਹਿਲਾ। ਨਾਨਕ ਗੁਰੁ ਨਾ ਚੇਤਨੀ, ਨਾਨਕ ਗੁਰੂ ਨਾ ਚੇਤਨੀ, ਮਨ ਆਪਣੇ ਸੁਚੇਤ।

ਤੇਰਾ ਹੁਕਮ ਸੱਚਾ ਫੁਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤਦਾਖੇ ਲੱਖ ਕਰੋੜ ਸੱਚੇ ਸਭ ਤਾਣ ਸੱਚੇ ਸਭ ਜੋਰ ਸੱਚੀ ਤੇਰੀ ਸਿਫਤ ਸੱਚੀ ਸਾਲਾ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਦੇ ਐਨ ਸੱਚ ਜੋ ਮਰ ਜਮੈ ਸੋ ਕਚ ਨਿਕਚ ਮਹੱਲਾ ਪਹਿਲਾ।

ਪੈ ਵਿੱਚ ਪੌਣ ਵਹਿ ਸਦਵਾਓ, ਪੈ ਵਿੱਚ ਚੱਲੈ ਲਖ ਦਰੀਆਓ, ਪੈ ਵਿੱਚ ਅਗਨ ਕਢਾਵੇ ਗਾਰ, ਪੈ ਵਿੱਚ ਧਰਤੀ ਦੱਬੀ ਪਾਰ।

ਹੋਂਚ ਨਸੁਰਗ ਅਵਤਾਰ ਹੋਂਚ ਹੱਸੈ ਹੋਂਚ ਰੋਵੈ ਹੋਂ ਵਿੱਚ ਭਰੀਐ ਹੋਂਚ ਧੋਵੈ ਹੋਂਚ ਜਾਤੀ ਜਿਨ ਸਿੱਖ ਹੋਵੈ ਹੋਂ ਵਿੱਚ ਮੋਹ ਰੱਖੋ ਵਿਸਿਆਣਾ।

ਬੜੀ ਸੱਚਾ ਸਾਹਿਬ ਇੱਕ ਤੂੰ ਜਿਨ ਸੱਚਾ ਸੱਚ ਵਰਤਾਇਆ ਜਿਸ ਤੂੰ ਦੇਹ ਤਿਸ ਮਿਲੇ ਸੱਚ ਤਤ ਨੀ ਸੱਚ ਕਮਾਇਆ ਸਤਿਗੁਰੂ ਮਿਲਿਆ ਸੱਚ ਪਾਇਆ ਜਿਨ ਕੈ

ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕਰ ਤੁਮ ਜੀਓ ਪਿੰਡ ਸਭ, ਤੂੰ ਮਾਤ ਪਿਤਾ ਹਮ, ਤੁਮਰੀ ਕਿਰਪਾ ਮੈਂ ਸੁਖ ਕਨੇਰੇ ਕੋਈ ਨਾ ਜਾਣੇ। ਉਚੈ ਤੇ ਉਚਾ ਭਗਵੰਤ ਸਗਲ ਸਮਗਰੀ ਤੁਮਰੇ।

0: ਸਤਨਾਮ ਵਾਹਿਗੁਰੂ ਸਾਹਿਬ ਜੀ ਜੋ ਤੇਰੇ ਰੰਗ ਰਾਤੇ ਸਵਾਮੀ ਤਿਨਕਾ ਜਨਮ ਮਰਨ ਦੁਖ ਨਾਸਾ ਤੇਰੀ ਬਖਸ਼ ਨ ਮਿਟੇ ਕੋਈ ਸਤਿਗੁਰ ਕਾ ਦਿਲਾਸਾ ਨਾਮ ਧਿਆਇਨ ਸੁਫਲ ਪਾਇਨ ਆਠ ਪੈਰ ਅਰਾਦੇ ਤੇਰੀ ਸਰਨ ਤੇਰੇ ਪਰਵਾਸੇ ਪੰਜ ਦੁਸ਼ਟ ਲੈ ਸਾਦੇ ਗਿਆਨ ਧਿਆਨ ਕਿਸ਼ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸੁਕਾ ਹੋਟਲ ਗੁਰੂ ਸੇਵੀ ਹੈ ਐਹਨੇ ਸਹਿ ਸੁਭਾਏ ਦਰਸ਼ਨ ਪਰਸਿਆਂ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੇ ਸਿਵਖ ਸਮਦੀ ਨੂਰੇ ਅਰਸੋਂ ਕੁਰਸੋਂ ਚਟੀ ਹੈ ਤੁਡ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਦੇ ਸ਼ਾਹ ਜਿਸ ਪਾਸ ਬੈਠਿਆਂ ਸੋਹੀ ਹੈ ਸਭਨਾ ਦਾ ਵੇਸਾ ਸਤਨਾਮ ਧੰਨ ਵਾਹਿਗੁਰੂ ਜੀ ਸਲੋਕ ਮਹਲਾ ਤੀਜਾ ਦੂਜੇ ਭਾਏ ਬਿਲਾਵਲ ਨਾ ਹੋਵਈ ਮਨਮੁਖ ਥਾਏ ਨਾ ਪਾਏ ਪਾਖੰਡ ਭਗਤ ਨ ਹੋਵਈ ਪਾਰ ਬ੍ਰਹਮ ਨ ਪਾਇਆ ਜਾਏ ਦੂਜੇ ਭਾਏ ਬਿਲਾਵਲ ਨ ਹੋਵਈ ਮਨਮੁਖ ਥਾਏ ਨ ਪਾਏ ਪਾਖੰਡ ਭਗਤ ਨ ਹੋਵਈ ਪਾਰ ਬ੍ਰਹਮ ਨ ਪਾਇਆ ਜਾਏ ਮਨ ਹਠ ਕਰਮ ਕਮਾਉਣੇ ਥਾਏ ਨ ਕੋਈ ਪਾਏ ਨਾਨਕ ਗੁਰਮੁਖ ਆਪ ਵਿਚਾਰੀ ਹੈ ਵਿਚੋਂ ਆਪ ਗਵਾਏ ਆਪੇ ਆਪ ਪਾਰ ਬ੍ਰਹਮ ਹੈ ਪਾਰ ਬ੍ਰਹਮ ਵਸਿਆ ਮਨ ਆਏ ਜੰਮਣ ਮਰਨਾ ਕਟਿਆ ਜੋਤੀ ਜੋਤ ਮਲਾਏ ਮਹੱਲਾ ਤੀਜਾ ਬਿਲਾਵਲ ਕਰਿਓ ਤੁਮ ਪਿਆਰੇ ਹੋ ਇੱਕ ਸਿਉਂ ਲਿਵਲਾਏ ਜਨਮ ਮਨ ਦੋ ਕਟੀਐ ਸੱਚੇ ਰਹੇ ਸਮਾਏ ਸਦਾ ਬਿਲਾਵਲ ਆਨੰਦ ਹੈ ਜੇ ਚੱਲੈ ਸਤਿਗੁਰ ਪਾਏ ਸਤ ਸੰਗਤੀ ਬੈ ਭਾਉ ਕਰ ਸਦਾ ਸਦਾ ਹਰ ਕੇ ਗੁਣ ਗਾਏ ਸਤ ਸੰਗਤੀ ਬੈ ਭਾਉ ਕਰ ਸਦਾ ਹਰ ਕੇ ਗੁਣ ਗਾਏ ਨਾਨਕ ਸੇ ਜਨ ਸੋਹਣੇ ਜੈ ਗੁਰਮੁਖ ਮੇਲ ਮਲਾਏ ਪੌੜੀ ਸਭਨਾ ਜੀਆਂ ਵਿੱਚ ਹਰ ਆਪ ਸੋ ਭਗਤਾਂ ਕਾ ਮਿਤ ਹਰ ਸਭ ਕੋਈ ਹਰ ਕੇ ਵਸ ਭਗਤਾਂ ਕੈ ਆਨੰਦ ਕਰ ਹਰ ਭਗਤਾਂ ਕਾ ਮੇਲੀ ਸਰਬਤ ਸੋ ਨਿਹਚਲ ਜਨ ਟੰਗ ਧਰ ਹਰ ਸਭਨਾ ਕਾ ਹੈ ਖਸਮ ਸੋ ਭਗਤ ਜਨ ਚਿਤ ਕਰ तुद अपड़ कोय न सकै, सब जग जग पवै चढ़, हर सबना का है खसम सो भगत जन चित कर, तुद अपड़ कोय न सकै, सब चढ़ चढ़ पवै, सब चख चा पवै चढ़। वाहिगुरु जी का खालसा, वाहिगुरु जी की फतेह। परम सकार जो सात संग जीओ, सतगुरु की अपार बख्श रहमत हुई है। अमृत वेले सज दीवाना दियां हासियां भरिया ने, आसा की वार दे कीर्तन जथे पासों कीते ने जथे दा धन्नवाद। उपरंत गुरु चरणा विच सरबत दे पले लीपन दी चढ़दी कला, इंद्रजोत सिंह गिल, सिमरजीत सिंह बराड़ ते गुरमेल सिंह जो गिल परिवारां दी जो खंडपर सरंभ ने उन्हां दी चढ़दी कला लई गुरु चरणा विच अरदास बेनती हुई है। सतगुरु ने अमृत वेले दरबार सिंघासन ते विराजमान उस समय जो लाही बरवान मुख वा बख्श कीते सरण कीते गए, सो बड़े प्रोग्राम से इस मुख वाग की कथा भाई साहब भाई गुरशंत सिंह जी आप ने सरवण करवाउणगे, और परिवारों वालों जो खंड पाठ सरंभ ने उन्होंने भोग कल नूं पाए जाएंगे। आप सब नूं बेनती, आप जी ने दर्शन देने गुरु के लंगरां सेवा परिवारों वालों हो रही है, और परिवारों का धन्यवाद जिन्होंने सेवा ली है। इस तरह जो निजर परिवार ते नैण परिवार वालों खंड पाठ सरंभ ने उन्होंने अज भोग पैने ने, तकरीबन 10 बजे समाप्ति होएगी खंड पाठ की। उस तो बाद सोहमणी साहब के पाठ भी 9:30 बजे परिवार वालों आरंभ होने ने, उन्होंने समाप्ति तो उपरंत जो कीर्तन के दीवान सुनगे आप जी ने हासियां भरनियाँ। सोआ हुण सरवण करिए अज के मुख भाग की कथा। वाहिगुरु जी का खालसा, वाहिगुरु जी की फतेह।
1: सतनाम।

ਜਿਤਾ ਸਮੁੰਦ ਸਾਗਰ

दया करो किश मेरे उपा।

ਗੁਰ ਨਾਨਕ ਜਿਨ ਸੁਣਿਆ ਪੇਖਿਆ।

ਵੱਲੋਂ ਸਤਿਗੁਰਾਂ ਨੇ ਬੜੀ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ। ਆਪ ਸਭ ਗੁਰਦੇਵ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਕੇ ਸਤਿਗੁਰ ਕੀ ਅੰਮ੍ਰਿਤਮਈ ਬਾਣੀ ਆਸਾ ਕੀ ਵਾਰ ਦੇ ਕੀਰਤਨ ਮੇਰੇ ਤੋਂ ਪਹਿਲਾਂ ਗੁਰੂ ਕਰਕੇ ਰਾਗੀ ਜਥੇ ਪਾਸੋਂ ਸਰਵਣ ਕਰ ਰਹੇ ਸੀ। ਉਪਰੰਤ ਸਤਿਕਾਰਯੋਗ ਭਾਈ ਸਾਹਿਬ ਜੀ ਨੇ ਗੁਰੂ ਚਰਨਾਂ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਕਰਕੇ ਅੱਜ ਦਾ ਜੋ ਪਾਵਨ ਪਵਿੱਤਰ ਮੁਖਵਾਕ ਉਪਦੇਸ਼ ਹੈ ਉਹ ਆਪ ਸੰਗਤ ਨੂੰ ਸਰਵਣ ਕਰਾਇਆ ਹੈ। ਤੋ ਆਓ ਸਾਧ ਸੰਗਤ ਇਸ ਪਾਵਨ ਹੁਕਮਨਾਮੇ ਵਿੱਚ ਉਪਦੇਸ਼ ਵਿੱਚ ਗੁਰੂ ਗਰੀਬ ਨਿਵਾਜ ਮਹਾਰਾਜ ਨੇ ਸਾਨੂੰ ਕੀ ਉਪਦੇਸ਼ ਦਿੱਤਾ ਹੈ ਤਿਸ ਦੀ ਵਿਚਾਰ ਨੂੰ ਆਰੰਭਣ ਤੋਂ ਪਹਿਲਾਂ ਆਪਸ ਵਿੱਚ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਵਨ ਪਵਿੱਤਰ ਉਪਦੇਸ਼ ਬਿਲਾਵਲ ਕੀ ਵਾਰ, ਜੋ ਕਿ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਰਚਨਾ ਤੋਂ ਉਚਾਰਨ ਕੀਤੀ ਹੋਈ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਕ 859 ਦੇ ਉੱਤੋਂ ਪ੍ਰਾਰੰਭ ਹੁੰਦੀ ਹੈ। ਇਸ ਵਿੱਚੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 849 ਤੇ 50 ਉੱਤੇ ਅੱਜ ਦਾ ਇਹ ਪਾਵਨ ਪਵਿੱਤਰ ਉਪਦੇਸ਼ ਦਰਜ ਹੈ। ਤੋ ਬਿਲਾਵਲ ਕੀ ਵਾਰ ਹੈ, ਬਿਲਾਵਲ ਰਾਗ ਚੱਲ ਰਿਹਾ ਹੈ। ਬਿਲਾਵਲ ਦਾ ਜਿਹੜਾ ਅਰਥ ਹੈ ਉਹ ਹੈ ਆਨੰਦ। ਤੋ ਮਹਾਰਾਜ ਨੇ ਪਹਿਲੇ ਸਲੋਕ ਵਿੱਚ ਜ਼ਿਕਰ ਕੀਤਾ ਹੈ, ਸਲੋਕ ਮਹਲਾ ਤੀਜਾ, ਦੂਜੇ ਭਾਏ ਬਿਲਾਵਲ ਨਾ ਹੋਵੇ। ਮਹਾਰਾਜ ਕਹਿੰਦੇ ਨੇ ਇੱਕ ਅਕਾਲ ਪੁਰਖ ਨੂੰ ਛੱਡ ਕੇ ਕਿਸੇ ਹੋਰ ਦੇ ਮੋਹ ਵਿੱਚ ਜੇ ਤੁਸੀਂ ਟਿਕੇ ਹੋ ਤੇ ਜੀਵਨ ਵਿੱਚ ਕਦੀ ਵੀ ਬਿਲਾਵਲ ਆਨੰਦ ਨਹੀਂ ਆ ਸਕਦਾ, ਕਿਉਂਕਿ ਆਨੰਦ ਦਾ ਦਾਤਾ, ਆਨੰਦ ਦਾ ਸੋਮਾ ਮੂਲ ਅਕਾਲ ਪੁਰਖ ਵਾਹਿਗੁਰੂ ਹੈ। ਤੇ ਜੇ ਤੁਸੀਂ ਉਹਨੂੰ ਛੱਡ ਕੇ ਕਿਸੇ ਹੋਰ ਦੂਜੀ ਚੀਜ਼ ਵਿੱਚ ਆਪਣੇ ਮਨ ਨੂੰ ਲਗਾ ਰਹੇ ਹੋਰ ਕਿਸੇ ਦੂਜੀ ਚੀਜ਼ ਨਾਲ ਤੁਹਾਡਾ ਮੋਹ ਹੈ, ਭਾਉ ਹੈ, ਪ੍ਰੇਮ ਹੈ, ਉਸ ਵਿੱਚੋਂ ਆਨੰਦ ਪੈਦਾ ਨਹੀਂ ਹੋ ਸਕਦਾ। ਗੁਰੂ ਗਰੀਬ ਨਿਵਾਜ ਮਹਾਰਾਜ ਨੇ ਪਾਵਨ ਬਾਣੀ ਦੇ ਵਿੱਚ ਦੋ ਚੀਜ਼ਾਂ ਦੀ ਗੱਲ ਬਹੁਤ ਵਾਰ ਕੀਤੀ ਹੈ। ਪਹਿਲਾ ਤੇ ਅਕਾਲ ਪੁਰਖ ਵਾਹਿਗੁਰੂ ਆਪ ਹੈ ਤੇ ਦੂਜੀ ਹੈ ਉਹਦੀ ਰਚੀ ਹੋਈ ਮਾਇਆ, ਉਹਦੀ ਰਚੀ ਹੋਈ ਇਹ ਕੁਦਰਤ। ਭਾਵੇਂ ਕਿ ਇਸ ਕੁਦਰਤ ਦੇ ਵਿੱਚ, ਇਸ ਮਾਇਆ ਦੇ ਵਿੱਚ ਵੀ ਉਹ ਆਪ ਹੀ ਵਿਆਪ ਰਿਹਾ ਹੈ, ਪਰ ਉਸੇ ਨਿਰੰਕਾਰ ਦੇ ਬਾਰੇ ਬਾਣੀ ਨੇ ਆਖਿਆ ਹੈ ਵੀ ਉਹ ਇਸ ਮਾਇਆ ਦੀ ਕਾਲਖ ਨੂੰ ਰਚ ਕੇ ਇਹ ਤੋਂ ਨਿਰਲੇਪ ਵੀ ਹੈ, ਇਹਦਾ ਉਹਦੇ ਉੱਤੇ ਕੋਈ ਅਸਰ ਵੀ ਨਹੀਂ ਹੈ। ਤੋ ਸ਼ਬਦ ਮਹਾਰਾਜ ਨੇ ਵਰਤੇ ਨਿਰੰਜਨ। ਨਿਰੰਜਨ ਦਾ ਅਰਥ ਹੁੰਦਾ ਹੈ ਜਿਹੜਾ ਅੰਜਨ ਤੋਂ ਰਹਿਤ ਹੋਵੇ। ਅੰਜਨ ਦਾ ਮਤਲਬ ਹੁੰਦਾ ਹੈ ਕਾਲਖ। ਇਹ ਇੱਦਾਂ ਦੀ ਖੇਡ ਹੈ ਵੀ ਜਿਵੇਂ ਕਾਲਖ ਦੀ ਭਰੀ ਕੋਠੜੀ ਦੇ ਵਿੱਚੋਂ ਕਿਸੇ ਬੰਦੇ ਨੂੰ ਲੰਘਣਾ ਪਵੇ ਤੇ ਉਹ ਬੜਾ ਸੇਫਲੀ ਲੰਘ ਜਾਵੇ, ਕਾਲਖ ਦਾ ਕਿਣਕਾ ਵੀ ਉਹਦੇ ਉੱਤੇ ਨਾ ਲੱਗੇ। ਤੋ ਇਹਨੂੰ ਸਤਿਗੁਰੂ ਮਹਾਰਾਜ ਨੇ ਬਾਣੀ ਵਿੱਚ ਇੱਦਾਂ ਵੀ ਬਿਆਨਿਆ ਹੈ ਵੀ ਜਿਵੇਂ ਚਿੱਕੜ ਰਸਤੇ ਵਿੱਚ ਹੋਵੇ ਤੇ ਸਾਡੇ ਕੋਲ ਕੋਈ ਦੂਜਾ ਆਪਸ਼ਨ ਨਹੀਂ ਹੈ ਵੀ ਆਪਾਂ ਪਾਸਿਓਂ ਦੀ ਕਿਸੇ ਹੋਰ ਪਾਸਿਓਂ ਦੀ ਲੰਘ ਸਕੀਏ। ਲੰਘਣਾ ਚਿੱਕੜ ਵਿੱਚੋਂ ਦੀ ਹੈ, ਪਰ ਇੰਨੇ ਸੇਫਲੀ ਲੰਘ ਗਏ ਵੀ ਉਸ ਚਿੱਕੜ ਦੇ ਨਾਲ ਮੈਂ ਆਪਣੇ ਚੋਲੇ ਨੂੰ, ਆਪਣੇ ਕੱਪੜੇ ਨੂੰ ਲਿਬੜਨ ਤੱਕ ਨਹੀਂ ਦਿੱਤਾ। ਤੋ ਆਪਾਂ ਸੋਦਰ ਦੀ ਬਾਣੀ ਵਿੱਚ ਇਹ ਬਚਨ ਪੜ੍ਹਦੇ ਹਾਂ ਵੀ ਪੰਕਜ ਮੋਹ ਪੱਗ ਨਹੀਂ ਚੱਲੇ ਹਮ ਦੇਖਾ ਤਾਂ ਡੋਬੀ ਅਲੇ। ਡੁੱਬਦੇ ਕੌਣ ਨੇ? ਡੁੱਬਦੇ ਹਮੇਸ਼ਾ ਉਹ ਨੇ ਜਿਨ੍ਹਾਂ ਨੂੰ ਚੱਲਣ ਦੀ ਯੋਗਤ ਨਹੀਂ ਹੈ। ਜਿਹਨੂੰ ਚੱਲਣ ਦੀ ਯੋਗਤ ਆ ਜਾਂਦੀ ਹੈ ਉਹ ਕਦੀ ਵੀ ਡੁੱਬਦਾ ਨਹੀਂ। ਉਹ ਸਮੁੰਦਰ ਦੀਆਂ ਲਹਿਰਾਂ ਨਾਲ ਵੀ ਕਲੋਲਾਂ ਕਰ ਲੈਂਦਾ, ਉਹਦੇ ਨਾਲ ਵੀ ਖੇਡ ਲੈਂਦਾ। ਤੇ ਜਿਹਨੂੰ ਯੋਗਤ ਨਹੀਂ ਹੈਗੀ ਉਹ ਸਮੁੰਦਰ ਤੇ ਛੱਡੋ, ਨਿੱਕਾ ਜਿਹਾ ਕੋਈ ਪਾਣੀ ਦਾ ਟੋਭਾ ਹੋਵੇ, ਭਾਵੇਂ ਗਲ ਤੱਕ ਹੀ ਪਾਣੀ ਆਉਂਦਾ ਹੋਵੇ, ਬਚ ਸਕਦਾ ਹੋਵੇ ਤੇ ਤਾਂ ਵੀ ਡੁੱਬ ਜਾਂਦਾ ਹੈ, ਕਿਉਂਕਿ ਸਾਰੀ ਖੇਡ ਕਾਹਦੀ ਹੈ? ਯੋਗਤ ਦੀ ਖੇਡ ਹੈ।

ਇਹ ਮਾਇਆ ਅਕਾਲ ਪੁਰਖ ਵਾਹਿਗੁਰੂ ਨੇ ਰਚੀ ਹੈ, ਕਾਲਖ ਨਾਲ ਭਰੀ ਹੋਈ ਹੈ, ਪਰ ਜਦੋਂ ਗੁਰੂ ਦੀ ਮੱਤ ਆਉਂਦੀ ਹੈ, ਜਦੋਂ ਅਸੀਂ ਗੁਰੂ ਦੇ ਉਪਦੇਸ਼ ਦੇ ਨਾਲ ਸਨੇਹ ਮੁਹੱਬਤ ਕਰਦੇ ਹਾਂ ਤੇ ਫਿਰ ਇਸ ਮਾਇਆ ਦੇ ਪ੍ਰਭਾਵ ਤੋਂ ਆਪਾਂ ਮੁਕਤ ਹੋ ਜਾਂਦੇ ਹਾਂ, ਆਪਾਂ ਨੂੰ ਚੱਲਣ ਦੀ ਜਾਚ ਆ ਜਾਂਦੀ ਹੈ। ਤਾਂ ਮਹਾਰਾਜ ਕਹਿੰਦੇ ਜੇ ਜੀਵਨ ਵਿੱਚ ਬਿਲਾਵਲ ਚਾਹੁੰਦੇ ਹੋ, ਬਿਲਾਵਲ ਦਾ ਅਰਥ ਆਨੰਦ, ਬਿਲਾਵਲ ਦਾ ਅਰਥ ਰਾਗ ਵੀ ਹੈ। ਰਾਗ ਆਪਣੇ ਆਪ ਦੇ ਵਿੱਚ ਆਨੰਦ ਦਾ ਪ੍ਰਤੀਕ ਹੀ ਹੁੰਦੇ ਸਨ, ਜਿਵੇਂ ਪਹਿਲਾ ਰਾਗ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਸ਼੍ਰੀ ਰਾਗ। ਭਾਵੇਂ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਰਾਗਾਂ ਵਿੱਚ ਹੈ ਸਾਧ ਸੰਗਤ ਜੀ, ਪਰ ਸਤਿਗੁਰੂ ਮਹਾਰਾਜ ਨੇ ਕਿਹਾ ਰਾਗ ਨੂੰ ਗਾਉਣ ਦਾ ਵੀ ਲਾਭ ਤਾਂ ਹੀ ਹੈ ਵੀ ਜੇ ਉਹਦੇ ਵਿੱਚੋਂ ਤੁਸੀਂ ਕੁਝ ਪ੍ਰਾਪਤ ਕਰ ਲਿਆ। ਵੱਡੇ ਵੱਡੇ ਦੁਨੀਆਂ ਵਿੱਚ ਰਾਗੀ ਹੋਏ ਨੇ, ਰਾਗਾਂ ਦੇ ਮਾਹਿਰ ਹੋਏ ਨੇ, ਪਰ ਅਜਿਹਾ ਨਹੀਂ ਹੈ ਵੀ ਰਾਗਾਂ ਨੇ ਉਹਨਾਂ ਦੇ ਜੀਵਨ ਨੂੰ ਸਵਾਰ ਵੀ ਦਿੱਤਾ। ਰਾਗ ਤੇ ਇੱਕ ਮਿਊਜ਼ਿਕ ਹੈ, ਇੱਕ ਧੁਨ ਹੈ। ਰਾਗ ਇੱਕੋ ਭਾਂਡਾ ਹੈ ਜਿਹਦੇ ਵਿੱਚ ਪਾ ਕੇ ਵਸਤੂ ਨੂੰ ਛਕਿਆ ਜਾਣਾ ਹੈ। ਭਾਂਡੇ ਦੀ ਆਪਣੀ ਥਾਂ ਜ਼ਰੂਰ ਹੁੰਦੀ ਹੈ, ਪਰ ਅਸਲ ਵਿੱਚ ਤੁਹਾਡੀ ਭੁੱਖ ਭਾਂਡੇ ਨੇ ਨਹੀਂ ਮਿਟਾਉਣੀ, ਤੁਹਾਡੀ ਭੁੱਖ ਮਿਟਾਉਣੀ ਉਸ ਭਾਂਡੇ ਦੇ ਅੰਦਰ ਪਈ ਹੋਈ ਵਸਤੂ ਨੇ। ਤੋ ਰਾਗ ਦੇ ਭਾਂਡੇ ਵਿੱਚ ਪਾ ਕੇ ਮਹਾਰਾਜ ਨੇ ਸ਼ਬਦ ਵਰਤਾਇਆ ਹੈ, ਤੇ ਸ਼ਬਦ ਸਾਡੇ ਅੰਦਰ ਦੀ ਭੁੱਖ ਮਿਟਦਾ ਹੈ, ਸ਼ਬਦ ਸਾਨੂੰ ਤ੍ਰਿਪਤੀ ਦੇਵੇਗਾ। ਬਹੁਤੀ ਵਾਰ ਐਸਾ ਵੀ ਹੁੰਦਾ ਹੈ, ਠੀਕ ਹੈ, ਅਸੀਂ ਜਦੋਂ ਕੋਈ ਸੋਹਣਾ ਰਾਗੀ ਸਿੰਘ ਕੀਰਤਨ ਕਰਦਾ ਹੋਵੇ ਤੇ ਬੰਦਾ ਮੰਤਰ ਮੁਗਧ ਵੀ ਹੋ ਜਾਂਦਾ ਹੈ, ਕਿਉਂਕਿ ਕੰਨਾਂ ਨੂੰ ਉਹ ਸਾਰੀ ਚੀਜ਼ ਬੜੀ ਚੰਗੀ ਲੱਗਦੀ ਹੈ। ਪਰ ਜੇ ਗੱਲ ਇਕੱਲੀ ਕੰਨ ਰਸ ਤੇ ਰਹਿ ਜਾਵੇ ਤੇ ਉਹਦਾ ਵੀ ਕੋਈ ਲਾਭ ਨਹੀਂ ਹੈ, ਕਿਉਂਕਿ ਬਾਣੀ ਨੂੰ ਕੇਵਲ ਕੰਨ ਰਸ ਜਾਂ ਦੁਨੀਆਂ ਦਾ ਗੀਤ ਨਾ ਸਮਝੀਏ। ਲੋਕ ਜਾਣੇ ਇਹ ਗੀਤ ਹੈ ਵੀ ਇਹਨੂੰ ਕੋਈ ਉਦਾਂ ਦਾ ਗੀਤ ਨਾ ਸਮਝੀਏ ਵੀ ਠੀਕ ਹੈ, ਕਿਸੇ ਨੇ ਆਪਣਾ ਦੂਜੇ ਦੁਨੀਆਂ ਦੇ ਗੀਤ ਸੁਣ ਲਏ, ਉਹਦੇ ਮਿਊਜ਼ਿਕ ਨੂੰ ਉਹ ਚੰਗਾ ਸਮਝਣ ਲੱਗ ਪਿਆ। ਕੋਈ ਐਸਾ ਹੈ ਜਿਹਨੂੰ ਸ਼ਬਦ ਦੀ ਸਮਝ ਨਹੀਂ ਹੈ ਪਰ ਉਹਨੇ ਇਹ ਮਿਊਜ਼ਿਕ ਸੁਣ ਲਿਆ, ਉਹਦੇ ਕੰਨਾਂ ਨੂੰ ਇਹ ਚੰਗਾ ਲੱਗਣ ਲੱਗ ਪਿਆ। ਤੋ ਇੱਕ ਗੱਲ ਉੱਤਮ ਹੈ ਵੀ ਇਸ ਰਾਗ ਦੇ ਵਿੱਚ ਗੁਰੂ ਦਾ ਸ਼ਬਦ ਹੈ, ਜੇ ਤੁਸੀਂ ਸਾਂਝ ਸ਼ਬਦ ਦੇ ਨਾਲ ਬਣਾ ਲਓਗੇ ਤੇ ਰਾਗ ਗਾਇਆ ਵੀ ਉੱਤਮ ਹੋ ਜਾਂਦਾ, ਫਿਰ ਤੇ ਭਾਂਡਾ ਵੀ ਉੱਤਮ ਹੈ। ਹੁਣ ਘਰ ਵਿੱਚ ਭਾਂਡੇ ਪਏ ਹੋਣ ਬਹੁਤ ਵੰਨ ਸੁਵੰਨੇ, ਤੇ ਪਦਾਰਥ ਹੀ ਘਰ ਵਿੱਚ ਨਾ ਹੋਵੇ ਤੇ ਭਾਂਡਿਆਂ ਨੂੰ ਕੀ ਕਰੋਗੇ? ਬੰਦਾ ਏਦਾਂ ਹੀ ਮਾਣ ਕਰੀ ਜਾਵੇ ਵੀ ਮੇਰੇ ਘਰ ਦੇ ਵਿੱਚ ਹਰ ਕਿਸਮ ਦੀ ਕਰੋਕਰੀ ਹੈ, ਬੜੀ ਸਾਫ਼ ਸੁਥਰੀ ਪਈ ਹੋਈ ਹੈ, ਹਰ ਕਿਸਮ ਦਾ ਭਾਂਡਾ ਹੈ, ਸੋਨੇ ਦੇ ਨੇ, ਚਾਂਦੀ ਦੇ ਨੇ, ਸਟੀਲ ਦੇ ਨੇ, ਹਰ ਤਰ੍ਹਾਂ ਦਾ ਭਾਂਡਾ ਮੇਰੇ ਘਰ ਦੇ ਵਿੱਚ ਪਿਆ ਹੋਇਆ, ਤੇ ਕੋਈ ਪੁੱਛੇ ਕਦੀ ਇਹਦੇ ਵਿੱਚ ਪਦਾਰਥ ਪਾ ਕੇ ਵੀ ਛਕਿਆ? ਆਪਾਂ ਆਖੀਏ ਨਹੀਂ, ਅਸੀਂ ਐ ਤੇ ਭੁੱਖੇ ਹੀ ਹਾਂ। ਤੋ ਰਾਗ ਇੱਕ ਭਾਂਡਾ ਹੈ, ਇਹਦੇ ਵਿੱਚ ਗੁਰੂ ਸਾਹਿਬ ਨੇ ਇੱਕ ਪਦਾਰਥ ਪਾਇਆ ਜਿਹੜਾ ਸ਼ਬਦ ਦਾ ਪਦਾਰਥ ਹੈ, ਇਹਨੂੰ ਛਕਣਾ ਹੈ। ਤੋ ਤਾਂ ਜੀਵਨ ਵਿੱਚ ਆਨੰਦ ਆਵੇਗਾ, ਤਾਂ ਜੀਵਨ ਵਿੱਚ ਖੇੜਾ ਆਵੇਗਾ। ਅਮੂਮਨ ਨਹੀਂ ਤੇ ਬੰਦੇ ਨੂੰ ਇੱਦਾਂ ਲੱਗਦਾ ਹੈ ਵੀ ਠੀਕ ਹੈ, ਅਸੀਂ ਘਰ ਦੇ ਵਿੱਚ ਪ੍ਰੋਗਰਾਮ ਕਰਾਇਆ, ਅਸੀਂ ਰਾਗੀ ਸਿੰਘ ਕੀਰਤਨ ਕਰ ਕੇ ਆਣ ਕੇ ਵੀ ਆਨੰਦ ਵੱਜ ਗਿਆ। ਨਹੀਂ, ਐਸੀ ਨਹੀਂ ਹੈ ਗੱਲ। ਉਹ ਇੱਕ ਅਸੀਂ ਆਪਣੇ ਆਪ ਨੂੰ ਧੋਖਾ ਜਾ ਦਿੰਦੇ ਹਾਂ। ਅਸਲੀ ਆਨੰਦ ਤੱਕ ਤੇ ਸਾਡੀ ਜਿਹੜੀ ਹੈ ਪਹੁੰਚ ਅਪਰੋਚ ਹੁੰਦੀ ਕਦੀ ਨਹੀਂ। ਤੋ ਇਹ ਆਨੰਦ ਓਨਾ ਚਿਰ ਤੱਕ ਨਹੀਂ ਮਿਲੇਗਾ ਜਿੰਨਾ ਚਿਰ ਤੱਕ ਸਾਡੀ ਸਾਂਝ ਜਿਹੜੀ ਹੈ ਉਹ ਗੁਰੂ ਦੇ ਸ਼ਬਦ ਦੇ ਨਾਲ ਨਹੀਂ ਪੈਂਦੀ, ਜਿੰਨਾ ਚਿਰ ਸਾਡੀ ਸੁਰਤ ਜਿਹੜੀ ਹੈ ਗੁਰੂ ਦੇ ਸ਼ਬਦ ਉੱਤੇ ਜਾ ਕੇ ਨਹੀਂ ਟਿਕਦੀ, ਓਨਾ ਚਿਰ ਤੱਕ ਆਨੰਦ ਨਾਲ ਸਾਂਝ ਨਹੀਂ ਪਵੇਗੀ। ਤੋ ਮਹਾਰਾਜ ਨੇ ਬੜਾ ਸਪਸ਼ਟ ਆਖਿਆ, ਰਾਗਾਂ ਵਿੱਚ ਸ਼੍ਰੀ ਰਾਗ ਹੈ ਜੇ ਸੱਚ ਧਰੇ ਪਿਆਰ, ਆਖਿਆ ਸ਼੍ਰੀ ਰਾਗ ਵੀ ਤਾਂ ਹੀ ਉੱਤਮ ਹੈ ਭਾਈ ਜੇ ਮੁਹੱਬਤ ਸੱਚ ਨਾਲ ਪੈ ਜਾਵੇ। ਜੇ ਜੀਵਨ ਵਿੱਚ ਸੱਚ ਨਹੀਂ ਹੈ ਤੇ ਰਾਗ ਦੀ ਆਪਣੀ ਕੀ ਮਹੱਤਤਾ ਹੈ? ਭਾਂਡੇ ਜਿਹੜਾ ਮਿਊਜ਼ਿਕ ਹੈ ਉਹਦੀ ਆਪਣੀ ਕੀ ਇੰਪੋਰਟੈਂਸ ਹੈ ਜੇ ਉਹਦੇ ਉੱਤੇ ਸ਼ਬਦ ਹੀ ਕੋਈ ਨਹੀਂ ਹੈਗਾ? ਹੁਣ ਹਾਰਮੋਨੀਅਮ ਪਏ ਹੁੰਦੇ ਨੇ ਰਾਗੀ ਸਿੰਘਾਂ ਦੇ, ਆਪਣੇ ਆਪ ਦੇ ਵਿੱਚ ਇਹਨਾਂ ਦੀ ਕੀ ਵੈਲਿਊ ਹੈ? ਕੋਈ ਵੈਲਿਊ ਨਹੀਂ ਹੈ, ਜ਼ੀਰੋ ਵੈਲਿਊ ਹੈ। ਇਹਦੀ ਵੀ ਵੈਲਿਊ ਤਾਂ ਬਣਦੀ ਹੈ ਜਦੋਂ ਇਹਦੇ ਉੱਤੇ ਗੁਰੂ ਦਾ ਸ਼ਬਦ ਵੱਜਦਾ ਹੈ। ਤੋ ਸਾਡਾ ਸਰੀਰ ਵੀ ਸਾਜ ਹੈ, ਜੇ ਇਹਦੇ ਵਿੱਚ ਗੁਰੂ ਦੇ ਸ਼ਬਦ ਦੀ ਧੁਨ ਗੂੰਜੇਗੀ ਤੇ ਇਹਦਾ ਮੁੱਲ ਤਾਂ ਪਵੇਗਾ, ਆਨੰਦ ਤਾਂ ਵੱਜੇਗਾ। ਮਹਾਰਾਜ ਬਖਸ਼ਿਸ਼ ਕਰਦੇ ਨੇ, ਗੁਰੂ ਅਮਰਦਾਸ ਆਖਿਆ ਦੂਜੈ ਭਾਏ ਬਿਲਾਵਲ ਨਾ ਹੋਵਈ, ਮਨ ਮੁਖ ਥਾਏ ਨਾ ਪਾਏ। ਮਨ ਮੁਖ ਦਾ ਅਰਥ ਹੁੰਦਾ ਜਿਹੜਾ ਮਨ ਪਿੱਛੇ ਚੱਲਣ ਵਾਲਾ ਹੈ, ਉਹਦਾ ਕੁਝ ਵੀ ਥਾਏ ਨਹੀਂ ਪੈਂਦਾ, ਨਾ ਉਹਦੇ ਧਰਮ ਕਰਮ, ਨਾ ਉਹਦੇ ਕਰਵਾਏ ਪਾਠ, ਨਾ ਉਹਦੇ ਕਰਵਾਏ ਕੀਰਤਨ, ਨਾ ਉਹਦੇ ਕਰਵਾਏ ਰਾਗ ਦਰਬਾਰ, ਜੋ ਮਰਜ਼ੀ ਗਾ ਲਵੇ। ਮਹਾਰਾਜ ਨੇ ਆਖਿਆ ਜੇ ਮਨ ਦੇ ਪਿੱਛੇ ਚੱਲਣਾ ਹੈ ਤੇ ਫਿਰ ਥਾਏ ਕਿਹੜੀ ਚੀਜ਼ ਪੈਣੀ ਹੈ? ਵੇਖੋ, ਬੰਦੇ ਨੇ ਨਾ ਘਰ ਦੇ ਵਿੱਚ ਕੋਈ ਪਾਰਟੀ ਉਲੀਕੀ ਹੋਵੇ
ਤੇ 36 ਪ੍ਰਕਾਰ ਦੇ ਪਦਾਰਥ ਬਾਹਰੋਂ ਆਰਡਰ ਕਰਕੇ ਤੇ ਘਰ ਦੀ ਬਣੀ ਹੋਈ ਕੋਈ ਰੋਟੀ ਖਾ ਲਵੇ ਤੇ ਉਹ ਥਾਂ ਨਹੀਂ ਨਾ ਪੈਂਦੀਆਂ ਚੀਜ਼ਾਂ, ਫਿਰ ਇੱਕ ਸਜਾਈਆਂ ਹੀ ਨੇ ਨਾ ਚੀਜ਼ਾਂ, ਵੀ ਇੰਨੀਆਂ ਚੀਜ਼ਾਂ ਨੇ। ਹੁਣ ਇਹੋ ਖੇਡ ਇੱਥੇ ਵੀ ਹੈ, ਆਖਿਆ ਜੇ ਮਨ ਦੇ ਪਿੱਛੇ ਚੱਲਣਾ ਹੈ ਉਹ ਕਾਰ ਥਾਂ ਨਹੀਂ ਪੈਂਦੀ, ਤੇ ਮਨ ਪਿੱਛੇ ਚੱਲਣ ਦੀ ਜਿਹੜੀ ਖੇਡ ਹੈ ਉਹ ਕੈਸੀ ਹੈ, ਜਿਹਨੂੰ ਸਤਿਗੁਰੂ ਮਹਾਰਾਜ ਸੁਖਮਣੀ ਸਾਹਿਬ ਦੀ ਬਾਣੀ ਵਿੱਚ ਵੀ ਬਿਆਨ ਕਰਦੇ ਨੇ। ਕਦੀ ਅਸੀਂ ਸੁਖਮਣੀ ਸਾਹਿਬ ਦੇ ਅਰਥਾਂ ਨੂੰ ਹੀ ਗੌਰ ਨਾਲ ਪੜ੍ਹ ਲਈਏ ਨਾ ਤੇ ਬਹੁਤ ਸਾਰੇ ਭੁਲੇਖੇ ਭਰਮ ਜਿਹੜੇ ਨੇ ਉਹ ਸਾਡੇ ਦੂਰ ਹੋ ਜਾਣਗੇ। ਮਹਾਰਾਜ ਕਹਿੰਦੇ ਨੇ ਨਿਉਲੀ ਕਰਮ ਕਰੈ ਬਹੁ ਆਸਨ, ਜੈਨ ਮਾਰਗ ਸੰਜਮ ਅਤ ਸਾਧਨ, ਨਿਮਖ ਨਿਮਖ ਕਰ ਸੀਰ ਕਟਾਵੈ ਤੋ ਪੀ ਹੋਮੈ ਮੈਲ ਨਾ ਜਾਵੇ। ਕਿੰਨਾ ਕੰਮ ਬੰਦਾ ਕਰਦੇ, ਜਿਹੜੇ ਕੰਮ ਕਰ ਰਿਹਾ ਹੈ ਉਹਦੇ ਨਾਲ ਵੇਖ ਵੀ ਅੰਦਰ ਦੀ ਮੈਲ ਬਿਣਸੀ ਹੈ ਕਿ ਨਹੀਂ ਬਿਣਸੀ, ਅੰਦਰ ਦੀ ਹੋਮੇ ਦੀ ਮੈਲ ਗਈ ਹੈ ਕਿ ਨਹੀਂ ਗਈ। ਕਰਮ ਤੇ ਕਰ ਰਿਹਾ, ਪਾਠ ਪੜ੍ਹਿਓ, ਅਰ ਵੇਦ ਵਿਚਾਰਿਓ, ਪਾਠ ਪੜ੍ਹੇ ਕਿੰਨਾ ਜ਼ੋਰ। ਆ ਸ਼ੁੱਕਰਵਾਰ ਨੂੰ ਤੇ ਸਾਰੇ ਗੁਰਦੁਆਰਿਆਂ ਦਾ ਪੂਰਾ ਜ਼ੋਰ ਲੱਗ ਜਾਂਦਾ, ਪਾਠ ਧਰੇ ਜਾਂਦੇ ਨੇ ਇਹਨਾਂ ਦਿਨਾਂ ਦੇ ਵਿੱਚ, ਤਾਂ ਪਾਠ ਤੇ ਪੜ੍ਹੇ ਜਾ ਰਹੇ ਨੇ। ਪਾਠ ਪੜ੍ਹਿਓ ਅਰ ਵੇਦ ਵਿਚਾਰਿਓ, ਮੇਰੇ ਅਰਗੇ ਵਿਚਾਰ ਕਰਨ ਵੀ ਬਹਿ ਗਏ। ਪਾਠ ਪੜ੍ਹਿਓ ਅਰ ਵੇਦ ਵਿਚਾਰਿਓ, ਨਿਵਲ ਭੰਗਮ ਸਾਧੇ, ਜੋਗੀਆਂ ਵਾਲੇ ਆਸਣ ਲਾ ਲਏ, ਉਹਨੂੰ ਆਪਾਂ ਨਿਉਲੀ ਕਰਮ ਵੀ ਕਹਿੰਦੇ, ਜਿਹੜੇ ਜੋਗੀ ਕੰਮ ਕਰਦੇ ਨੇ। ਨਿਵਲ ਭੁਅੰਗਮ ਸਾਧੇ, ਮਹਾਰਾਜ ਨੇ ਆਖਿਆ ਪੰਚ ਜਨਾ ਸਿਉ ਸੰਗ ਨਾ ਛੁਟਕਿਓ। ਹੁਣ ਪ੍ਰਯੋਜਨ ਇਹ ਸੀ ਵੀ ਉਹਨਾਂ ਪੰਜਾਂ ਦੇ ਨਾਲੋਂ ਤੇਰਾ ਸੰਗ ਛੁੱਟਦਾ, ਕਾਮ ਨਾਲੋਂ, ਕ੍ਰੋਧ ਨਾਲੋਂ, ਲੋਭ ਨਾਲੋਂ, ਮੋਹ ਨਾਲੋਂ, ਹੰਕਾਰ ਨਾਲੋਂ ਸੰਗ ਟੁੱਟ ਜਾਂਦਾ ਤੇਰਾ। ਪੰਚ ਜਨਾ ਸਿਉ ਸੰਗ ਨਾ ਛੁਟਕਿਓ, ਮਹਾਰਾਜ ਕੀ ਹੋਇਆ ਫਿਰ? ਆਖਿਆ ਅਧਿਕ, ਅਧਿਕ ਦਾ ਮਤਲਬ ਵਧੇਰੇ, ਅਹੰਗ ਬੁੱਧ, ਅਹੰਗ ਬੁੱਧ ਹੁੰਦਾ ਹੈ ਉਹ ਬੁੱਧੀ ਜਿਹਦੇ ਵਿੱਚ ਹੰਕਾਰ ਹੋਰ ਆ ਗਿਆ। ਵੀ ਪਾਠ ਕਰਨ ਦਾ ਮਨੋਰਥ ਇਹ ਸੀ, ਕੀਰਤਨ ਕਰਨ ਦਾ ਮਨੋਰਥ ਇਹ ਸੀ ਵੀ ਆਹ ਜਿਹੜੀ ਅਹੰਗ ਬੁੱਧ ਹੈ ਇਹਦਾ ਤਿਆਗ ਹੋ ਜਾਵੇ। ਪਰ ਗੱਲ ਉਲਟੇ ਬੰਨੇ ਚਲੀ ਗਈ, ਆਖਿਆ ਉਹਨਾਂ ਨਾਲੋਂ ਸੰਗ ਤੇ ਛੁੱਟ ਗਿਆ ਨਹੀਂ, ਬਲਕਿ ਬੁੱਧੀ ਵਿੱਚ ਹੰਕਾਰ ਹੋਰ ਵੱਧ ਗਿਆ ਵੀ ਮੈਂ ਆਹ ਕੰਮ ਕਰ ਲਿਆ, ਮੈਂ ਆਹ ਕੰਮ ਕਰ ਲਿਆ। ਖੇਡ ਫਿਰ ਉਲਟ ਬੰਨੇ, ਮਤਲਬ ਇੱਦਾਂ ਕਹਿ ਲਓ ਵੀ ਡਾਕਟਰ ਕੋਲ ਗਿਆ ਸੀ ਦਵਾਈ ਲੈਣ ਵੀ ਰੋਗ ਠੀਕ ਹੋ ਜਾਵੇ, ਤੇ ਗੋਲੀ ਲੈ ਆਉਂਦੀ ਪਰ ਰੋਗ ਹੋਰ ਵੱਧ ਗਿਆ, ਰੋਗ ਜਿਹੜਾ ਹੋਰ ਵਧੀ ਗਿਆ। ਤੋ ਮਹਾਰਾਜ ਨੇ ਆਖਿਆ ਅਧਿਕ, ਅਧਿਕ ਦਾ ਮਤਲਬ ਵਧੇਰੇ, ਅਹੰਗ ਬੁੱਧ, ਅਹੰਗ ਬੁੱਧ ਦਾ ਦੋ ਸ਼ਬਦ ਨੇ ਇਹ, ਅਹੰਗ ਦਾ ਮਤਲਬ ਹੰਕਾਰ ਹੁੰਦਾ, ਬੁੱਧ ਦਾ ਮਤਲਬ ਬੁੱਧੀ। ਆਖਿਆ ਬੁੱਧੀ ਵਿੱਚ ਹੰਕਾਰ ਹੋਰ ਵੱਧ ਗਿਆ। ਕਿਵੇਂ ਵੱਧ ਗਿਆ? ਬੰਦਾ ਕਹਿੰਦਾ ਮੈਂ ਇੰਨੇ ਪਾਠ ਕਰਾ ਲਏ, ਮੈਂ ਇੰਨਾ ਚਿਰ ਗੁਰਦੁਆਰੇ ਜਾ ਆਇਆ, ਮੈਂ ਆਹ ਕੰਮ ਕਰ ਲਿਆ। ਜਾਣੀ ਕਿ ਬੁੱਧੀ ਦਾ ਹੰਕਾਰ ਜਿਹੜਾ ਮਾੜਾ ਸੀ, ਜਿਹਨੂੰ ਘਟਾਉਣਾ ਸੀ, ਉਹਨੂੰ ਹੋਰ ਵਧਾ ਲਿਆ। ਅਧਿਕ ਅਹੰਗ ਬੁੱਧ ਵਾਧੇ, ਮਹਾਰਾਜ ਨੇ ਆਖਿਆ ਪਿਆਰੇ ਇਨ ਬਿਧ ਮਿਲ ਨਾ ਜਾਈ। ਕਿੱਡੇ ਪਿਆਰ ਨਾਲ ਮਹਾਰਾਜ ਨੇ ਸਮਝਾਇਆ, ਆਖਿਆ ਹੇ ਪਿਆਰਿਆ, ਇਹਨਾਂ ਵਿਧੀਆਂ ਨਾਲ, ਇਹਨਾਂ ਤਰੀਕਿਆਂ ਨਾਲ ਮਿਲਾਪ ਦੀ ਸੰਭਾਵਨਾ ਨਹੀਂ ਹੈ। ਪਿਆਰੇ ਇਨ ਬਿਧ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ, ਅਨੇਕਾਂ ਕਰਮ ਕਰ ਲਏ, ਇੱਕ ਦੋ ਚਾਰ ਨਹੀਂ, ਅਨੇਕਾਂ, ਮੈਂ ਕੀਏ ਕਰਮ ਅਨੇਕਾਂ। ਹੁਣ ਇੰਨੇ ਕਰਮ ਕਰਨ ਤੋਂ ਬਾਅਦ ਅੱਜ ਮੈਨੂੰ ਪਤਾ ਲੱਗ ਗਿਆ ਤੇ ਮੈਂ ਆਪਣੇ ਗੁਰੂ ਦੇ ਦਰ ਉੱਤੇ ਆ ਕੇ ਇਹ ਗੱਲ ਆਖੀ, ਹਾਰ ਪਰਿਓ ਸਵਾਮੀ ਕੈ ਦੁਆਰੈ। ਸਵਾਮੀ ਕਿਹਨੂੰ ਕਹਿੰਦੇ ਨੇ? ਮਾਲਕ ਨੂੰ ਕਹਿੰਦੇ ਨੇ ਸਵਾਮੀ। ਹਾਰ ਪਰਿਓ ਸਵਾਮੀ ਕੈ ਦੁਆਰੈ, ਮਹਾਰਾਜ ਉਹ ਬੁੱਧੀ ਦੇ ਜਿਹਦੇ ਨਾਲ ਮੇਰਾ ਉਧਾਰ ਹੋਵੇ। ਉਹ ਬੁੱਧੀ ਕਿਹੜੀ ਹੈ? ਹਾਰ ਪਰਿਓ ਸਵਾਮੀ ਕੈ ਦੁਆਰੈ ਦੀਜੈ ਬੁੱਧ ਵਿਵੇਕਾ। ਕਿੰਨੇ ਸਾਰੇ ਕਰਮ ਮਹਾਰਾਜ ਨੇ ਗਿਣੇ, ਆਖਿਆ ਮੋਨ ਭਇਓ, ਕਦੀ ਮੈਂ ਮੋਨੀ ਬਣ ਕੇ ਬੈਠਾ ਹੋਇਆ ਸੀ। ਮੋਨੀ ਕਹਿੰਦੇ ਨੇ ਜਿਹੜਾ ਜ਼ੁਬਾਨ ਤੋਂ ਬੋਲੇ ਨਾ। ਮੋਨ ਭਇਓ ਕਰ ਪਾਤੀ ਰਹਿਓ, ਕਰ ਪਾਤੀ ਕਹਿੰਦੇ ਨੇ ਕਰ ਦਾ ਮਤਲਬ ਉਹਦਾ ਹੱਥ, ਪਾਤੀ ਮਤਲਬ ਪੱਤਰ, ਕਰ ਦਾ ਪੱਤਰ ਬਣਾ ਕੇ ਛਕਣਾ, ਜਾਣੀ ਹੱਥਾਂ ਦਾ ਭਾਂਡਾ ਬਣਾ ਕੇ ਛਕ ਲੈਣਾ, ਵੀ ਦੁਨੀਆਂ ਦੇ ਕਿਸੇ ਭਾਂਡੇ ਦੀ ਵਰਤੋਂ ਨਾ ਕਰਨੀ। ਮੋਨ ਭਇਓ ਕਰ ਪਾਤੀ ਰਹਿਓ, ਇੱਦਾਂ ਪੱਤਰ ਬਣਾ ਕੇ ਹੱਥ ਦੇ ਉੱਤੇ ਸਾਰਾ ਕੁਛ ਛਕ ਲੈਣਾ, ਤਾਂ ਇਹ ਵੀ ਕੋਈ ਉੱਤਮ ਕਰਮ ਨਹੀਂ ਹੈ। ਹੁਣ ਤੇ ਚਲੋ ਗੁਰਦੁਆਰਿਆਂ ਦੇ ਵਿੱਚ ਭਾਂਡੇ ਬਰਤਨ ਇਹ ਚੀਜ਼ਾਂ ਆ ਗਈਆਂ ਨੇ, ਤੇ ਪਹਿਲਾਂ ਲੋਕ ਹੱਥਾਂ ਤੇ ਛਕਦੇ ਹੁੰਦੇ ਸੀ, ਕਿਉਂਕਿ ਉਹਦੇ ਵਿੱਚ ਕੋਈ ਵਡਿਆਈ ਵਾਲੀ ਗੱਲ ਨਹੀਂ ਸੀ ਵੀ ਹੱਥਾਂ ਤੇ ਛਕਦੇ ਸੀ ਤੇ ਬੜਾ ਮਾਣ ਕੰਮ ਸੀ। ਅਸਲ ਵਿੱਚ ਉਦੋਂ ਸਾਧਨ ਸੀਮਤ ਸਨ, ਆਮ ਬੰਦਿਆਂ, ਹੁਣ ਮੈਨੂੰ ਯਾਦ ਹੈ ਜਦੋਂ ਪਿੰਡਾਂ ਥਾਵਾਂ ਦੇ ਵਿੱਚ ਆਪਾਂ ਸੀ ਗੁਰਦੁਆਰੇ, ਕਿਤੇ ਸੰਗਰਾਂਦ ਤੇ ਜਾਂ ਮਹੀਨੇ ਮੱਸਿਆ ਕਿਤੇ ਲੰਗਰ ਲੱਗਣਾ ਤੇ ਲੋਕਾਂ ਨੇ ਹੱਥ ਉੱਤੇ ਪ੍ਰਸ਼ਾਦਾ ਧਰ ਕੇ ਉੱਤੇ ਦਾਲ ਪਵਾ ਕੇ ਛਕ ਲੈਣੀ।
ਤੋ ਇਹ ਕੀ ਸੀ? ਉਹ ਸਾਧਨਾ ਦੀ ਘਾਟ ਸੀ, ਇਸ ਕਰਕੇ ਹੈ। ਹੋਰ ਇਹਦਾ ਧਰਮ ਨਾਲ ਕੋਈ ਸੰਬੰਧ ਨਹੀਂ ਹੈ। ਜੇ ਧਰਮ ਨਾਲ ਸੰਬੰਧ ਹੁੰਦਾ ਤੇ ਮਹਾਰਾਜ ਬਾਣੀ ਚ ਕਦੀ ਨਾ ਲਿਖਦੇ ਗੱਲ। ਹੁਣ ਕਈ ਵਾਰ ਇੱਥੇ ਵੀ ਜਦੋਂ ਕੋਈ ਨਵਾਂ ਨਵਾਂ ਇੰਡੀਆ ਤੋਂ ਆਉਂਦਾ ਹੈ, ਕਿਉਂਕਿ ਕੈਨੇਡਾ ਜਾਂ ਬਾਹਰਲੇ ਵਿਦੇਸ਼ਾਂ ਦੇ ਮੁਲਕਾਂ ਦਾ ਜਿਹੜਾ ਇੱਥੇ ਗੁਰਦੁਆਰਾ ਸਾਹਿਬ ਨੇ, ਇਹਨਾਂ ਦਾ ਪ੍ਰਬੰਧ ਇੱਕ ਵੱਖਰੇ ਕਿਸਮ ਦਾ ਹੈ। ਤੇ ਉਹ ਬੰਦਾ ਆਣ ਕੇ ਆਰਗਿਊ ਕਰਦਾ, ਕਹਿੰਦਾ ਜੀ ਮੈਂ ਇੰਡੀਆ ਸੀ, ਫਲਾਨੀ ਥਾਂ ਉੱਤੇ ਸੀ, ਉੱਥੇ ਤੇ ਇੱਦਾਂ ਚੱਲਦਾ, ਇੱਥੇ ਇੱਦਾਂ ਚੱਲਦਾ, ਫਰਕ ਹੈ ਭਾਈ, ਇਹ ਮੁਲਕ ਠੰਡੇ ਨੇ, ਇੱਥੋਂ ਦੇ ਰਹਿਣ ਸਹਿਣ, ਇੱਥੋਂ ਦੀ ਜੀਵਨ ਸ਼ੈਲੀ ਦੇ ਵਿੱਚ ਬਹੁਤ ਵੱਡਾ ਫਰਕ ਹੈ, ਇੱਥੋਂ ਦੇ ਕਾਨੂੰਨਾਂ ਵਿੱਚ ਫਰਕ ਹੈ। ਜਿਵੇਂ ਆਪਣੇ ਰਿਸ਼ਤੇਦਾਰ ਭੈਣ ਭਰਾ ਵੀ ਆਉਂਦੇ ਨੇ, ਉਹਨਾਂ ਨੂੰ ਵੀ ਸਮਝਾਉਣ ਦੀ ਲੋੜ ਹੈ, ਇੱਥੋਂ ਦੇ ਲਾਅ ਵਿੱਚ ਵੀ ਫਰਕ ਹੈ। ਤੁਸੀਂ ਇੰਡੀਆ ਵਾਲੀ ਇਹਨ ਬਿੰਨ ਗੱਲ ਇੱਥੇ ਨਹੀਂ ਕਰ ਸਕਦੇ ਵੀ ਜੇ ਤੁਸੀਂ ਆਖੋ ਵੀ ਜਿੱਦਾਂ ਉੱਥੇ ਗੁਰਦੁਆਰਿਆਂ ਚੱਲਦੇ ਉਦਾਂ ਸੇਮ ਟੂ ਸੇਮ ਇੱਥੇ ਹੋਵੇ, ਉਹ ਨਹੀਂ ਹੋ ਸਕਦਾ। ਕਾਨੂੰਨ ਦਾ ਫਰਕ ਹੈ, ਇੱਕ ਹਾਈਜੀਨ ਦਾ ਬੜਾ ਮਸਲਾ ਹੈ। ਹੁਣ ਕਈ ਵਾਰ ਆ ਦੇਗ ਵਰਤਾ ਰਿਹਾ ਸੀ, ਸਿੰਘ ਕਹਿੰਦੇ ਜੀ ਹੱਥ ਦੇ ਨਾਲ ਵਰਤਾਇਆ ਕਰੋ ਇੱਦਾਂ ਕਰਕੇ। ਮੈਂ ਉਹਨੂੰ ਕਿਹਾ, ਮੈਂ ਕਿਹਾ ਸੱਜਣਾ ਤੂੰ ਤੇ ਆਪਣੀ ਕਹਿ ਕੇ ਤੁਰ ਚੱਲਿਆ, ਤੇ ਜੇ ਤੇਰੇ ਵਰਗੇ ਹੋਰ 50 ਆ ਗਏ, ਉਹਨਾਂ ਨੇ ਕਿਹਾ ਤੂੰ ਹੱਥ ਨਾਲ ਕਿਉਂ ਵਰਤਾ ਰਿਹਾ, ਤੇ ਫਿਰ ਇਹ ਕੀ ਜਵਾਬ ਦੇਵੇਗਾ? ਤੋ ਅਸੀਂ ਕਈ ਵਾਰ ਇਹਨਾਂ ਚੀਜ਼ਾਂ ਵਿੱਚ ਬਹੁਤ ਜ਼ਿਆਦਾ ਫਸੇ ਹੋਏ ਹਾਂ ਵੀ ਸਾਡੀ ਸੁਰਤ ਚਾਹੀਦੀ ਹੈ ਗੁਰੂ ਦੇ ਉਪਦੇਸ਼ ਉੱਤੇ ਵੀ ਗੁਰੂ ਸਾਹਿਬ ਨੇ ਮੈਨੂੰ ਉਪਦੇਸ਼ ਕੀ ਦਿੱਤਾ, ਬਚਨ ਕੀ ਦਿੱਤਾ। ਇਹ ਚੀਜ਼ਾਂ ਕਿੰਨੀਆਂ ਕੁ ਵੱਡੀਆਂ ਨੇ, ਇਹ ਕੋਈ ਗੱਲਾਂ ਵੱਡੀਆਂ ਨਹੀਂ ਹੈਗੀਆਂ। ਪਰ ਬੰਦਾ ਅੱਜ ਕੱਲ੍ਹ ਝਗੜਾ ਇਹਨਾਂ ਚੀਜ਼ਾਂ ਦਾ, ਬਾਬੇ ਨੇ ਕਿਹਾ ਹਉਮੈ ਗਣਤ ਗਣਾਏ ਝਗੜਾ ਪਾਵਣਾ, ਹਉਮੈ ਦੇ ਸਾਰੇ ਝਗੜੇ ਨੇ, ਝਗੜਾ ਪਾ ਕੇ ਬੰਦਾ ਬੈਠਾ ਹੋਇਆ। ਇੱਥੋਂ ਦੇ ਕਾਨੂੰਨ ਦਾ ਫਰਕ ਹੈ, ਇੱਥੋਂ ਦੇ ਲਾਅ ਦਾ, ਇੱਥੋਂ ਦੇ ਮੈਡੀਕਲ ਸਿਸਟਮ ਦਾ ਫਰਕ ਹੈ। ਇਸ ਕਰਕੇ ਜਿਹੜਾ ਹੈ ਉਹ ਸਾਰੀਆਂ ਚੀਜ਼ਾਂ ਇੱਥੇ ਇੰਡੀਆ ਦੇ ਗੁਰਦੁਆਰਿਆਂ ਨਾਲੋਂ ਵੱਖਰੀਆਂ ਨੇ, ਇਹ ਅੰਡਰਸਟੈਂਡ ਕਰਨ ਦੀ ਲੋੜ ਹੈ। ਤੋ ਖੈਰ ਗੁਰੂ ਕਿਰਪਾ ਕਰੇ, ਮਹਾਰਾਜ ਨੇ ਆਖਿਆ ਮੈਂ ਮੋਨੀ ਬਣ ਕੇ ਬਹਿ ਗਿਆ, ਕਰ ਦਾ ਪੱਤਰ ਬਣਾ ਕੇ ਖਾਣ ਲੱਗ ਪਿਆ, ਵੀ ਰੱਬਾ ਇੱਦਾਂ ਤੇਰੀ ਖੁਸ਼ੀ ਮਿਲ ਜਾਵੇ। ਮੋਨ ਭਇਓ ਕਰਪਾਤੀ ਰਹਿਓ, ਮੈਂ ਨੰਗਾ ਤੁਰਨ ਲੱਗ ਪਿਆ ਜੰਗਲਾਂ ਦੇ ਵਿੱਚ, ਨਗਨ ਫਿਰਿਓ ਬਨ ਮਾਹੀ, ਤੱਟ ਤੀਰਥ ਤੀਰਥ ਦੇ ਤਟਾਂ ਉੱਤੇ, ਤੱਟ ਕਹਿੰਦੇ ਨੇ ਕੰਢੇ ਨੂੰ ਜਿਹਨੂੰ ਆਪਾਂ ਬੀਚ ਕਹਿੰਦੇ ਹਾਂ, ਤੱਟ ਤੀਰਥ ਸਭ ਧਰਤੀ ਭਰਮਿਓ, ਸਾਰੀ ਧਰਤੀ ਦਾ ਭ੍ਰਮਣ ਕਰ ਲਿਆ, ਦੁਬਧਾ ਛੁਟਕੇ ਨਾਹੀਂ, ਜੀਵਨ ਦੀ ਦੁਬਧਾ ਜਿਹੜੀ ਹੈ ਉਹ ਛੁੱਟ ਨਹੀਂ ਰਹੀ, ਉਹ ਦੂਰ ਨਹੀਂ ਹੋ ਰਹੀ ਇਹਨਾਂ ਚੀਜ਼ਾਂ ਦੇ ਨਾਲ, ਕਿ ਫਿਰ ਵੀ ਮੈਂ ਦੁਬਧਾ ਵਿੱਚ, ਫਿਰ ਵੀ ਦੁਖੀ ਹਾਂ ਅੰਦਰ। ਤੋ ਸਤਿਗੁਰ ਨੇ ਆਖਿਆ ਇਹਦਾ ਬੜਾ ਸਪਸ਼ਟ ਤਰੀਕਾ ਹੈ, ਜੇ ਜੀਵਨ ਵਿੱਚ ਆਨੰਦ ਚਾਹੁੰਦਾ ਹੈ ਤੇ ਇੱਕ ਗੁਰੂ ਦੇ ਸ਼ਬਦ ਤੋਂ ਬਿਨਾਂ ਹੋਰ ਕਿਸੇ ਦੀ ਟੇਕ, ਹੋਰ ਕਿਸੇ ਦਾ ਆਸਰਾ ਲੈਣਾ ਛੱਡ ਦੇ। ਤੋ ਬਾਬੇ ਜੀ ਨੇ, ਮਹਾਰਾਜ ਗੁਰੂ ਅਮਰਦਾਸ ਸਾਹਿਬ ਨੇ ਆਖਿਆ ਪਾਖੰਡ ਭਗਤ ਨਾ ਹੋਵੇ, ਪਖੰਡ ਦੁਆਰਾ ਭਗਤੀ ਨਹੀਂ ਹੁੰਦੀ। ਅੱਛਾ, ਪਖੰਡ ਨੂੰ ਪਛਾਣਨਾ ਹੋਵੇ ਨਾ, ਤੇ ਜਿਹੜਾ ਪਹਿਲੀ ਗੱਲ ਵੀ ਇੱਕ ਤੇ ਪਖੰਡ ਉਹ ਹੈ ਜਿਹੜਾ ਸਿੱਧਾ ਹੀ ਗੁਰਮਤ ਦੇ ਉਲਟ ਹੈ। ਵੀ ਜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜੋ ਸਾਨੂੰ ਕਰਮ ਕਹਿੰਦੀ ਹੈ, ਮੰਨ ਲਓ ਆਪਾਂ ਜਪਜੀ ਸਾਹਿਬ ਪੜ੍ਹਦੇ ਹਾਂ, ਤੁਸੀਂ ਪੜ੍ਹ ਰਹੇ ਹੋ ਵੀ ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ, ਤੇ ਜੇ ਤੁਸੀਂ ਇਸ ਤੋਂ ਉਲਟ ਕਿਤੇ ਜਾ ਕੇ ਇਸ਼ਨਾਨ ਕਰ ਰਹੇ ਹੋ ਤੇ ਇਹਦਾ ਮਤਲਬ ਆਪਾਂ ਇਹ ਕੀ ਕਰ ਰਹੇ ਹਾਂ, ਪਖੰਡ ਕਰ ਰਹੇ ਹਾਂ। ਵੀ ਬਾਣੀ ਤੋਂ ਉਲਟ ਕਰਮ ਹੀ ਪਖੰਡ ਹੁੰਦਾ ਨਾ, ਹੋਰ ਪਖੰਡ ਦੀ ਡੈਫੀਨੇਸ਼ਨ ਕੀ ਹੈ? ਜੇ ਮਹਾਰਾਜ ਦੀ ਬਾਣੀ ਕਹਿੰਦੀ ਚੁੱਪੈ ਚੁੱਪ ਨਾ ਹੋਵੇ ਜੇ ਲਾਏ ਰਹਾਂ ਲਿਵਤਾਰ, ਤੇ ਜੇ ਬੰਦਾ ਐਨ ਚੁੱਪ ਕਰਕੇ ਬੈਠਾ ਹੋਇਆ, ਮੋਨੀ ਬਣ ਕੇ ਬੈਠਾ ਹੋਇਆ, ਬੋਲਦਾ ਨਹੀਂ, ਤੇ ਸਮਝ ਲਓ ਇਹ ਕੀ ਕਰ ਰਿਹਾ, ਪਖੰਡ ਕਰ ਰਿਹਾ। ਮਤਲਬ ਸਿੱਧੀ ਇੱਦਾਂ ਉਲਟ ਕਹਿ ਲਓ, ਵੀ ਉਸ ਤੋਂ ਉਲਟ ਵੇਖ ਲਓ ਜਿਹੜੇ ਜਿਹੜੇ ਕਰਮ ਆਪਾਂ ਕਰਦੇ ਹਾਂ। ਤੋ ਅਸੀਂ ਕਈ ਵਾਰ ਪਖੰਡ ਦਾ ਬੋਲਬਾਲਾ ਆਲੇ ਦੁਆਲੇ ਬਹੁਤ ਜ਼ਿਆਦਾ ਵੀ ਹੈ। ਕੁਝ ਨੇ ਜਿਹੜੇ ਕੁਝ ਸੋ ਕਾਲਡ ਧਰਮੀ ਲੋਕਾਂ ਵੱਲੋਂ ਪਖੰਡ ਪਾ ਦਿੱਤੇ ਗਏ, ਉਹਨਾਂ ਨੇ ਆਪਣੀਆਂ ਦੁਕਾਨਦਾਰੀਆਂ ਚਲਾਉਣ ਲਈ ਬਹੁਤ ਸਾਰੇ ਪਖੰਡ ਜਿਹੜੇ ਨੇ ਉਹ ਦੁਨੀਆਂ ਦੇ ਵਿੱਚ ਸੁੱਟ ਦਿੱਤੇ। ਤੇ ਤੁਸੀਂ ਵੇਖੋ, ਤੁਹਾਡਾ ਬਾਬਾ ਜਦੋਂ ਉਦਾਸੀਆਂ ਕਰਨ ਲਈ ਤੁਰਿਆ, ਉਹਨੇ ਦੁਨੀਆਂ ਦੇ ਵਿੱਚ ਵਰਤ ਰਹੇ, ਚਾਹੇ ਉਹ ਹਿੰਦੂ ਸਨ ਚਾਹੇ ਮੁਸਲਮਾਨ ਸਨ, ਜਿੰਨੇ ਉਹਨਾਂ ਦੇ ਪਖੰਡ ਨੇ ਸਾਰਿਆਂ ਨੂੰ ਕੰਡੈਮ ਕੀਤਾ, ਸਾਰਿਆਂ ਨੂੰ ਕ੍ਰਿਟੀਸਾਈਜ਼ ਕੀਤਾ। ਬਾਬੇ ਨੇ ਕੋਈ ਛੱਡਿਆ? ਜੇ ਉਹ ਦੂਜੇ ਪਾਸੇ ਪਾਣੀ ਪਾ ਰਹੇ ਸੀ, ਸੂਰਜ ਨੂੰ ਪਾਣੀ ਦੇ ਰਹੇ ਸੀ, ਤੇ ਬਾਬਾ ਜੀ ਨੇ ਲਿਹਾਜ਼ ਕੀਤਾ, ਉਹਨਾਂ ਨੇ ਦੂਜੇ ਬੰਨੇ ਪਾਇਆ, ਉਹਨਾਂ ਆਖਿਆ ਮੈਂ ਨਹੀਂ ਮੰਨਦਾ ਇਸ ਚੀਜ਼ ਨੂੰ। ਕਬੀਰ ਸਾਹਿਬ ਨੂੰ ਪੜ੍ਹ ਲਓ ਤੁਸੀਂ, ਮੁਸਲਮਾਨ ਸੁਨਤ ਕਰਦਾ ਸੀ ਤੇ ਉਹਨਾਂ ਨੇ ਆਖਿਆ ਵੀ ਜੌਰੇ ਖੁਦਾਏ ਮੋਏ ਤੁਰਕ ਕਰੇਗਾ ਆਪਣੇ ਹੀ ਕੱਟ ਜਾਈ, ਉਹਨਾਂ ਨੇ ਉੱਤੇ ਵੀ ਸਵਾਲ ਚੁੱਕਿਆ ਕਿ ਤੁਸੀਂ ਇੱਦਾਂ ਕਿਵੇਂ ਮੁਸਲਮਾਨ ਕਿਸੇ ਨੂੰ ਬਣਾ ਸਕਦੇ ਹੋ। ਮਤਲਬ ਜਿਹੜੀ ਵੀ ਚੀਜ਼ ਚੱਲ ਰਹੀ ਸੀ ਨਾ, ਗੁਰੂ ਸਾਹਿਬ ਨੇ ਉਹਨੂੰ ਕੀ ਕੀਤਾ, ਆਖਿਆ ਵੀ ਨਹੀਂ ਇਹ ਕੋਈ ਜੀਵਨ ਦੀ ਬਹੁਤੀ ਵੱਡੀ ਖੇਡ ਨਹੀਂ ਹੈ, ਬਸ ਸਾਡਾ ਕੰਮ ਤੇ ਇਹ ਹੈ ਵੀ ਅਸੀਂ ਇੱਕ ਅਕਾਲ ਪੁਰਖ ਨੂੰ ਜਪਣਾ ਹੈ ਤੇ ਆਪਣੇ ਅੰਦਰ ਦੇ ਜਿਹੜੇ ਭੈੜੇ ਖਿਆਲ ਨੇ
ਉਹਨਾਂ ਨੂੰ ਚੰਗੇ ਖਿਆਲਾਂ ਦੇ ਵਿੱਚ ਤਬਦੀਲ ਕਰਨਾ ਹੈ ਤੇ ਅੰਦਰ ਦੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਆਪਣੇ ਕਾਬੂ ਵਿੱਚ ਕਰਨਾ ਹੈ, ਕੰਟਰੋਲ ਵਿੱਚ ਕਰਨਾ ਹੈ। ਬਸ ਇਹੋ ਖੇਡ ਹੈ। ਉਹਦੇ ਲਈ ਮਹਾਰਾਜ ਨੇ ਸਾਰੇ ਸ਼ਬਦ ਬਾਣੀ ਦੇ ਰਚੇ, ਇੱਕ ਅਕਾਲ ਪੁਰਖ ਉੱਤੇ ਭਰੋਸਾ ਰੱਖਣਾ ਹੈ, ਇੱਕ ਤੋਂ ਬਿਨਾਂ ਹੋਰ ਕਿਸੇ ਦੀ ਪੂਜਾ ਨਹੀਂ ਕਰਨੀ, ਇੱਕ ਤੋਂ ਬਿਨਾਂ ਹੋਰ ਕਿਸੇ ਦੇ ਉੱਤੇ ਜਾ ਕੇ ਸਿਰ ਨਹੀਂ ਚੁਕਾਉਣਾ। ਤੋ ਸਾਨੂੰ ਸਿੱਧਾ ਜਿਹਾ ਇੱਕ ਮਤਲਬ ਵੇ ਜਿਹੜਾ ਹੈ, ਤਰੀਕਾ ਜਿਹੜਾ ਹੈ, ਉਹ ਸਾਨੂੰ ਸਤਿਗੁਰ ਸੱਚੇ ਪਾਤਸ਼ਾਹ ਨੇ ਦੱਸ ਦਿੱਤਾ। ਪਰ ਖੇਡ ਉਲਟ ਚੱਲ ਪਈ ਕਿ ਜਿਹੜੇ ਉਹ ਲੋਕ ਸਨ ਉਹ ਬੜੇ ਸ਼ਾਤਰ ਸਨ, ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਫਿਰ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ। ਪਖੰਡ ਵਾਲੇ ਬੰਨੇ ਜੋੜਨ ਲਈ ਜਿਹੜੀ ਬਾਣੀ ਨੇ ਸਾਨੂੰ ਤੋੜਿਆ ਸੀ, ਆ ਜਿੰਨਾ ਕੁਝ ਹੁਣ ਹੋਂਦ ਵਿੱਚ ਆਈ ਜਾਂਦਾ, ਕੋਈ ਦੁੱਖ ਭੰਜਨੀ ਦਾ ਪਾਠ ਕਰ ਰਿਹਾ ਬੈਠਾ, ਇਹ ਕਿੰਨੇ ਬਣਾਈਆਂ ਨੇ ਚੀਜ਼ਾਂ, ਇਹ ਉਹ ਹੀ ਲੋਕ ਨੇ। ਹੁਣ ਕੁਝ ਤੇ ਜਿਹਨਾਂ ਨੇ ਗੁੜ ਕੇ ਪੋਥੀਆਂ ਵੇਚਣੀਆਂ ਸਨ, ਉਹਨਾਂ ਨੇ ਅਜਿਹਾ ਬਹੁਤ ਕੁਝ ਕੀਤਾ। ਹਾਲਾਂਕਿ ਗੁਰੂ ਗ੍ਰੰਥ ਸਾਹਿਬ 'ਚ ਕੋਈ ਦੁੱਖ ਭੰਜਨੀ ਨਾਂ ਦੀ ਬਾਣੀ ਨਹੀਂ ਹੈਗੀ, ਪਰ ਉਹਨਾਂ ਨੇ ਚਾਰ ਸ਼ਬਦ ਮਰਜ਼ੀ ਨਾਲ ਇਕੱਠੇ ਕੀਤੇ ਤੇ ਉਹਦੇ ਬਾਹਰ ਕੀ ਲਿਖ ਦਿੱਤਾ, ਇਹ ਕੀ ਹੈ, ਦੁੱਖ ਭੰਜਣੀ। ਫਿਰ ਹੋਰ ਇੱਦਾਂ ਚੀਜ਼ਾਂ ਜਿਹੜੀਆਂ ਨੇ ਉਹ ਇਕੱਠੀਆਂ ਕਰ ਕਰਕੇ ਆਪਣੇ ਕੋਲੋਂ ਇੱਦਾਂ ਦੀਆਂ ਬਣਾ ਲਈਆਂ ਬਾਣੀ ਦੇ। ਤੁਸੀਂ, ਮੈਂ ਇਹਦੇ ਬਾਰੇ ਤੇ ਅਕਸਰ ਇਹ ਗੱਲ ਕਹਿਣਾ ਹੁੰਦਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਉਹ ਗੁੜ ਦੀ ਢੇਲੀ ਹੈ, ਉਹ ਗੁੜ ਹੈ, ਉਹ ਭੇਲੀ ਹੈ, ਜਿਹਨੂੰ ਜਿੱਥੋਂ ਮਰਜ਼ੀ ਦੰਦੀ ਵੱਢ ਲਓ ਉਹਨੇ ਸਵਾਦ ਇੱਕੋ ਜਿਹਾ ਦੇਣਾ। ਆਪਣੇ ਘਰੇ ਖੰਡ ਪਈ ਹੋਵੇ ਤੇ ਕਦੀ ਆਪਾਂ ਕਿਹਾ ਵੀ ਥੱਲਿਓਂ ਜਿਉਂ ਖੰਡ ਪਾਇਓ ਇੱਥੋਂ ਸਵਾਦ ਜ਼ਿਆਦਾ ਆਊਗਾ, ਵਿੱਚੋਂ ਜਿਉਂ ਪਾਓ ਉੱਪਰੋਂ ਪਾਓ, ਨਹੀਂ। ਆਪਾਂ ਨੂੰ ਪਤਾ ਹੈ ਵੀ ਖੰਡ ਦਾ ਇੱਕ ਦਾਣਾ ਚੁੱਕ ਕੇ ਜਿੱਥੋਂ ਮਰਜ਼ੀ ਜ਼ੁਬਾਨ ਤੇ ਰੱਖ ਲਓ ਉਹਦਾ ਸਵਾਦ ਉਨਾ ਹੀ ਹੈ, ਮਿੱਠਾ ਹੀ ਆਉਣਾ ਉਹਦਾ। ਇਸੇ ਤਰੀਕੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸ਼ੱਕਰ ਦਾ, ਗੁੜ ਦਾ ਉਹ ਭੰਡਾਰ ਹੈ। ਇਹ ਜਿਹੜਾ ਸ਼ਬਦ ਪੜ੍ਹ ਲਓਗੇ, ਜਿਹੜੇ ਸ਼ਬਦ ਨੂੰ ਸਮਝਣਾ ਤੇ ਵਿਚਾਰਨਾ ਸ਼ੁਰੂ ਕਰ ਦੇਵੋਗੇ, ਉਹਨੇ ਜੀਵਨ ਵਿੱਚ ਬਰਾਬਰ ਹੀ ਅਸਰ ਕਰਨਾ, ਬਰਾਬਰ ਹੀ। ਤੋ ਕੋਈ ਚੀਜ਼ ਸਪੈਸ਼ਲ ਨਹੀਂ ਹੈ ਕਿ ਜਿਹਨੂੰ ਇੱਦਾਂ ਮਤਲਬ ਨਾ ਦਿੱਤਾ ਜਾਵੇ ਵੀ ਇਹ ਦੁੱਖ ਭੰਜਨੀ ਹੈ। ਤੁਸੀਂ ਤਾਂ ਚਾਰ ਜਿਹੜੇ ਸ਼ਬਦ ਨੇ ਲਿਖ ਕੇ ਉਹਨੂੰ ਕਹਿ ਦਿੱਤਾ ਵੀ ਦੁੱਖ ਭੰਜਣੀ ਹੈ। ਹੁਣ ਮਹਾਰਾਜ ਦੀ ਬਾਣੀ ਦੇ ਤੇ 1430 ਅੰਕ ਨੇ, ਫਿਰ ਬਾਕੀ ਕੀ ਦੁੱਖ ਲਾਉਣ ਵਾਲੀਆਂ ਨੇ, ਉਹ ਵੀ ਤਾਂ ਦੁੱਖ ਭੰਜਣੀ ਹੈ ਸਾਰਾ ਕੁਝ। ਪਰ ਉਹ ਜਿਨ੍ਹਾਂ ਨੇ ਪਖੰਡ ਕਰਾਉਣਾ ਉਹ ਫਿਰ ਇੱਦਾਂ ਦੀਆਂ ਚੀਜ਼ਾਂ ਮਾਰਕੀਟ ਵਿੱਚ ਨਵੀਆਂ ਨਵੀਆਂ ਇਸਟੈਬਲਿਸ਼। ਹੁਣ ਮੈਂ ਕਈ ਵਾਰ ਬੜਾ ਹੈਰਾਨ ਹੁੰਦਾ ਵੀ ਆਹ ਯੂਟਿਊਬ ਵਾਲੇ ਜਦੋਂ ਦੇ ਆਏ ਨੇ, ਉੱਥੇ ਤੁਸੀਂ ਵੇਖੋ ਆਹ ਸ਼ਬਦ ਸੁਣੋ ਤੁਹਾਡਾ ਉਧਾਰ ਹੋ ਜਾਵੇਗਾ, ਆਹ ਸ਼ਬਦ ਮਤਲਬ ਇੱਦਾਂ। ਹੁਣ ਸਾਨੂੰ ਸਾਡੀ ਇੱਡੀ ਸੁਰਤ ਕੰਮ ਨਹੀਂ ਕਰਦੀ ਵੀ ਇਹ ਉਹ ਲੋਕ ਨੇ ਜਿਨ੍ਹਾਂ ਨੇ ਆਪਣੇ ਚੈਨਲ ਚਲਾਉਣੇ ਨੇ, ਇਹ ਉਹ ਲੋਕ ਨੇ ਜਿਨ੍ਹਾਂ ਨੇ ਯੂਟਿਊਬ ਤੋਂ ਕਮਾਈਆਂ ਖਾਣੀਆਂ ਨੇ, ਤੇ ਉਹ ਸਾਡੇ ਇਮੋਸ਼ਨਸ ਦੇ ਨਾਲ ਖੇਡਦੇ ਨੇ। ਗੱਲ ਤਾਂ ਇੰਨੀ ਹੈ ਤੇ ਮੈਂ ਕਈ ਵਾਰ ਲਿਖਿਆ, ਕਹਿੰਦਾ ਜੀ ਗੱਡੀ ਦੀ ਫੋਟੋ ਪਾਈ ਹੈ, ਥੱਲੇ ਲਿਖੋ ਧੰਨ ਗੁਰੂ ਰਾਮਦਾਸ, ਸ਼ਾਮ ਤਾਈਂ ਕੋਈ ਚੰਗੀ ਖਬਰ ਆਵੇਗੀ। ਮੈਂ ਕਿਹਾ ਮੈਂ ਨਹੀਂ ਲਿਖਦਾ ਵੀ ਤੇਰੇ ਕਹਿਣ ਤੇ ਲਿਖਣਾ ਵੀ ਤੈਨੂੰ ਕੋਈ ਗੁਰੂ ਰਾਮਦਾਸ ਨੇ ਆਥੋਰਾਈਜ਼ ਥੋੜਾ ਕੀਤਾ ਵੀ ਤੂੰ ਇੱਦਾਂ ਇੱਕ ਫੋਟੋ ਪਾ ਦੇ ਫੇਸਬੁੱਕ ਉੱਤੇ ਤੇ ਥੱਲੇ ਲਿਖ ਦੇ ਜੀ ਵਾਹਿਗੁਰੂ ਲਿਖੋ ਜਾਂ ਧੰਨ ਗੁਰੂ। ਉਹਨਾਂ ਨੇ ਆਪਣੇ ਕਮੈਂਟ ਵਧਾਉਣੇ ਨੇ। ਮਤਲਬ ਅਸੀਂ ਇਸ ਚੀਜ਼ ਵਾਲੇ ਬੰਨੇ ਬਹੁਤ ਹੀ ਵਾਰ ਤੁਰੇ ਹੋਏ ਹਾਂ ਵੀ ਤੈਨੂੰ ਗੁਰੂ ਰਾਮਦਾਸ ਨੇ ਆਥੋਰਾਈਜ਼ ਕੀਤਾ ਸੀ ਵੀ ਤੂੰ ਮੇਰੇ ਤੋਂ ਬਿਨਾਂ ਇੱਕ ਫੇਸਬੁੱਕ ਆਵੇਗੀ, ਉਹਦੇ ਉੱਤੇ ਤੂੰ ਇੱਦਾਂ ਫੋਟੋ ਪਾ ਕੇ ਇੱਦਾਂ ਲੋਕਾਂ ਤੋਂ ਲਿਖਾਇਆ ਕਰੀ ਵੀ ਇੱਥੇ ਸ਼ਾਮ ਤਾਈਂ ਤੁਹਾਡੀ ਹਰ ਇੱਛਾ ਪੂਰੀ ਹੋਵੇਗੀ। ਤੇ ਮੇਰੇ ਹਿਸਾਬ ਨਾਲ ਤੁਸੀਂ ਉਹ ਬੰਦੇ ਨੂੰ ਆਖੋ ਵੀ ਚੱਲ ਆਪਣੀ ਆਈਡੈਂਟੀ ਦੇ, ਹੋ ਸਕਦਾ ਹੈ ਵੀ ਘਰੇ ਸ਼ਾਮ ਦੀ ਰੋਟੀ ਵੀ ਨਾ ਪੱਕਦੀ ਹੋਵੇ। ਪਰ ਉਸ ਉਹਨਾਂ ਨੇ ਸਾਨੂੰ ਖਿੱਚਣ ਦੇ ਲਈ ਨਵੀਆਂ ਨਵੀਆਂ ਚੀਜ਼ਾਂ ਜਿਹੜੀਆਂ ਨੇ ਉਹ ਇਸਟੈਬਲਿਸ਼ ਕੀਤੀਆਂ ਜਾਂਦੀਆਂ। ਆ ਹੁਣ ਇੱਕ ਜਿਨ੍ਹਾਂ ਦੀ ਗੱਲ ਆਪਾਂ ਅਕਸਰ ਕਰਦੇ ਵੀ ਰਹਿੰਦੇ ਹਾਂ, ਇਹ ਚਪਹਿਰਿਆਂ ਵਾਲੇ ਨੇ, ਇਹ ਬਾਬਾ ਦੀਪ ਸਿੰਘ ਦੇ ਅੱਗੋਂ ਏਜੰਟ ਬਣੇ ਹੋਏ ਨੇ, ਇਹਨਾਂ ਨੇ ਉਹ ਨਵਾਂ ਕੰਮ ਚਲਾਇਆ ਹੋਇਆ ਵੀ ਸਿੱਖ ਬਾਣੀ ਪੜ੍ਹਦਾ ਏ, ਸਵੇਰੇ ਅੰਮ੍ਰਿਤ ਵੇਲੇ ਨਿਤਨੇਮ ਕਰੇ, ਸ਼ਾਮਾਂ ਨੂੰ ਬਾਣੀ ਪੜ੍ਹੇ, ਜਿਹੜੇ ਵੇਲੇ ਮਰਜ਼ੀ ਸਿੱਖ ਜਿਹੜਾ ਹੈ ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸਹਿਜ ਪਾਠ ਕਰੇ। ਤੁਹਾਨੂੰ ਕਿੰਨੇ ਆਥੋਰਾਈਜ਼ ਕੀਤਾ ਹੈ, ਤੁਹਾਨੂੰ ਕੌਣ ਕਹਿ ਕੇ ਗਿਆ? ਪਰ ਬਾਬੇ ਨੇ ਹੁਣ ਅੱਜ ਗੱਲ ਸਪਸ਼ਟ ਕੀਤੀ, ਉਹਨਾਂ ਕਿਹਾ ਪਖੰਡ ਭਗਤ ਨਾ ਹੋਵੇ, ਪਖੰਡ ਦੇ ਦੁਆਰਾ ਭਗਤੀ ਨਹੀਂ ਹੁੰਦੀ। ਤੁਸੀਂ ਉਸ ਪਖੰਡ ਨੂੰ ਭਗਤੀ ਨਹੀਂ ਕਹਿ ਸਕਦੇ। ਜੇ ਉਹ ਪਖੰਡ ਭਗਤੀ ਹੋਵੇ ਤੇ ਕਬੀਰ ਸਾਹਿਬ ਕਦੀ ਨਾ ਕਹਿੰਦੇ ਵੀ ਕਿਆ ਪੜ੍ਹੀਐ ਕਿਆ ਗੁਣੀਐ ਕਿਆ ਵੇਦ ਪੁਰਾਣਾ ਸੁਣੀਐ, ਪੜ੍ਹੇ ਸੁਣੇ ਕਿਆ ਹੋਈ ਜੋ ਸਹਿਜ ਨਾ ਮਿਲਿਓ ਸੋਈ। ਆਖਿਆ ਕੀ ਕੀ ਲਾਭ ਹੈ ਇਹਦਾ, ਕੀ ਅਰਥ ਹੈ ਇਹਦਾ? ਤੋ ਸਾਨੂੰ ਸਾਵਧਾਨ ਰਹਿਣ ਦੀ ਵੀ ਲੋੜ ਹੈ। ਮਹਾਰਾਜ ਨੇ ਕਿਹਾ ਪਖੰਡ ਭਗਤ ਨਾ ਹੋਵੇ ਪਾਰ ਬ੍ਰਹਮ ਨਾ ਪਾਇਆ ਜਾਏ। ਅਗਲਾ ਬਚਨ ਹੋਰ ਕੀਮਤੀ, ਆਖਿਆ ਮਨ ਹੱਠ ਕਰਮ ਕਮਾਵਣੇ, ਮਨ ਦੇ ਹੱਠ ਕਰਕੇ ਕਰਮ ਕਰਨੇ। ਮਨ ਦੇ ਹੱਠ ਕਰਕੇ ਕਰਮ ਕਿਹੜੇ ਹੁੰਦੇ ਨੇ? ਮੰਨ ਲਓ ਸਾਡੀ ਕੋਈ ਭੈਣ ਹੈ, ਕੋਈ ਬਜ਼ੁਰਗ ਹੈ, ਉਹਦੇ ਗੋਡਿਆਂ 'ਚ ਪ੍ਰੋਬਲਮ ਆ ਗਈ, ਸੁਭਾਵਿਕ ਹੈ, ਉਹਦੇ ਕੋਲ ਚੌਂਕੜਾ ਨਹੀਂ ਵੱਜਦਾ। ਉਹਨੂੰ ਡਾਕਟਰ ਨੇ ਇਹ ਗੱਲ ਕਹਿ ਦਿੱਤੀ ਵੀ ਹੁਣ ਥੋੜ੍ਹਾ ਥੋੜ੍ਹਾ ਚੌਂਕੜਾ ਨਾ ਮਾਰਿਆ ਕਰ, ਨਹੀਂ ਤਾਂ ਤੇਰਾ ਇਹ ਕੰਮ ਖਰਾਬ ਹੋ ਜਾਣਾ। ਜੇ ਉਹ ਡਾਕਟਰ ਦੀ ਨਹੀਂ ਮੰਨੇਗਾ ਤੇ ਕੱਲ੍ਹ ਨੂੰ ਫਿਰ ਘਰ ਦੇ ਪੁੱਤ ਪੋਤਰੇ ਵਿਚਾਰੇ ਨਾਲ
ਉਹਨਾਂ ਦੀ ਜ਼ਿੰਮੇਵਾਰੀ ਵੱਧ ਜਾਵੇਗੀ ਤੇ ਸਿਆਣਾ ਬਜ਼ੁਰਗ ਕੀ ਕਰੇਗਾ, ਉਹ ਆਖੇਗਾ ਨਹੀਂ ਪੁੱਤ ਹੁਣ ਫਿਰ ਮੈਂ ਹਿਸਾਬ ਨਾਲ ਹੀ ਚੱਲਿਆ ਕਰਨਾ, ਤਾਂ ਕਿ ਇਹ ਨਾ ਹੋਵੇ ਵੀ ਮੈਂ ਬਿਲਕੁਲ ਹੀ ਰਹਿ ਜਾਵਾਂ, ਵੀ ਹੁਣ ਤੇ ਮਾੜਾ ਮੋਟਾ ਤੁਰਿਆ ਫਿਰਦਾ ਵੀ ਬਿਲਕੁਲ ਹੀ ਨਾ ਰਹਿ ਜਾਵਾਂ। ਹੁਣ ਮਨ ਹੱਠ ਕੀ ਹੋ ਗਿਆ? ਮਨ ਹੱਠ ਦਾ ਮਤਲਬ ਇਹ ਹੈ ਵੀ ਉਹਨੇ ਹੱਠ ਕਰਕੇ ਕਿਹਾ ਨਹੀਂ ਮੈਂ ਤੇ 5 ਘੰਟੇ ਚੌਂਕੜੀ ਮਾਰਨੀ ਮਾਰਨੀ ਜੋ ਮਰਜ਼ੀ ਹੋ ਜਾਵੇ। ਉਹਨੇ ਉਹਦੇ ਹੋਣ ਵਾਲੇ ਜਿਹੜੇ ਬਾਅਦ ਵਿੱਚ ਨਤੀਜੇ ਸੀ ਉਹਦੇ ਬਾਰੇ ਨਹੀਂ ਸੋਚਿਆ। ਉਹਨੇ ਆਖਿਆ ਨਹੀਂ ਮੈਂ ਮਨ ਦਾ ਹੱਠ ਕੀ ਹੁੰਦਾ ਵੀ ਜਿੱਥੇ ਤੁਹਾਡੀ ਕਪੈਸਿਟੀ ਨਹੀਂ ਹੈ ਉੱਥੇ ਵੀ ਬੰਦਾ ਜਿਹੜਾ ਹੈ ਜਾਣ ਬੁੱਝ ਕੇ ਕੋਈ ਹੱਠ ਕਰੇ। ਹੁਣ ਇੱਕ ਏਜ ਹੈ ਨਾ, 20 ਸਾਲਾਂ ਦਾ ਬੱਚਾ ਮੈਦਾਨ ਵਿੱਚ ਤੇਜ਼ ਭੱਜੇ ਤੇ 40 ਸਾਲਾਂ ਵਾਲਾ ਭੱਜੇ ਫਰਕ ਹੈ, 60 ਸਾਲਾਂ ਵਾਲਾ ਭੱਜੇ ਫਰਕ ਹੈ। ਹਰ ਇੱਕ ਦੀ ਆਪੋ ਆਪਣੀ ਕੀ ਹੈ, ਕਪੈਸਿਟੀ ਹੈ। ਮਨ ਹੱਠ ਕਿਹਨੂੰ ਕਹਿੰਦੇ ਨੇ? ਮਨ ਹੱਠ ਦਾ ਮਤਲਬ ਹੁੰਦਾ ਹੈ ਮਨ ਦੇ ਜ਼ੋਰ ਕਰਕੇ ਕਰਮ ਕਰਨੇ, ਵੀ ਸ਼ਾਇਦ ਏਦਾਂ ਰੱਬ ਖੁਸ਼ ਹੋ ਜਾਵੇ, ਸ਼ਾਇਦ ਏਦਾਂ ਰੱਬ। ਜੇ ਡਾਕਟਰ ਨੇ ਕਹਿ ਦਿੱਤਾ, ਸਿਆਣਾ ਬੰਦਾ ਕਹਿੰਦਾ ਨਹੀਂ ਹੁਣ ਨਹੀਂ, ਵੀ ਉਹ ਕੋਈ ਪੋਤਰੇ ਨੂੰ ਖੁਸ਼ ਕਰਨ ਲਈ ਥੋੜਾ ਬਹਿੰਦਾ ਜਾਂ ਬੱਚੇ ਨੂੰ ਖੁਸ਼ ਕਰਨ ਲਈ ਥੋੜਾ ਬਹਿੰਦਾ, ਨਹੀਂ ਪੁੱਤ ਹੁਣ ਵੇਖੀ 5 ਘੰਟੇ। ਉਹ ਬੱਚਾ ਕਹਿੰਦਾ ਵੀ ਬਾਪੂ ਤੂੰ 5 ਘੰਟੇ ਬਹਿ ਤੇ ਜਾਵੇਂਗਾ, ਮੈਂ ਮੰਨਿਆ, ਪਰ ਮੁੜ ਕੇ ਬਾਅਦ ਵਿੱਚ ਜਦੋਂ ਤੈਨੂੰ ਚੋਕੇ ਠਾਉਣਾ ਪਿਆ, ਜਦੋਂ ਤੈਨੂੰ ਵਾਸ਼ਰੂਮ ਵੀ 2 ਜਣਿਆਂ ਨੇ ਫੜ ਕੇ ਖੜਿਆ, ਫਿਰ ਉਹ ਰਿਜ਼ਲਟ ਦਾ ਕੀ ਬਣੇਗਾ? ਉਹ ਜਿਹੜਾ ਨਤੀਜਾ ਉਹਦਾ ਕੀ ਬਣੇਗਾ? ਇੱਦਾਂ ਜਿੱਦ ਨਾ ਕਰ। ਹੁਣ ਮਨ ਹੱਠ ਕਰਮ ਕਿਹੜੇ ਹੁੰਦੇ ਨੇ? ਬੰਦਾ ਆਖੇ ਜੀ ਮੈਂ ਨੰਗੇ ਪੈਰੀ ਚੱਲ ਕੇ ਗੁਰਦੁਆਰੇ ਜਾਵਾਂਗਾ, ਇਹ ਕੀ ਹੈ? ਮਨ ਦਾ ਹੱਠ, ਮਨ ਦਾ ਜ਼ੋਰ, ਇਹਦੇ ਨਾਲ ਰੱਬ ਮਤਲਬ ਅਸੀਂ ਆਪ ਹੀ ਇੱਕ ਚੀਜ਼ ਅੰਦਰ ਕ੍ਰੀਏਟ ਕਰਦੇ ਹਾਂ ਵੀ ਇੱਦਾਂ ਗੁਰੂ ਖੁਸ਼ ਹੋਵੇਗਾ। ਨਹੀਂ, ਗੁਰੂ ਨੇ ਇੱਦਾਂ ਖੁਸ਼ ਨਹੀਂ ਹੋਣਾ ਫਿਜ਼ੀਕਲ ਤੌਰ ਤੇ। ਕੋਈ ਬੰਦਾ ਆਖੇ ਜੀ ਮੈਂ ਤੇ ਭੁੱਖਾ ਰਹਿਣਾ, ਇਹਨੂੰ ਕਹਿੰਦੇ ਨੇ ਮਨ ਦਾ ਹੱਠ ਕਰਕੇ ਐਵੇਂ ਵੀ ਜਦੋਂ ਪ੍ਰਸ਼ਾਦਾ ਪਾਣੀ ਤਿਆਰ ਹੈ ਛਕ ਲਓ, ਥੋੜਾ ਛਕ ਲਓ। ਮਨ ਦਾ ਇਹ 'ਚ ਮਨ ਦੀ ਜਿਹਦੇ ਕਿਹੜੀ ਹੈ? ਇਹਦੇ ਨਾਲ ਰੱਬ ਖੁਸ਼ ਹੋ ਚੱਲਿਆ ਵੀ ਮੈਂ ਤੇ ਭੁੱਖਾ ਹੀ ਰਹਾਂਗਾ। ਇੱਕ ਮਨ ਦਾ ਹੱਠ ਹੈ ਮੈਂ ਜੀ ਪੁੱਠਾ ਲੜਕ ਕੇ ਪਾਠ ਕਰਾਂਗਾ, ਮਨ ਦਾ ਹੱਠ ਹੈ। ਤੋ ਮਨ ਦੀ ਜਿੱਦ ਵਾਲੇ ਕਿਸੇ ਵੀ ਕਰਮ ਨੂੰ ਸਤਿਗੁਰ ਦੀ ਬਾਣੀ ਨੇ ਕੋਈ ਮਾਨਤਾ ਨਹੀਂ ਦਿੱਤੀ। ਹਾਂ, ਸੱਚ ਦੇ ਰਾਹ ਉੱਤੇ ਚੱਲਦਿਆਂ ਭੁੱਖਾ ਰਹਿਣ ਦੀ ਲੋੜ ਨਹੀਂ ਹੈ। ਤੂੰ ਇਹ ਕਹਿ ਵੀ ਮੈਂ ਪਰਾਇਆ ਹੱਕ ਨਹੀਂ ਖਾਣਾ ਚਾਹੇ ਮੈਨੂੰ ਭੁੱਖਾ ਰਹਿਣਾ ਪਵੇ, ਆਹ ਤੇ ਗੱਲ ਫੱਬਦੀ ਹੈ, ਸਮਝੇ ਬੇਨਤੀ ਨੂੰ। ਪਰ ਇਹ ਨਾ ਕਹਿ ਵੀ ਮੇਰੇ ਕੋਲ ਸਭ ਕੁਝ ਹੈਗਾ ਤੇ ਫਿਰ ਵੀ ਮੈਂ ਰੱਬ ਨੂੰ ਖੁਸ਼ ਕਰਨ ਲਈ ਕੀ ਰਹਿਣਾ, ਹੁਣ ਰੱਬ ਕਿਵੇਂ ਖੁਸ਼ ਹੋਵੇਗਾ? ਇਹਨਾਂ ਦੋਵਾਂ ਚੀਜ਼ਾਂ ਨੂੰ ਇੱਦਾਂ ਕਦੀ ਮਾਪ ਕੇ ਵੇਖੋ। ਇੱਕ ਬੰਦਾ ਹੈ ਉਹ ਪਰਾਇਆ ਹੱਕ ਵੀ ਖਾ ਰਿਹਾ, ਉਹ ਲੁੱਟ ਖਸੁੱਟ ਵੀ ਦੁਨੀਆਂ 'ਚ ਕਰ ਰਿਹਾ, ਪਰ ਹਫ਼ਤੇ 'ਚ ਇੱਕ ਦਿਨ ਕਹਿੰਦਾ ਵੀ ਮੈਂ ਅੱਜ ਰੱਬ ਨੂੰ ਖੁਸ਼ ਕਰਨਾ ਤੇ ਮੈਂ ਭੁੱਖਾ ਰਹਿਣਾ, ਇੱਕ ਉਹ ਬੰਦਾ ਹੈ। ਦੂਜਾ ਕਹਿੰਦਾ ਵੀ ਭਾਵੇਂ ਮੇਰਾ ਟੱਬਰ ਭੁੱਖਾ ਮਰ ਜਾਵੇ ਪਰ ਮੈਂ ਬੇਈਮਾਨੀ ਨਹੀਂ ਕਰਨੀ। ਹੁਣ ਤੁਸੀਂ ਦੱਸੋ ਰੱਬ ਖੁਸ਼ ਕਿੱਥੇ ਹੋਵੇਗਾ? ਅਸੀਂ ਕਈ ਵਾਰ ਉਲਟ ਮੰਨੇ ਚੱਲਦੇ। ਤੋ ਮਹਾਰਾਜ ਨੇ ਬਖਸ਼ਿਸ਼ ਕੀਤੀ, ਮਨ ਹੱਠ ਕੇ ਨੇ ਨਾ ਪਾਇਓ ਸਭ ਥੱਕੇ ਕਰਮ ਕਮਾਏ, ਇਹ ਵੀ ਮਹਾਰਾਜ ਨੇ ਬਾਣੀ 'ਚ ਲਿਖਿਆ। ਆਖਿਆ ਮਨ ਹੱਠ ਕਰਮ ਕਮਾਵਣੇ ਥਾਏ ਨਾ ਕੋਈ ਪਾਏ, ਇਹ ਥਾਏ ਨਹੀਂ ਪੈਂਦੇ, ਇਹ ਪ੍ਰਵਾਨ ਨਹੀਂ ਹੁੰਦੇ। ਮਹਾਰਾਜ ਕੀ ਕਰਿਆ ਕਰੀਏ ਫਿਰ? ਇੱਦਾਂ ਕਿਤੇ ਸਾਨੂੰ ਬਾਣੀ ਨਾਲ ਗੱਲਾਂ ਕਰਨ ਦੀ ਆਦਤ ਪਵੇ ਤੇ ਫਿਰ ਗੱਲ ਬਣਦੀ ਹੈ। ਮਹਾਰਾਜ ਕਹਿੰਦੇ ਨਾਨਕ ਗੁਰਮੁਖ ਆਪ ਵਿਚਾਰੀਐ, ਹੇ ਨਾਨਕ ਗੁਰੂ ਦੀ ਸ਼ਰਨ ਵਿੱਚ ਪੈ ਕੇ ਆਪਣੇ ਆਪੇ ਦੀ ਵਿਚਾਰ ਕਰ, ਆਪਣੇ ਆਪ ਨੂੰ ਵਿਚਾਰ। ਜਿਵੇਂ ਲੋਕਾਂ ਬਾਰੇ ਵਿਚਾਰਦਾ ਨਾ, ਫਲਾਨਾ ਇੱਦਾਂ ਟਮਕਾਨਾ ਇੱਦਾਂ, ਨਹੀਂ ਆਪਣੇ ਆਪੇ ਦੀ ਵਿਚਾਰ ਕਰ। ਨਾਨਕ ਗੁਰਮੁਖ ਆਪ ਵਿਚਾਰੀਐ, ਮਹਾਰਾਜ ਕਿਵੇਂ ਵਿਚਾਰਿਆ ਜਾਵੇਗਾ? ਅੱਛਾ, ਆਪਣੇ ਆਪੇ ਨੂੰ ਵਿਚਾਰਨ ਲਈ ਨਾ ਇੱਕ ਚੀਜ਼ ਛੱਡਣੀ ਪੈਂਦੀ, ਈਗੋ। ਜਿਹੜਾ ਬੰਦਾ ਹਉਮੈ ਦਾ ਤਿਆਗ ਨਹੀਂ ਨਾ ਕਰੇਗਾ ਉਹ ਕਦੀ ਵੀ ਆਪਣੀ ਵਿਚਾਰ ਨਹੀਂ ਕਰ ਸਕਦਾ। ਤੋ ਮਹਾਰਾਜ ਨੇ ਆਖਿਆ ਨਾਨਕ ਗੁਰਮੁਖ ਆਪ ਵਿਚਾਰੀਏ, ਵਿੱਚੋਂ ਆਪ ਗਵਾਏ, ਆਪਣੇ ਆਪੇ ਨੂੰ ਗਵਾਉਣਾ ਪੈਣਾ, ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ, ਆਪ ਗਵਾਏ, ਆਪਣੇ ਆਪੇ ਨੂੰ ਗਵਾਉਣਾ ਪੈਣਾ, ਆਪਣੀ ਹਉਮੈ ਨੂੰ ਗਵਾਉਣਾ ਪੈਣਾ। ਜੇ ਮੇਰੇ 'ਚ ਹਉਮੈ ਹੈ ਤੇ ਮੈਂ ਤੁਹਾਡੀ ਵਿਚਾਰ ਤੇ ਕਰ ਸਕਦਾ, ਪਰ ਆਪਣੀ ਵਿਚਾਰ ਕਦੀ ਵੀ ਨਹੀਂ ਕਰਾਂਗਾ। ਗੁਰਮਤ ਦੀ ਖੇਡ ਸ਼ੁਰੂ ਹੀ ਆਪਣੀ ਵਿਚਾਰ ਤੋਂ ਹੁੰਦੀ ਹੈ। ਨਾਨਕ ਗੁਰਮੁਖ ਆਪ ਵਿਚਾਰੀਐ, ਵਿੱਚੋਂ ਆਪ ਗਵਾਏ। ਅੱਗੇ ਮਹਾਰਾਜ ਕਹਿੰਦੇ ਨੇ ਆਪੇ ਆਪ ਪਾਰ ਬ੍ਰਹਮ ਹੈ, ਫਿਰ ਤੈਨੂੰ ਸਮਝ ਲੱਗ ਜਾਵੇਗੀ ਵੀ ਸਾਰਿਆਂ ਵਿੱਚ ਰੱਬ ਹੀ ਵਰਤ ਰਿਹਾ। ਆਪੇ ਆਪ ਪਾਰ ਬ੍ਰਹਮ ਹੈ, ਪਾਰ ਬ੍ਰਹਮ ਮਨ ਵਸਿਆ ਆਏ, ਜੰਮਣ ਮਰਨਾ ਕੱਟਿਆ ਜੋਤੀ ਜੋਤ ਮਿਲਾਏ। ਜੰਮਣ ਮਰਨ ਦਾ ਗੇੜ ਖਤਮ ਹੋ ਜਾਵੇਗਾ ਤੇ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਅਭੇਦ ਹੋ ਜਾਵੇਗਾ। ਅਗਲਾ ਬਚਨ ਹੈ ਮਹਲਾ ਤੀਜਾ, ਬਿਲਾਵਲ ਕਰਿਓ ਤੁਮ ਪਿਆਰਿਓ। ਸਤਿਗੁਰ ਨੇ ਆਖਿਆ ਭਾਈ ਆਨੰਦ ਆਨੰਦ ਕਰਿਆ ਕਰੋ, ਕਿਵੇਂ? ਇੱਕ ਸਿਓਂ ਲਿਵਲਾਏ, ਆਪਣੀ ਸੁਰਤ ਨੂੰ ਇੱਕ ਦੇ ਵਿੱਚ ਟਿਕਾਓ। ਇੱਕ ਸਿਓਂ ਲਿਵਲਾਏ, ਜਨਮ ਮਰਨ ਦੁੱਖ ਕੱਟੀਐ,
ਜਨਮ ਤੇ ਮੌਤ ਦਾ ਦੁੱਖ ਕੱਟਿਆ ਜਾਵੇਗਾ। ਜਨਮ ਮਰਨ ਦੁੱਖ ਕੱਟੀਐ ਸੱਚੇ ਰਹਿ ਸਮਾਏ ਤੇ ਤੁਸੀਂ ਸੱਚ ਦੇ ਵਿੱਚ ਸਮਾ ਜਾਓਗੇ। ਸਦਾ ਬਿਲਾਵਲ ਆਨੰਦ ਹੈ, ਉਹਨਾਂ ਦੇ ਜੀਵਨ ਵਿੱਚ ਸਦਾ ਹੀ ਆਨੰਦ ਬਣਿਆ ਰਹਿੰਦਾ। ਕਿਹਨਾਂ ਦੇ ਮਹਾਰਾਜ ਨੇ ਆਖਿਆ ਜੇ ਚੱਲੈ ਸਤਿਗੁਰ ਭਾਏ, ਜਿਹੜੇ ਗੁਰੂ ਦੀ ਭੈ ਭਾਵਨੀ ਵਿੱਚ ਰਹਿੰਦੇ ਨੇ ਨਾ ਉਹ ਸਦਾ ਹੀ ਆਨੰਦ ਵਿੱਚ ਰਹਿੰਦੇ ਨੇ। ਨਾਨਕ ਭਗਤਾਂ ਸਦਾ ਵਿਗਾਸ, ਸਦਾ ਹੀ ਆਨੰਦ ਵਿੱਚ, ਸਦਾ ਹੀ ਖੇੜੇ 'ਚ ਰਹਿੰਦੇ ਨੇ ਭਾਈ। ਉਹ ਕੋਈ ਸਿਚੁਏਸ਼ਨ ਆ ਜਾਵੇ, ਕਿੱਦਾਂ ਦੇ ਹਾਲਾਤ ਬਣ ਜਾਣ, ਜਿਹੜੇ ਰੱਬੀ ਭੈ ਦੇ ਵਿੱਚ ਨੇ ਉਹ ਸਦਾ ਕਿੱਥੇ ਨੇ? ਖੇੜੇ ਵਿੱਚ ਹੀ ਨੇ, ਆਨੰਦ ਵਿੱਚ ਹੀ ਨੇ। ਉਹ ਕਹਿੰਦੇ ਨੇ ਸਭ ਕੁਸ਼ਲ ਮੰਗਲ ਹੀ ਹੈ। ਤੋ ਮਹਾਰਾਜ ਨੇ ਅੱਗੇ ਆਖਿਆ ਸਤ ਸੰਗਤੀ ਬਹਿ ਭਾਓ ਕਰ, ਸਤ ਸੰਗਤ ਵਿੱਚ ਬੈਠਿਆ ਕਰ, ਸਦਾ ਹਰ ਕੇ ਗੁਣ ਗਾਏ, ਸਦੀਵ ਹਰੀ ਦੇ ਗੁਣ ਗਾਇਆ ਕਰ। ਨਾਨਕ ਸੇ ਜਨ ਸੋਹਣੇ ਜੇ ਗੁਰਮੁਖ ਮੇਲ ਮਿਲਾਏ, ਉਹ ਸੋਹਣੇ ਹੋ ਜਾਂਦੇ ਨੇ ਜਿਹੜੇ ਗੁਰੂ ਦੀ ਸ਼ਰਨ ਵਿੱਚ ਪੈ ਕੇ ਆਪਣਾ ਮਿਲਾਪ ਸੰਗਤ ਨਾਲ ਕਰਦੇ ਨੇ। ਅਖੀਰ ਤੇ ਪੌੜੀ ਵਿੱਚ ਬਾਬਾ ਜੀ ਕਹਿੰਦੇ ਨੇ, ਧੰਨ ਗੁਰੂ ਰਾਮਦਾਸ ਸਾਹਿਬ, ਸਭਨਾ ਜੀਆਂ ਵਿੱਚ ਹਰ ਆਪ ਸੋ ਭਗਤਾਂ ਕਾ ਮਿੱਤ ਹਰ, ਜਿਹੜਾ ਅਕਾਲ ਪੁਰਖ ਸਾਰੇ ਜੀਵਾਂ ਦੇ ਵਿੱਚ ਵਰਤ ਰਿਹਾ ਹੈ ਉਹ ਭਗਤਾਂ ਦਾ ਮਿੱਤਰ ਹੈ। ਸੋ ਭਗਤਾਂ ਕਾ ਮਿੱਤ ਹਰ, ਸਭ ਕੋਈ ਹਰ ਕੈ ਵਸ, ਆਖਿਆ ਸਾਰਾ ਕੁਝ ਰੱਬ ਦੇ ਵਸ ਵਿੱਚ ਹੈ ਤੇ ਭਗਤਾਂ ਦੇ ਮਿੱਤਰ ਹੋਣ ਕਰਕੇ ਉਹਨਾਂ ਦੇ ਘਰੇ ਸਦਾ ਆਨੰਦ ਬਣਿਆ ਰਹਿੰਦਾ। ਸਭ ਕੋਈ ਹਰ ਕੈ ਵਸ, ਭਗਤਾਂ ਕੈ ਆਨੰਦ ਘਰ, ਉਹਨਾਂ ਦੇ ਘਰ ਵਿੱਚ ਕੀ ਹੈ? ਆਨੰਦ ਹੈ। ਘਰ ਸੁੱਖ ਵਸਿਆ, ਬਾਹਰ ਸੁੱਖ ਪਾਇਆ। ਅੱਗੇ ਮਹਾਰਾਜ ਕਹਿੰਦੇ ਨੇ ਹਰ ਭਗਤਾਂ ਕਾ ਮੇਲੀ, ਜਿਹੜਾ ਰੱਬ ਹੈ ਉਹ ਭਗਤਾਂ ਦਾ ਮੇਲੀ ਹੈ। ਸਰਬੱਤ ਸੌ ਨਿਸਲ ਜਨ ਟੰਗ ਧਰ, ਇੱਥੇ ਨਾ ਇਹਨੂੰ ਪੜਾਂਗੇ ਸੌ, ਜਿਵੇਂ ਸੌਣ ਤੋਂ ਅਰਥ ਹੈ ਨਾ ਇਹਦੇ। ਨਿਸਲ ਕਿਹਨੂੰ ਕਹਿੰਦੇ ਨੇ? ਬੜਾ ਠੇਠ ਸ਼ਬਦ ਹੈ ਪੰਜਾਬੀ ਦਾ ਨਿਸਲ। ਕਹਿੰਦੇ ਕਿਵੇਂ ਨਿਸਲ ਜਿਹਾ ਹੋਇਆ ਪਿਆ ਹੁਣ, ਐਨ ਥੱਕ ਹਰ ਕੇ ਜਿਹੜਾ ਡਿੱਗਾ ਹੋਵੇ ਨਾ ਉਹਨੂੰ ਆਪਾਂ ਕੀ ਕਹਿੰਦੇ ਹਾਂ? ਨਿਸਲ ਹੋਇਆ ਪਿਆ। ਹੁਣ ਜ਼ੋਰ ਹੀ ਕੋਈ ਨਹੀਂ, ਬਾਲੀ ਕੋਈ ਨਹੀਂ। ਜਿਵੇਂ ਦੋ ਝੋਟੇ ਫੰਕਾਰੇ ਮਾਰਦੇ ਲੜਦੇ ਹੋਣ ਨਾ ਇੱਕ ਦੂਜੇ ਨਾਲ, ਤੇ ਫਿਰ ਜਿਹੜਾ ਇੱਕ ਤਾਕਤਵਰ ਦੂਜੇ ਨੂੰ ਢਾ ਲੈਂਦਾ ਉਹ ਫਿਰ ਅੱਗੇ ਐਨ ਡਿੱਗ ਪੈਂਦਾ, ਨਿਸਲ ਹੋ ਜਾਂਦਾ। ਤੋ ਮਹਾਰਾਜ ਨੇ ਆਖਿਆ ਜਿਨ੍ਹਾਂ ਦਾ ਬੇਲੀ ਰੱਬ ਵਾਹਿਗੁਰੂ ਬਣ ਗਿਆ ਉਹ ਫਿਰ ਕਿਵੇਂ ਸੌਂਦੇ ਨੇ? ਸੌ ਨਿਸਲ, ਨਿਸਲ ਹੋ ਕੇ ਪੈ ਜਾਂਦੇ ਨੇ, ਮਤਲਬ ਬੇਪਰਵਾਹ ਹੋ ਕੇ। ਹਰ ਭਗਤਾਂ ਕਾ ਮੇਲੀ ਸਰਬੱਤ ਸੌ ਨਿਸਲ ਜਨ ਟੰਗ ਧਰ, ਟੰਗ ਧਰ ਜਿਵੇਂ ਕੋਈ ਬੰਦਾ, ਮਤਲਬ ਕਿੱਡੀ ਠੇਠ ਜੀ ਸ਼ਬਦਾਵਲੀ ਗੁਰੂ ਰਾਮਦਾਸ ਸਾਹਿਬ ਨੇ ਵਰਤੀ। ਆਪਾਂ ਕਿਸੇ ਬੰਦੇ ਨੂੰ ਕਹਿੰਦੇ ਕਿੱਦਾਂ ਟੰਗ ਤੇ ਟੰਗ ਧਰ ਕੇ ਪਿਆ, ਤੈਨੂੰ ਕੋਈ ਕੰਮ ਕਰਨੀ ਤੇ ਕੋਈ ਫਿਕਰ ਕਰ, ਉੱਠ। ਤੋ ਬਾਬਾ ਜੀ ਕਹਿੰਦੇ ਨੇ ਵੀ ਜਿਨ੍ਹਾਂ ਨੇ ਗੁਰੂ ਪਾਸੋਂ ਮਤ ਧਾਰਨ ਕਰ ਲਈ, ਜਿਨ੍ਹਾਂ ਦਾ ਬੇਲੀ ਵਾਹਿਗੁਰੂ ਬਣ ਗਿਆ ਨਾ, ਉਹ ਆਪਣੇ ਜੀਵਨ ਨੂੰ ਏਦਾਂ ਫਿਕਰਾਂ ਤੋਂ ਰਹਿਤ ਜੀਂਦੇ ਨੇ ਜਿਵੇਂ ਕੋਈ ਨਿਸਲ ਹੋਇਆ ਸੌ ਰਿਹਾ ਹੋਵੇ ਤੇ ਟੰਗ ਤੇ ਟੰਗ ਧਰੀ ਹੋਵੇ ਉਹਨੇ, ਕੋਈ ਫਿਕਰ ਨਹੀਂ ਉਹਨੂੰ। ਤੇ ਕਈ ਹਮੇਸ਼ਾ ਜ਼ਿੰਦਗੀ ਵਿੱਚ ਕਿੱਥੇ ਰਹਿੰਦੇ ਨੇ? ਫਿਕਰਾਂ ਵਿੱਚ ਹੀ ਭੱਜੇ ਫਿਰਦੇ ਰਹਿੰਦੇ ਨੇ, ਫਿਕਰਾਂ ਵਿੱਚ ਟਿਕਾ ਹੀ ਨਹੀਂ ਹੈਗਾ ਜੀਵਨ ਵਿੱਚ। ਇੱਦਾਂ ਕਹਿ ਲਓ ਵੀ ਜਿਵੇਂ ਸ਼ਬਦ ਹੈ ਵੀ ਮਰਨ ਦੀ ਵਿਹਲ ਵੀ ਨਹੀਂ ਹੈਗੀ। ਤੇ ਇੱਕ ਉਹ ਹੈ ਜਿਹੜਾ ਬੜਾ ਆਪਣੇ ਆਨੰਦ ਵਿੱਚ ਆਪਣੇ ਖੇਡ, ਐਸਾ ਨਹੀਂ ਵੀ ਉਹ ਕੋਈ ਦੁਨੀਆਂ ਦੀਆਂ ਜ਼ਿੰਮੇਵਾਰੀਆਂ ਤੋਂ ਭਗੌੜੇ ਨੇ, ਨਹੀਂ ਨਹੀਂ ਉਹ ਨਹੀਂ ਹੈ। ਤੁਸੀਂ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਵੀ ਜਿਹੜੇ ਉਹ ਨਿਸਲ ਹੋ ਸਕਦੇ ਹਾਂ ਆਪਾਂ, ਫਿਰ ਵੀ ਟੰਗ ਤੇ ਟੰਗ ਧਰ ਕੇ ਆਰਾਮ ਨਾਲ ਜੀਵਨ ਗੁਜ਼ਾਰਿਆ ਜਾ ਸਕਦਾ ਜੇ ਅਸੀਂ ਗੁਰੂ ਨੂੰ ਆਪਣਾ ਮੇਲੀ ਬਣਾ ਲਈਏ। ਤੇ ਤੋ ਬਾਬਾ ਜੀ ਨੇ ਬਖਸ਼ਿਸ਼ ਕੀਤੀ, ਹਰ ਭਗਤਾਂ ਕਾ ਮੇਲੀ ਸਰਬੱਤ ਸੌ ਨਿਸਲ ਜਨ ਟੰਗ ਧਰ, ਹਰ ਸਭਨਾ ਕਾ ਹੈ ਖਸਮ ਭਗਤ ਜਨ ਚਿੱਤ ਕਰ। ਰੱਬ ਖਸਮ ਤੇ ਸਾਰਿਆਂ ਦਾ ਹੀ ਹੈ ਪਰ ਭਗਤਾਂ ਨੇ ਉਹਨੂੰ ਆਪਣੇ ਚਿੱਤ ਵਿੱਚ ਟਿਕਾਇਆ ਹੋਇਆ। ਅਖੀਰ ਤੇ ਮਹਾਰਾਜ ਕਹਿੰਦੇ ਨੇ ਤੁਧ ਅੱਪੜ ਕੋਈ ਨਾ ਸਕੈ, ਹੇ ਰੱਬ ਜੀ ਤੂੰ ਏਡਾ ਵੱਡਾ ਹੈ ਤੇਰੇ ਤੁਲ ਕੋਈ ਨਹੀਂ ਅੱਪੜ ਸਕਦਾ, ਸਭ ਝੱਖ ਝੱਖ ਪਵੇ ਝੜ, ਤੇ ਜਿਹੜਾ ਕੋਈ ਐਸੀ ਕੋਸ਼ਿਸ਼ ਵੀ ਕਰਦਾ ਹੈ ਉਹ ਝੜ ਜਾਵੇਗਾ, ਉਹ ਝੱਖਾਂ ਮਾਰਨ ਦੇ ਬਰਾਬਰ ਹੈ। ਤੋ ਗੁਰੂ ਕਿਰਪਾ ਕਰੇ। ਇਹ ਸੀ ਅੱਜ ਦੇ ਪਾਵਨ ਪਵਿੱਤਰ ਮੁੱਖ ਵਾਕ ਹੁਕਮਨਾਮੇ ਆਵਾਜ਼ੇ ਦੀ ਵਿਚਾਰ, ਭੁੱਲਾਂ ਚੁੱਕਾਂ ਦੀ ਖਿਮਾ। ਆਓ ਅਗਲੇ ਸਮੇਂ ਲਈ ਭਾਈ ਪਰਮਿੰਦਰ ਸਿੰਘ ਜੀ ਦੇ ਜਥੇ ਪਾਸੋਂ ਰੱਬੀ ਬਾਣੀ ਦੇ ਕੀਰਤਨ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
0: ਗੁਰ ਪਿਆਰੇ ਸਾਧ ਸੰਗਤ ਜੀ, ਆਪਾਂ ਸਾਰੇ ਮਿਲ ਜੁਲ ਕੇ ਸਤਿਗੁਰੂ ਜੀ ਦੀ ਕੀਰਤੀ ਅੰਦਰ ਜੁੜਨਾ ਕਰ ਰਹੇ ਸੀ। ਕੀਰਤਨ ਕਰਦਿਆਂ ਤੋਂ ਹੋਈਆਂ ਭੁੱਲਾਂ ਦੇਖੀਆਂ ਬਖਸ਼ਣੀਆਂ, ਆਪ ਸੰਗਤ ਅਤੇ ਗੁਰੂ ਸਾਹਿਬ ਜੀ ਬਖਸ਼ਣ ਯੋਗ ਹੋ, ਭੁੱਲਾਂ ਨਾ ਚਤਾਰਨੀ ਜੀ। ਆਓ ਹੁਣ ਬਹੁਤ ਹੀ ਸਤਿਕਾਰਯੋਗ ਭਾਈ ਗੁਰਦੀਪ ਸਿੰਘ ਜੀ ਉਹਨਾਂ ਪਾਸੋਂ ਸੁੱਖਾਂ ਦੀ ਮਣੀ ਸ਼੍ਰੀ ਸੁਖਮਨੀ ਸਾਹਿਬ ਦੇ ਜਪ ਸਰਵਣ ਕਰੀਏ ਜੀ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਹੈ ਕਿ ਭਾਈ ਸਾਹਿਬ ਭਾਈ ਹਰਵਿੰਦਰ ਸਿੰਘ ਜੀ ਉਹਨਾਂ ਨੂੰ ਸਤਿਗੁਰੂ ਜੀ ਨੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਸੇਵਾ ਬਖਸ਼ਿਸ਼ ਕੀਤੀ ਹੈ। ਬੱਚੀ ਨੇ ਜਨਮ ਲਿਆ ਹੈ, ਇਸ ਖੁਸ਼ੀ ਵਿੱਚ ਪਾਠ ਕਰਵਾ ਰਹੇ ਹਨ। ਸੋ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ, ਮਿਹਰ ਕਰੇ ਚੜ੍ਹਦੀ ਕਲਾ ਬਖਸ਼ੇ, ਬੱਚੀ 'ਤੇ ਮਿਹਰ ਭਰਿਆ ਸਿਰ 'ਤੇ ਹੱਥ ਰੱਖੇ। ਸੋ ਹੁਣ ਆਪਾਂ ਸੁਖਮਨੀ ਸਾਹਿਬ ਦੇ ਪਾਠ ਆਰੰਭ ਕਰਨ ਜਾ ਰਹੇ ਹਾਂ। ਗੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਆਦਿ ਗੁਰੇ ਨਮਹਿ, ਜੁਗਾਦਿ ਗੁਰੇ ਨਮਹਿ, ਸਤਿਗੁਰੇ ਨਮਹਿ, ਸ਼੍ਰੀ ਗੁਰਦੇਵ ਨਮਹਿ, ਸਵਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ ਤਨ ਮਹਿ ਮਿਟਾਵੋ, ਸਿਮਰੋ ਜਾਸ ਬਸੰਬਰੀ ਇੱਕੈ, ਨਾਮ ਜਪਤ ਗੰਤ ਅਨੇਕੈ, ਵੇਦ ਪ੍ਰਾਣ ਸਿਮਰ ਸੁਧਾਕਰ, ਕਿਨੇ ਰਾਮ ਨਾਮ ਇਕਾਕਰ, ਕਿਨਕਾ ਏਕ ਜਿਸ ਜੀਵ ਸਾਵੈ, ਤਾਂ ਕਿ ਮੈਂ ਮੰਗਣੀ ਨਾ ਆਵੈ, ਕਾਂਖੀ ਏਕੇ ਦਰਸ ਤੁਹਾਰੋ, ਨਾਨਕ ਉਨ ਸੰਗ ਮੋਹੇ ਉਧਾਰੋ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੇ ਮਨ ਬਿਸਰਾਮ ਰਾਵ, ਪ੍ਰਭ ਕੇ ਸਿਮਰਨ ਗਰਭ ਨਾ ਵਸੈ, ਪ੍ਰਭ ਕੇ ਸਿਮਰਨ ਦੁਖ ਜਮ ਨਸੈ, ਪ੍ਰਭ ਕੇ ਸਿਮਰਨ ਕਾਲ ਪਰ ਹਰੈ, ਪ੍ਰਭ ਕੇ ਸਿਮਰਨ ਦੁਸ਼ਮਣ ਟਰੈ, ਪ੍ਰਭ ਸਿਮਰਨ ਕਛੁ ਬਿਘਨ ਨ ਲਾਗੈ, ਪ੍ਰਭ ਕੇ ਸਿਮਰਨ ਅੰਧਨ ਜਾਗੈ, ਪ੍ਰਭ ਕੇ ਸਿਮਰਨ ਭਾਵਨਾ ਵਿਆਪੈ, ਪ੍ਰਭ ਕੇ ਸਿਮਰਨ ਦੁਖ ਨਾ ਸੰਤਾਪੈ, ਪ੍ਰਭ ਕਾ ਸਿਮਰਨ ਸਾਧ ਕੇ ਸੰਗ, ਸਰਬ ਨਿਧਾਨ ਨਾਨਕ ਹਰ ਰੰਗ, ਪ੍ਰਭ ਕੇ ਸਿਮਰਨ ਰਿਧ ਸਿਨੋ ਨਿਧ, ਪ੍ਰਭ ਕੇ ਸਿਮਰਨ ਗਿਆਨ ਧਿਆਨ ਤਦ ਬੁੱਧ, ਪ੍ਰਭ ਕੇ ਸਿਮਰਨ ਜਪ ਤਪ ਪੂਜਾ, ਪ੍ਰਭ ਕੇ ਸਿਮਰਨ ਬਿਨਸੇ ਦੂਜਾ, ਪ੍ਰਭ ਕੇ ਸਿਮਰਨ ਤੀਸ ਇਸ਼ਨਾਨੀ, ਪ੍ਰਭ ਕੇ ਸਿਮਰਨ ਦਰਗਹਿ ਮਾਨੀ, ਪ੍ਰਭ ਕੇ ਸਿਮਰਨ ਹੋਏ ਸੋ ਭਲਾ, ਪ੍ਰਭ ਕੇ ਸਿਮਰਨ ਸੁਫਲ ਭਲਾ, ਸੇ ਸਿਮਰੇ ਜਨਾਬ ਸਿਮਰਾਏ, ਨਾਨਕ ਤਾਂ ਕਹਿ ਲਾਗੋ ਭਾਇ, ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੇ ਸਿਮਰਨ ਉਦਰੇ ਮੂਚਾ, ਪ੍ਰਭ ਕੇ ਸਿਮਰਨ ਤਿਸਨਾ ਬੂਝੈ, ਪ੍ਰਭ ਕੇ ਸਿਮਰਨ ਸਭ ਕੇ ਸੂਝੈ, ਪ੍ਰਭ ਕੇ ਸਿਮਰਨ ਨਾਹੀ ਜਮ ਤ੍ਰਾਸਾ, ਪ੍ਰਭ ਕੇ ਸਿਮਰਨ ਪੂਰਨ ਆਸਾ, ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਤ ਮਹਿ ਸਮਾਏ, ਪ੍ਰਭ ਜੀ ਬਸੇ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਣਾ, ਪ੍ਰਭ ਕੋ ਸਿਮਰੇ ਸੇ ਧਨਵੰਤੇ, ਪ੍ਰਭ ਕੋ ਸਿਮਰੇ ਸੇ ਪਤਵੰਤੇ, ਪ੍ਰਭ ਕੋ ਸਿਮਰੇ ਸੇ ਜਨ ਪੁਰਵਾਨ, ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ, ਪ੍ਰਭ ਕੋ ਸਿਮਰੇ ਸੇ ਬਹੁ ਮੋਹਤਾਜੇ, ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ, ਪ੍ਰਭ ਕੋ ਸਿਮਰੇ ਸੇ ਸੁਖਵਾਸੀ, ਪ੍ਰਭ ਕੋ ਸਿਮਰੇ ਸਦਾ ਅਵਿਨਾਸੀ, ਸਿਮਰਨ ਤੇ ਲਾਗੇ ਜਿਨੇ ਆਪ ਦਿਆਲਾ, ਨਾਨਕ ਜਨ ਕੀ ਮੰਗੇ ਰਵਾਲਾ, ਪ੍ਰਭ ਕੋ ਸਿਮਰੇ ਸੇ ਪਰਉਪਕਾਰੀ, ਪ੍ਰਭ ਕੋ ਸਿਮਰੇ ਤਿਨ ਸਦ ਬਲਿਹਾਰੀ, ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੈ, ਪ੍ਰਭ ਕੋ ਸਿਮਰੇ ਤਿਨ ਸੁਭਾਵੈ, ਪ੍ਰਭ ਕੋ ਸਿਮਰੇ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰ ਤਿਨ ਨਿਰਮਲ ਰੀਤਾ, ਪ੍ਰਭ ਕੋ ਸਿਮਰ ਤਿਨ ਆਨੰਦ ਕਨੇਰੇ, ਪ੍ਰਭ ਕੋ ਸਿਮਰੇ ਬਸੇ ਹਰ ਨੇਰੇ, ਸੰਤ ਕਿਰਪਾ ਤੇ ਸੰਤ ਕਿਰਪਾ ਤੇ ਅੰਦਿਨ ਜਾਗ, ਨਾਨਕ ਸਿਮਰਨ ਪੂਰੇ ਭਾਗ, ਪ੍ਰਭ ਕੇ ਸਿਮਰਨ ਕਾਰਜ ਪੂਰੇ, ਪ੍ਰਭ ਕੇ ਸਿਮਰਨ ਕਮੂ ਨ ਝੂਰੈ, ਪ੍ਰਭ ਕੇ ਸਿਮਰਨ ਹਰ ਗੁਣ ਬਾਣੀ, ਪ੍ਰਭ ਕੇ ਸਿਮਰਨ ਸਹਿਜ ਸਮਾਨੀ, ਪ੍ਰਭ ਕੇ ਸਿਮਰਨ ਨੇਚਲ ਆਸਨ, ਪ੍ਰਭ ਕੇ ਸਿਮਰਨ ਕਮਲ ਵਿਗਾਸਨ, ਪ੍ਰਭ ਕੇ ਸਿਮਰਨ ਅਨਚੁਨਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ, ਸਿਮਰੇ ਸੇਜਨ ਜਿਨ ਕੋ ਪ੍ਰਮਿਆ, ਨਾਨਕ ਤਿਨ ਜਨ ਸਰਨੀ ਪਾਇਆ, ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਵੇਦ ਉਪਾਏ, ਹਰ ਸਿਮਰਨ ਪੈਸੇ ਜਤੀ ਦਾਤੇ, ਹਰ ਸਿਮਰਨ ਨੀਚ ਚੌਂਕ ਗੁਣ ਜਾਤੇ, ਹਰ ਸਿਮਰਨ ਧਾਰੀ ਸਭ ਤਰਨਾ, ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸਿਮਰਨ ਕਿਉ ਸਗਲ ਕਾਰਾ, ਹਰ ਸਿਮਰਨ ਮੈਂ ਆਪ ਨਿੰਕਾਰਾ, ਕਰ ਕਿਰਪਾ ਜਿਸ ਆਪ ਜਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ। ਸਲੋਕ ਦੀਨ ਦਰਦ ਦੁੱਖ ਪੰਜਨਾ, ਘੜ ਘੜ ਨਾਥ ਅਨਾਥ, ਸਰਨ ਤੁਮਾਰੀ ਆਇਓ, ਨਾਨਕ ਪ੍ਰਭ ਸਾਥ ਅਸ਼ਟਪਦੀ ਜੇ ਮਾਤ ਪਿਤਾ ਸੁਤਮੀਤ ਨਾ ਭਾਈ ਮਾਨੁਹਾ ਨਾਮ ਤੇਰੇ ਸੰਗ ਸਹਾਈ ਜੇ ਮਾਂ ਭੈਣ ਦੂਤ ਜਮਦਲ ਹੈ ਤਾਂ ਕੇਵਲ ਨਾਮ ਸੰਗ ਤੇਰਾ ਚੱਲੈ ਜੇ ਮੁਸ਼ਕਲ ਹੋਵੇ ਅਤਿ ਭਾਰੀ ਹਰ ਕੋ ਨਾਮ ਕਿਨ ਮੈਂ ਉਧਾਰੀ ਅਨਕ ਪੁਨਾ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋੜ ਪਾ ਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਭਾਵੋ ਸੁਖ ਹਨੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾ ਕਰੋਰੀ ਬੰਧ ਨਾ ਭਰੈ ਹਰ ਕਾ ਨਾਮ ਜਪਤ ਨਿਸਤਰੇ ਅਨਕ ਮਾਇਆ ਰੰਗ ਦਿਖ ਨਾਮ ਬਜਾਵੈ ਹਰ ਕਾ ਨਾਮ ਜਪਤ ਕਾਵੈ ਜੇ ਮਾਰ ਗਏ ਜਾਤ ਕੇਲਾ ਤਾਂ ਹਰ ਨਾਮ ਸੰਗ ਹੋ ਸੇ ਲਾ ਐਸਾ ਨਾਮ ਸਦਾ ਤੇ ਆਈ ਹੈ ਨਾਨਕ ਗੁਰਮ ਪਰਮ ਗਤ ਪਾਈਐ ਛੂਟ ਨਹੀਂ ਕੋਟ ਲਗ ਪਾਈ ਨਾਮ ਜਪਤ ਤੇ ਭਾਰ ਪਰਾਹੀ ਅਨਕ ਬਿਘਨ ਜਾਏ ਆਏ ਸੰਘਾਰੇ ਹਰ ਕਾ ਨਾਮ ਤਤਕਾਲ ਉਧਾਰੇ ਅਨਕ ਜੋਨ ਜਨਮੇ ਮਰ ਜਾਮ ਨਾਮ ਜਪਤ ਪਾਵੇ ਵਿਸਰਾਮ ਹੋ ਮਹਿਲਾ ਮਲ ਕਬੂ ਨ ਧੋਵੇ ਹਰ ਕਾ ਨਾਮ ਕੋਟ ਪਾਪ ਖੋਵੈ ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਏ ਸਾਧ ਕਹਿ ਸੰਗ ਜੇ ਮਾਰਗ ਕੇ ਗਨ ਜਾਏ ਨ ਕੋਸਾ ਹਰ ਕਾ ਨਾਮ ਹਸੰਗ ਤੋਸਾ ਜੇ ਪੈਂਡੇ ਮਹਾਂ ਅੰਧ ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ ਜਾਂ ਪੰਥ ਤੇਰਾ ਕੋ ਨਾ ਸਿਆਨੂ ਹਰ ਕਾ ਨਾਮ ਤੇ ਨਾਲ ਪਿਛਾਨੂ ਜੇ ਮਾਂ ਭਿਆਨ ਤਪਤ ਬਹੁ ਕਾਮ ਤੇ ਹਰ ਕੇ ਨਾਮ ਤੁਮ ਉਪਰ ਸ਼ਾਮ ਜਹਾਂ ਤਿਰਗਾ ਮਨ ਤੁਝੇ ਆਕਰਖੈ ਤੈ ਨਾਨਕ ਹਰ ਹਰ ਅੰਮ੍ਰਿਤ ਵਰਖੈ ਭਗਤ ਜਨਾ ਕੇ ਬਰਤਨ ਨਾਮ ਸੰਤ ਜਨਾ ਕੇ ਮਨ ਵਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੇ ਨਾਮ ਉਦਰੇ ਜਨ ਕੋਟ ਹਰ ਜਸ ਕਰਤ ਸੰਨ ਦਿਨ ਰਾਤ ਹਰ ਹਰ ਔਖਤ ਸਾਧ ਕਮਾਦ ਹਰ ਜਨ ਕੇ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀ ਨੋ ਦਾਨ ਮਨ ਤਨ ਰੰਗ ਰਤੇ ਰੰਗੇਕੈ ਨਾਨਕ ਜਨ ਕੇ ਬਿਰਧ ਵਿਵੇਕੈ ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕੇ ਨਾਮ ਕਹੋ ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕੋ ਪਰੇ ਨ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕੇ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪਤ ਕਹਿ ਨਹਿ ਵਿਯੋਗ ਜਨ ਰਤਾ ਹਰ ਨਾਮ ਕੀ ਸੇਵਾ ਨਾਨਕ ਪੂਜੇ ਹਰ ਹਰ ਦੇਵਾ ਹਰ ਹਰ ਜਨ ਕੇ ਮਾਲਕ ਜੀਨਾ ਹਰ ਧਨ ਜਨ ਕੋ ਆਪ ਪ੍ਰਭ ਦੀਨਾ ਹਰ ਹਰ ਜਨ ਕੇ ਓਟ ਸਤਾਣੀ ਹਰ ਪ੍ਰਤਾਪ ਜਨ ਅਵਰ ਨ ਜਾਣੀ ਓਤ ਪੋ ਜਨ ਹਰ ਸਰਾਤੇ ਸੁਨ ਸਮਾਗ ਨਾਮ ਰਸ ਮਾਤੇ ਆਰ ਪ੍ਰਹਿ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਭਉ ਕਰੈ ਨਾਨਕ ਜਨ ਸੰਕੇਤੇ ਧਰੈ ਪਾਰ ਜਾਤੇ ਹਰ ਕੋ ਨਾਮ ਕਾਮ ਤੇਨ ਹਰ ਹਰ ਗੁਣ ਗਾਮ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਣਤ ਦਰਦ ਦੁਖ ਲਥਾ ਨਾਮ ਕੀ ਮਹਿਮਾ ਸੰਤ ਰਿਤ ਵਸੈ ਸੰਤ ਪ੍ਰਤਾਪ ਦੁਰ ਸਭ ਨਸੈ ਸੰਤ ਕਾ ਸੰਗ ਵਡ ਭਾਗੀ ਪਾਈਐ ਸੰਤ ਕੀ ਸੇਵਾ ਨਾਮ ਤੇ ਆਈਐ ਨਾਮ ਤੁਲ ਕੁਝ ਅਵਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੇ ਜਨ ਕੋਏ ਸਲੋਕ ਬਹੁ ਸਸਤਰ ਬਹੁ ਸਿਮਰਤੀ ਭੇਖੇ ਸਰਬ ਟਟੋਲ ਪੂਜ ਸੁਨਾਹੀ ਹਰ ਹਰੇ ਨਾਨਕ ਨਾਮ ਅਮੋਲ ਸਵਧੀ ਜਾਪ ਤਾਪ ਗਿਆਨ ਸਭ ਧਿਆਨ ਖੜ ਸਸਤਰ ਸਿਮਰਤ ਵਿਗਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨਮਦੇ ਫਿਰਿਆ ਅਨਕ ਪ੍ਰਕਾਰ ਕੀਏ ਬਹੁ ਯਤਨਾ ਪੁੰਨ ਦਾਨ ਹੋਮੇ ਬਹੁ ਰਤਨਾ ਸਰੀਰ ਕਟਾਏ ਹੋਮੇ ਕਰ ਰਾਤੀ ਵਰਤ ਨੇਮ ਕਰੇ ਬਹੁ ਭਾਂਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ ਨੌ ਖੰਡ ਪ੍ਰਿਥੀ ਫਿਰੇ ਚਿਰ ਜੀਵੇ ਮਾਂ ਦਾਸ ਤਪੀ ਸਿਰ ਜੀਵੇ ਅਗਨ ਮੈਂ ਹੋਮਦ ਪਰਾਨ ਕਣਕ ਅਸਭ ਹੈ ਵਰ ਭੂਮਦਾਨ ਨਿਓਲੀ ਕਰਮ ਕਰੇ ਬਹੁ ਆਸਨ ਜੈਨ ਮਾਰਗ ਸੰਜਮ ਜਤ ਸਾਧਨ ਨਿਮਖ ਨਿਮ ਕਰ ਸਰੀਰ ਕਟਾਵੈ ਤੋ ਵੀ ਹੋਮੇ ਮੈਲ ਨ ਜਾਵੈ ਹਰ ਕੇ ਨਾਮ ਸਮ ਸਰ ਕਿਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਏ ਮਨ ਕਾਮਨਾ ਤੀਰਥ ਦੇ ਛੁੱਟੈ ਕਰੋ ਗੁਮਾਨ ਨ ਮਨ ਤੇ ਹੁੱਟੈ ਸੋਚ ਕਰੇ ਦਿਨ ਸਰ ਰਾਤ ਮਨ ਕੀ ਮੈਲ ਨ ਤਨ ਤੇ ਜਹਾਦ ਇਸ ਦੇਹੀ ਕੋ ਬਹੁਤ ਸਾਧਨਾ ਕਰੇ ਮਨ ਤੇ ਕਬੂ ਨ ਵਿਖਿਆ ਟਰੈ ਜਲ ਤੋਵੇ ਬਹੁ ਦੇਹ ਅਨੀਤ ਸੁਧ ਕਾਂ ਹੋਏ ਕਾਚੀ ਭੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਥ ਬਹੁ ਮੂਚ ਬਹੁ ਸਿਆਣੇ ਜਮ ਕਾ ਪੋ ਵਿਆਪੈ ਅਨਕ ਜਨ ਕਰ ਤਿਸ ਨ ਤਾਪੈ ਭੇਖ ਅਨੇਕ ਅਗਨ ਨਹੀਂ ਬੂਝੈ ਕੋਟ ਉਪਾ ਦਰਗਾਹ ਨਹੀਂ ਸਿਜੈ ਛੂਟ ਸੁਨਾਹੀ ਉਹ ਪਿਆਲ ਮੋਹ ਵਿਆਪੇ ਮਾਇਆ ਜਾਲ ਅਵਰ ਕਸੂ ਸਗਲੀ ਜਮਡਾਨੈ ਗੋਬਿੰਦ ਭਜਨ ਮੈਂ ਤਿਲ ਨਹੀਂ ਮਾਨੈ ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੇ ਸਹਿ ਸੁਭਾਏ ਚਾਰ ਪਦਾਰਥ ਜੇ ਕੋ ਮੰਗੈ ਸਾਹ ਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਹਿਰਦੇ ਸਦਗਾਵੈ ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗੇ ਹੋਮੇ ਸ਼ੋਰੈ ਜੇ ਕੋ ਜਨਮ ਮਰਨ ਤੇ ਡਰੈ ਸਾਹ ਜਨਾ ਕੀ ਸਰਣੀ ਪਰੈ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਕੇ ਬਲ ਬਲ ਜਾਸਾ सगल पुरख मैं पुरख प्रधान सत्संग जा का मिटे महान आपस को जो जाने नीचा सो गनिय सब ते ऊंचा जा का मन हो सगल गिरीना हर हर नाम दिन कट कर चीना मने अपने ते बुरा मिटाना पेखे सगल से साजना सुख दुख जन समत स्थेता

0: ਅਸ਼ਟਪਦੀ ਦਸ ਵਸਤੂ ਲੈ ਪਾਸ਼ੇ ਪਾਵੈ ਏਕ ਬਸ ਕਾਣ ਮਖੂੜ ਗਵਾਵੈ ਏਕ ਭੀਨਾ ਦੇ ਦਸ ਭੀ ਹਿਰਲੇ ਤੋ ਮੂੜਾ ਕਹੋ ਕਹਾ ਕਰੇ ਜਿਸ ਠਾਕਰ ਸਿਉ ਨਾਹੀ ਚਾਰਾ ਤਾਂ ਕੋ ਕੀਜੇ ਸਦ ਨਮਸਕਾਰਾ ਜਾ ਕੇ ਮਨ ਲਾਗਾ ਪ੍ਰਭ ਮੀਠਾ ਸਰਬ ਸੁਖ ਤਾਹੂ ਮਨ ਉਠਾ ਜੇ ਜਨੇ ਆਪਣਾ ਹੁਕਮ ਮਨਾਇਆ ਸਰਬ ਸੁਖ ਨਾਨਕ ਤਿਨ ਪਾਇਆ ਅਗੰਧ ਸਾ ਆਪਣੀ ਦੇ ਰਾਸ ਖਾਦ ਪੀਤ ਵਰਤੇ ਅਨ ਉਲਾਸ ਆਪਣੀ ਮਾਨ ਕਛ ਬਹੁਰ ਸਾਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੈ ਪਰ ਉਸ ਕਾ ਵਿਸ਼ਵਾਸ ਨਾ ਹੋਵੇ ਜਿਸ ਕੀ ਬਸ ਤਿਸੇ ਆਗਿਆ ਰਾਖੈ ਪ੍ਰਭ ਕੀ ਆਗਿਆ ਮਾਨੈ ਮਾਥੈ ਉਸ ਦੇ ਚੌਕਨ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਅਨਕ ਭਾਤ ਮਾਇਆ ਕੇ ਹੇਤ ਸਰ ਪਰ ਹੋਵਤ ਜਾਨ ਅਨੇਤ ਬਿਰਗ ਗਿਸ਼ਾਇਆ ਸੋ ਰੰਗ ਲਾਵੈ ਉਹ ਬਿਨ ਸੇ ਉਹ ਮਨ ਪਛਤਾਵੈ ਜੋ ਦਿਸੇ ਸੋ ਚਾਲਣ ਹਾਰ ਲਪਟ ਰਹੇ ਹੋ ਤੈ ਅੰਧ ਅੰਧਾਰ ਬਟਾਉ ਸਿਓ ਜੋ ਲਾਵੇ ਨੇ ਤਾਂ ਕੋ ਹੱਸ ਨਾ ਆਵੇ ਕੇ ਮਨ ਹਰ ਕੇ ਨਾਮ ਕੀ ਪ੍ਰੀ ਸੁਖਦਾਈ ਕਰ ਕਿਰਪਾ ਨਾਨਕਾ ਵਿਲਹਿ ਲਾਈ ਮਿਥਿਆ ਧਨ ਧਨ ਕੁਟੰਬ ਸਵਾਇਆ ਮਿਥਿਆ ਹੋਮੇ ਮਮਤਾ ਮਾਇਆ ਮਿਥਿਆ ਰਾਜ ਚੋ ਬੰਧਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਸ ਅਸਤੀ ਅਸਵਸਤਰਾ ਮਿਥਿਆ ਰੰਗ ਸੰਗ ਮਾਇਆ ਭੇਕ ਹਸਤਾ ਮਿਥਿਆ ਧ੍ਰੋਹ ਮੋਹ ਅਭਿਮਾਨ ਮਿਥਿਆ ਆਪਸ ਉਪਰ ਕਰਤ ਗੁਮਾਨ ਅਸਰ ਭਗਤ ਸਾਧ ਕੀ ਸਰਨ ਨਾਨਕ ਜਪ ਜਪ ਜੀਵੇ ਹਰ ਕੇ ਚਰਨ ਮਿਥਿਆ ਸੁਣ ਪਰ ਨਿੰਦਾ ਸੁਣੇ ਮਿਥਿਆ ਹਸ ਪਰ ਧਰਮ ਕੋ ਹਿਰੇ ਮਿਥਿਆ ਨੇਤਰ ਭੇਖਤ ਪਰ ਤ੍ਰੈ ਰੂਪਾਲ ਮਿਥਿਆ ਰਸਨਾ ਭੋਜਨ ਅਨੁਸਵਾਦ ਮਿਥਿਆ ਚਰਨ ਪਰ ਵਿਕਾਰ ਕੁਤਾਵੈ ਮਿਥਿਆ ਮਨ ਪਰ ਲੋਭ ਲੁਭਾਵੈ ਮਿਥਿਆ ਧਨ ਨਹੀਂ ਪਰ ਪੁਕਾਰਾ ਮਿਥਿਆ ਬਹਾਸ ਲੇਸ ਵਿਕਾਰਾ ਬਿਨ ਬੂਝੇ ਮਿਥਿਆ ਸਭ ਭਏ ਸਫਲ ਦੇ ਨਾਨਕ ਹਰ ਹਰ ਨਾਮ ਲਏ ਬਿਰਤੀ ਸਕਤ ਕੀ ਆਰਜਾ ਸਾਜ ਬਿਨਾ ਕਹਿ ਹੋਵਤ ਸੂਚਾ ਬਿਰਥਾ ਨਾਮ ਬਿਨਾ ਤਨ ਅੰਧ ਮੁਖ ਆਵਤਾ ਕੇ ਦੁਰਗੰਧ ਬਿਨ ਸਿਮਰ ਨਰੈਣ ਬਿਰਸਾ ਬਿਹਾਏ ਮੇਘ ਬਿਨਾ ਜਿਉਂ ਖੇਤੀ ਜਾਏ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜੋ ਕਿਰਪਨ ਕੇ ਨਿਰਾਰ ਧਾਮ ਧਨ ਧਨ ਤੇ ਜਨ ਜੇ ਘੜ ਵਸਿਓ ਹਰ ਨਾਉ ਨਾਨਕ ਦਾ ਕੇ ਵਲ ਵਲ ਜਾਉ ਰਹਿਤ ਅਵਰ ਕਜ ਅਵਰ ਕਮਾਵਤ ਮਨ ਨਹੀਂ ਪ੍ਰੀਤ ਮੁਖੋ ਗੰਡਲਾਵਤ ਜਾਨਣ ਹਾਰ ਪ੍ਰਭੂ ਪਰਵੀਨ ਬਾਹਰ ਭੇਖ ਨ ਕਾਹੂ ਭੀਨ ਅਵਰ ਉਪਦੇਸੈ ਆਪ ਨਾ ਕਰੈ ਆਵਤ ਜਾਵਤ ਜਨਮੈ ਮਰੈ ਜਿਸ ਕੇ ਅੰਤਰ ਵਸੇ ਨਿੰਕਾਰ ਜਿਸ ਕੀ ਸੀਖ ਤਰੇ ਸੰਸਾਰ ਜੋ ਤੋਂ ਭਾਨੇ ਤਿਨ ਪ੍ਰਭ ਜਾਤਾ ਨਾਨਕ ਉਨ ਜਨ ਚਰਨ ਪਰਾਤਾ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੇ ਆਪਣਾ ਕੀ ਆਇ ਆਪੇ ਮਾਨੈ ਆਪੇ ਆਪ ਕਰਤ ਨਵੇਰਾ ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ ਉਹ ਪਾਪ ਸਿਆਣ ਸਗਲ ਤੇ ਰਹੇ ਸਭ ਕਹਿ ਜਾਣੇ ਆਤਮ ਕੀ ਰਹੇ ਜਿਸ ਭਾਵੇ ਸੇ ਲੈ ਲੜ ਲਾਏ ਥਾਨ ਥਨੰਤਰ ਰਿਆ ਸਮਾਏ ਸੋ ਸੇਵ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨਕ ਹਰੀ ਸਲੋਕ ਕਾਮ ਕ੍ਰੋਧ ਹਰ ਲੋਭ ਮੋਹ ਬਿਨ ਸਜਾਏ ਆਮੇਵ ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜੇ ਪ੍ਰਸਾਦ ਛੱਤੀ ਅੰਮ੍ਰਿਤ ਸਿਖਾਏ ਤੇ ਠਾਕਰ ਕੋ ਰੱਖ ਮਨ ਮਾਹੇ ਜੇ ਪ੍ਰਸਾਦ ਸੁਗੰਧ ਤਨ ਲਾਵੈ ਤਿਸ ਕੋ ਸਿਮਰ ਪਰਮ ਗਤ ਪਾਵੈ ਜੇ ਪ੍ਰਸਾਦ ਬਸੇ ਸੁਖ ਮੰਦਰ ਤਿਸੇ ਧਿਆਏ ਸਦਾ ਮਨ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪੈਰ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਏ ਧਿਆਵਨ ਜੋਗ ਜੇ ਪ੍ਰਸਾਦ ਪਾਠ ਪਟੰਬਰ ਹੰਡਾਵੈ ਤਿਸੇ ਧਿਆਕਤ ਅਵਰ ਲੁਭਾਵੈ ਜੇ ਪ੍ਰਸਾਦ ਸੁਖ ਸੇ ਸੁਈ ਜੈ ਮਨ ਆਠ ਪੈਰ ਧਾਗਾ ਜਸ ਗਵੀ ਜੈ ਜੇ ਪ੍ਰਸਾਦ ਤੂੰ ਸਭ ਕੋ ਮਾਨੈ ਮੁਕਤਾ ਕੋ ਜਦ ਰਸਨ ਬਖਾਨੈ ਜੇ ਪ੍ਰਸਾਦ ਤੇਰਾ ਰਹਿਤਾ ਧਰਮ ਮਨ ਸਦਾ ਤੇ ਆਏ ਕੇਵਲ ਭਾਰ ਬ੍ਰਹਮ ਪ੍ਰਭ ਜੀ ਜਬਤ ਦਰਗਹਿ ਮਾਨ ਪਾਵੈ ਨਾਨਕ ਪਾਸੇ ਧੀ ਕਰ ਜਾਵ ਹੈ ਜੇ ਪ੍ਰਸਾਦ ਰੋ ਕੰਚਨ ਦੇਹੀ ਨਿਭਲਾਵੋ ਤੇ ਰਾਮ ਸਨੇਹੀ ਜੇ ਪ੍ਰਸਾਦ ਤੇਰਾ ਉੱਲਾ ਰਹਿਤ ਮਨ ਸੁਖ ਪਾਵੇ ਹਰ ਹਰ ਜਸ ਕਹਿਤ ਜੇ ਪ੍ਰਸਾਦ ਤੇਰੇ ਸਗਲ ਛਿਦਰ ਟਾਕੈ ਮਨ ਸਰਣੀ ਪ੍ਰਭ ਠਾਕੁਰ ਪ੍ਰਭ ਤਾਕੈ ਜੇ ਪ੍ਰਸਾਦ ਤੁਝ ਕੋ ਨਾ ਪਹੁੰਚੈ ਮਨ ਸਾਧ ਸਾਧ ਸਿਮਰੋ ਪ੍ਰਭ ਉੱਚੈ ਜੇ ਪ੍ਰਸਾਦ ਭਜ ਦੁਰਲਭ ਦੇ ਨਾਨਕ ਤਾ ਕੀ ਭਗਤ ਕਰੈ ਜੇ ਪ੍ਰਸਾਦ ਭੁੱਖਨ ਪਹਿਰੀ ਜੈ ਮਨ ਤੇ ਸਿਮਰਤ ਕਿਉਂ ਆਲਸ ਕੀ ਜੈ ਜੇ ਪ੍ਰਸਾਦ ਅਸਵਸਤ ਸਵਾਰੀ ਮਨ ਤੇ ਪ੍ਰਭ ਕੋ ਕਭੂ ਨਾ ਵਿਸਾਰੀ ਜੇ ਪ੍ਰਸਾਦ ਬਾਗ ਮਿਲਖ ਤਨਾ ਰਾਗ ਪ੍ਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬੰਧ ਬਨਾਈ ਉਠ ਬਹਿ ਸਤ ਸੇ ਤੇ ਆਈ ਕਿਸੇ ਇਤਿਹਾਸ ਜੋ ਇੱਕ ਲਖੈ ਇਹਾਂ ਉਹਾਂ ਨਾਨਕ ਤੇਰੀ ਰੱਖੈ। ਜੇ ਪ੍ਰਸਾਦ ਕਰੇ ਪੁੰਨ ਬਹੁ ਦਾਨ, ਮਨ ਆਠ ਪੈਰ ਕਰ ਤਿਸ ਕਾ ਧਿਆਨ। ਜੇ ਪ੍ਰਸਾਦ ਤੂੰ ਆਚਾਰ ਬਿਹਾਰੀ, ਸਿਪਕਾ ਕੋ ਸਾਹ ਸਾਹ ਚਿਤਾਰੀ। ਜੇ ਪ੍ਰਸਾਦ ਤੇਰਾ ਸੁੰਦਰ ਰੂਪ, ਸੋ ਪ੍ਰਭ ਸਿਮਰੋ ਸਦਾ ਅਨੂਪ। ਜੇ ਪ੍ਰਸਾਦ ਤੇਰੀ ਨੀਕੀ ਜਾਤ, ਸੋ ਪ੍ਰਭ ਸਿਮਰ ਸਦਾ ਦਿਨ ਰਾਤ। ਜੇ ਪ੍ਰਸਾਦ ਤੇਰੀ ਪਤ ਰਹੇ, ਗੁਰ ਪ੍ਰਸਾਦ ਨਾਨਕ ਜਸ ਕਹੇ। ਜੇ ਪ੍ਰਸਾਦ ਸੁਣੇ ਕਰਨਾਥ, ਜੇ ਪ੍ਰਸਾਦ ਪੇਖੇ ਬਿਸਮਾਤ। ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ, ਜੇ ਪ੍ਰਸਾਦ ਸੁਖ ਸਹਿਜੇ ਵਸਣਾ। ਜੇ ਪ੍ਰਸਾਦ ਹਸਤ ਕਰ ਚੱਲੈ, ਜੇ ਪ੍ਰਸਾਦ ਸੁਪੂਰਨ ਫਲੈ। ਜੇ ਪ੍ਰਸਾਦ ਪਰਮ ਗਤ ਪਾਵੈ, ਜੇ ਪ੍ਰਸਾਦ ਗੁਰ ਸਹਿਜ ਸਮਾਵੈ। ਐਸਾ ਪ੍ਰਭ ਤਿਆਗ ਔਰ ਕਦ ਲਾਗੋ, ਗੁਰ ਪ੍ਰਸਾਦ ਨਾਨਕ ਮਨ ਜਾਗੋ। ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ, ਤਿਸ ਪ੍ਰਭ ਕੋ ਮੂਲ ਨ ਮਨੋ ਵਿਸਾਰ। ਜੇ ਪ੍ਰਸਾਦ ਤੇਰਾ ਪ੍ਰਤਾਪ, ਜੇ ਮਨ ਮੂਰਤ ਤਕ ਹੋ ਜਾਪ। ਜੇ ਪ੍ਰਸਾਦ ਤੇਰੇ ਸਗਲ ਤੇਰੇ ਕਾਰਜ ਪੂਰੇ, ਤਿਸੇ ਜਾਨ ਮਨ ਸਦਾ ਹਜ਼ੂਰੇ। ਜੇ ਪ੍ਰਸਾਦ ਤੂੰ ਪਾਵੇ ਸਾਜ, ਜੇ ਮਨ ਮੇਰੇ ਤੂੰ ਤਾਸਿਓ ਰਾਜ। ਜੇ ਪ੍ਰਸਾਦ ਸਭ ਕੀ ਗਤ ਹੋਏ, ਨਾਨਕ ਜਾਪ ਜਪੇ ਜਪ ਸੋਏ। ਆਪ ਜਪਾਏ ਜਪੇ ਸੋ ਨਾਉ, ਆਪ ਗਵਾਏ ਸੋ ਹਰ ਗੁਣ ਗਾਓ। ਪ੍ਰਭ ਕਿਰਪਾ ਤੇ ਹੋਏ ਪ੍ਰਗਾਸ, ਪ੍ਰਭੂ ਦਇਆ ਤੇ ਕਮਲ ਵਿਗਾਸ। ਪ੍ਰਭ ਸੋ ਪ੍ਰਸੰਨ ਬਸੇ ਮਨ ਸੋਏ, ਪ੍ਰਭ ਦਇਆ ਤੇ ਮਤ ਉੱਤਮ ਹੋਏ। ਸਰਵਨਿਧਾਨ ਪ੍ਰਭ ਤੇਰੀ ਮਾਇਆ, ਆਪੂ ਕਛੂ ਨ ਕਿਨੂ ਲਿਆ। ਜੇ ਤਿਤ ਲਾਵੋ ਤਿਤ ਲਗੇ ਹਰਨਾਥ, ਨਾਨਕ ਇਨ ਕੈ ਕਛੂ ਨਾ ਹਾਥ। ਸਲੋਕ ਗਮ ਗਾਦ ਪਾਰ ਬ੍ਰਹਮ ਸੋਏ, ਜੋ ਜੋ ਕਹੇ ਸੋ ਮੁਕਤਾ ਹੋਏ। ਸੁਨ ਮੀਤਾ ਨਾਨਕ ਬਿਨਵੰਤਾ, ਸਾਧ ਜਨਾ ਕੀ ਅਚਰਜ ਕਥਾ। ਅਸ਼ਟਪਦੀ ਸਾਧ ਕੇ ਸੰਗ ਮੁਖ ਉਜਲ ਹੋਤ, ਸਾਧ ਸੰਗ ਮਲ ਸਗਲੀ ਖੋਤ। ਸਾਧ ਕੇ ਸੰਗ ਮਿਟੇ ਅਭਿਮਾਨ, ਸਾਧ ਕੇ ਸੰਗ ਪ੍ਰਗਟੇ ਸੋ ਗਿਆਨ। ਸਾਧ ਕੇ ਸੰਗ ਬੁਝੇ ਪ੍ਰਭ ਨੇਰਾ, ਸਾਧ ਸੰਗ ਪ੍ਰਭ ਹੋਤ ਨਵੇਰਾ। ਸਾਧ ਕੇ ਸੰਗ ਪਾਏ ਨਾਮ ਰਤਨ, ਸਾਧ ਕੇ ਸੰਗ ਕੂਪਰ ਜਤਨ। ਸਾਧ ਕੀ ਮਹਿਮਾ ਵਰਨੇ ਕੌਣ ਪੁਰਾਣੀ, ਨਾਨਕ ਸਾਧ ਕੀ ਸੋਭਾ ਪ੍ਰਭ ਮੈ ਸਮਾਨੀ। ਸਾਧ ਕੇ ਸੰਗ ਗੋਚਰ ਮਿਲੈ, ਸਾਧ ਕੇ ਸੰਗ ਸਦਾ ਪ੍ਰਫੁੱਲੈ। ਸਾਧ ਕੇ ਸੰਗ ਆਵੇ ਬਸ ਪੰਚਾ, ਸਾਧ ਸੰਗ ਅੰਮ੍ਰਿਤ ਰਸ ਪੁੰਚਾ। ਸਾਧ ਸੰਗ ਹੋਏ ਸਭ ਕੀ ਰੇਣ, ਸਾਧ ਕੇ ਸੰਗ ਮਨੋਹਰ ਬਹਿਣ। ਸਾਧ ਕੇ ਸੰਗ ਨਾ ਕਦੂ ਧਾਵੈ, ਸਾਧ ਸੰਗ ਅਸਤਿਤ ਮਨ ਪਾਵੈ। ਸਾਧ ਕੇ ਸੰਗ ਮਾਇਆ ਤੇ ਭਿੰਨ, ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ। ਸਾਧ ਸੰਗ ਦੁਸ਼ਮਣ ਸਾਮੀਤ, ਸਾਧੂ ਕੇ ਸੰਗ ਮਹਾਪੁਨੀਤ। ਸਾਧ ਸੰਗ ਕੇ ਸੋਨੀ ਬੈਰ, ਸਾਧ ਕੇ ਸੰਗ ਨਵੀਂਗਾ ਪੈਰ। ਸਾਧ ਕੇ ਸੰਗ ਨਹੀਂ ਕੋ ਮੰਦਾ, ਸਾਧ ਸੰਗ ਜਾਣੇ ਪਰਮਾਨੰਦਾ। ਸਾਧ ਕੇ ਸੰਗ ਨਹੀਂ ਉਹ ਤਾਪ, ਸਾਧ ਕੇ ਸੰਗ ਤਜੇ ਸਭ ਆਪ। ਆਪੇ ਜਾਣੇ ਸਾਧ ਵਡਾਈ, ਨਾਨਕ ਸਾਧ ਪ੍ਰਭੂ ਬਣ ਆਈ। ਸਾਧ ਕੇ ਸੰਗ ਨ ਕਬੂ ਧਾਵੈ, ਸਾਧ ਕੇ ਸੰਗ ਸਦਾ ਸੁਖ ਪਾਵੈ। ਸਾਧ ਸੰਗ ਬਸ ਅਗੋਚਰ ਲਹੇ, ਸਾਧੂ ਕੇ ਸੰਗ ਜਾਰ ਸਹੇ। ਸਾਧ ਕੇ ਸੰਗ ਬਸੇ ਥਾਨੀ ਉੱਚੈ, ਸਾਧੂ ਕੇ ਸੰਗ ਮਹਿਲ ਪਹੁੰਚੈ। ਸਾਧ ਕੇ ਸੰਗ ਦ੍ਰਿੜੇ ਸਭ ਧਰਮ, ਸਾਧ ਕੇ ਸੰਗ ਕੇਵਲ ਪਾਰ ਬ੍ਰਹਮ। ਸਾਧ ਕੇ ਸੰਗ ਪਏ ਨਾਮ ਨਿਧਾਨ, ਨਾਨਕ ਸਾਧੂ ਕੈ ਕੁਰਬਾਨ। ਸਾਧ ਕੇ ਸੰਗ ਸਭ ਕੁੱਲ ਉਧਾਰੇ, ਸਾਧ ਸੰਗ ਸਾਜਨ ਮੀਰ ਕੁਟੰਬ ਨਿਸਤਾਰੇ। ਸਾਧੂ ਕੇ ਸੰਗ ਸੋ ਤਨ ਪਾਵੇ, ਜਿਸ ਤਨ ਤੇ ਸਭ ਕੋ ਵਰਸਾਵੈ। ਸਾਧ ਸੰਗ ਧਰਮ ਰਾਇ ਕਰ ਸੇਵਾ, ਸਾਧ ਕੇ ਸੰਗ ਸੋਭਾ ਸੁਰਦੇਵਾ। ਸਾਧੂ ਕੇ ਸੰਗ ਪਾਪ ਲਾਇਨ, ਸਾਧ ਸੰਗ ਅੰਮ੍ਰਿਤ ਗੁਣ ਗਾਇਨ। ਸਾਧ ਕੇ ਸੰਗ ਸਰਬ ਥਾਨ ਥਾਨ ਗਮ, ਨਾਨਕ ਸਾਧ ਕੇ ਸੰਗ ਸਫਲ ਜਨਮ। ਸਾਧ ਕੇ ਸੰਗ ਨਹੀਂ ਕਸ਼ਕਾਲ, ਦਰਸ਼ਨ ਭੇਟਤ ਹੋਤ ਨਿਹਾਲ। ਸਾਧ ਕੇ ਸੰਗ ਕਲੂਖਤ ਹਰੇ, ਸਾਧ ਕੇ ਸੰਗ ਨਰਕ ਪਰ ਹਰੇ। ਸਾਧ ਕੇ ਸੰਗ ਉਆ ਸਹੇਲਾ, ਸਾਧ ਸੰਗ ਬਿਸ਼ਰਤ ਹਰ ਮੇਲਾ। ਜੋ ਇੱਛੇ ਸੋਈ ਫਲ ਪਾਵੇ, ਸਾਧ ਕੇ ਸੰਗ ਨਾ ਬਿਰਥਾ ਜਾਵੈ। ਪਾਰ ਬ੍ਰਹਮ ਸਾਧ ਰਿਸ ਬਸੈ, ਨਾਨਕ ਉਧਰੇ ਸਾਧ ਨੂੰ ਦੱਸੈ।
1: ਸਾਧ ਕੇ ਸੰਗ ਸੁਣੋ ਹਰ ਨਾਮ, ਸਾਧ ਕੇ ਸੰਗ ਸੰਗ ਹਰ ਕੇ ਗੁਣ ਗਾਓ। ਸਾਧ ਕੇ ਸੰਗ ਨਾ ਮਨ ਤੇ ਵਿਸਰੇ, ਸਾਧ ਸੰਗ ਸਿਰ ਪਰ ਨਿਸਤਰੇ। ਸਾਧ ਕੇ ਸੰਗ ਲਗੇ ਪ੍ਰਭ ਮਿਠਾ, ਸਾਧੂ ਕੇ ਸੰਗ ਕਟ ਕਟ ਡੀਠਾ। ਸਾਧ ਸੰਗ ਪਏ ਆਗਿਆਕਾਰੀ, ਸਾਧ ਸੰਗਤ ਪਈ ਹਮਾਰੀ। ਸਾਧ ਕੇ ਸੰਗ ਮਿਟੇ ਸਭ ਰੋਗ, ਨਾਨਕ ਸਾਧ ਭੇਟੇ ਸੰਜੋਗ। ਸਾਧ ਕੀ ਮਹਿਮਾ ਬੇਦ ਨ ਜਾਣੇ, ਜੇਤਾ ਸੁਣੇ ਤੇ ਤਬ ਖਿਆਨੇ। ਸਾਧ ਕੀ ਉਪਮਾ ਤੇ ਗੁਣ ਤੇ ਦੂਰ, ਸਾਧ ਕੀ ਉਪਮਾ ਰਹੀ ਭਰਪੂਰ। ਸਾਧ ਕੀ ਸੋਭਾ ਕਾ ਨਾਹੀ ਅੰਤ, सार की शोभा सदा बेअंत, सार की शोभा ऊंचते ऊंची, सार की शोभा मोहिते मोची, सार की शोभा साध बनियाई, नानक साध प्रभ भेद न पाई सलोक। मन साचा मुख साचा सोए, अवर न पेखे कस बिन कोए, नानक लक्षण ब्रह्म ज्ञानी होए। अष्टपदी ब्रह्म ज्ञानी सदा निर्लेप, जैसे जल में कमल अलेप, ब्रह्म ज्ञानी सदा निर्दोष, जैसे सूर सर्व को शोक, ब्रह्म ज्ञानी के दृश्य समान, जैसे राय रंग को लागे तुलपवान, ब्रह्म ज्ञानी के तीरज एक, जो वसदा को खोदे को चंदन लेप, ब्रह्म ज्ञानी का यह गुनाओ, नानक जो पावक का सह स्वभाव, ब्रह्म ज्ञानी निर्मल ते निर्मला, जैसे मैल ना लागे जला, ब्रह्म ज्ञानी के मन होय प्रगास, जैसे तारु ऊपर आकाश, ब्रह्म ज्ञानी के मित्र सतर समान, ब्रह्म ज्ञानी के नाही अभिमान, ब्रह्म ज्ञानी ऊंचते ऊंचा, मन अपने है सबते नीचा, ब्रह्म ज्ञानी से जन पे नानक जिन प्रभाव करे, ब्रह्म ज्ञानी सगल की रीना, आत्म रस्वम ज्ञानी चीना, ब्रह्म ज्ञानी की सब ऊपर मैया, ब्रह्म ज्ञानी ते कछ बुरा न पया, ब्रह्म ज्ञानी सदा समदर्शी, ब्रह्म ज्ञानी की दृष्ट अमृत बरसी, ब्रह्म ज्ञानी बंधन ते मुक्ता, ब्रह्म ज्ञानी की निर्मल जुक्ता, ब्रह्म ज्ञानी का भोजन ज्ञान, नानक ब्रह्म ज्ञानी का ब्रह्म ध्यान, ब्रह्म ज्ञानी एक ऊपर रास, ब्रह्म ज्ञानी का नहीं विनाश, ब्रह्म ज्ञानी के गरीबी समाहा, ब्रह्म ज्ञानी पर उपकार उमाहा, ब्रह्म ज्ञानी के नाही तंदा, ब्रह्म ज्ञानी ले तावत बंदा, ब्रह्म ज्ञानी के होए सो भला, ब्रह्म ज्ञानी सुफल फला, ब्रह्म ज्ञानी संग सगल उदार, नानक ब्रह्म ज्ञानी जपे सगल संसार, ब्रह्म ज्ञानी के एके रंग, ब्रह्म ज्ञानी के बसे प्रभ संग, ब्रह्म ज्ञानी के नाम आधार, ब्रह्म ज्ञानी के नाम परवार, ब्रह्म ज्ञानी सदा सज जागत, ब्रह्म ज्ञानी ओ बोध त्यागत, ब्रह्म ज्ञानी के मन परमानंद, ब्रह्म ज्ञानी के कर सदा आनंद, ब्रह्म ज्ञानी सुख सह निवास, नानक ब्रह्म ज्ञानी का नहीं विनाश, ब्रह्म ज्ञानी ब्रह्म का बेता, ब्रह्म ज्ञानी एक संहिता, ब्रह्म ज्ञानी के होए अचिंत, ब्रह्म ज्ञानी का निर्मल मंत,
0: ब्रह्म ज्ञानी जिस करे प्रभाप, ब्रह्म ज्ञानी का भट प्रताप, ब्रह्म ज्ञानी का दर्श बड़ भागी पाईया है, ब्रह्म ज्ञानी को बल बल जाइया है, ब्रह्म ज्ञानी को खोजे महेश्वर, नानक ब्रह्म ज्ञानी आप परमेश्वर, ब्रह्म ज्ञानी की कीमत नाहे, ब्रह्म ज्ञानी के सगल मन माहे, ब्रह्म ज्ञानी का कौन जाने भेद, ब्रह्म ज्ञानी को सदा देस, ब्रह्म ज्ञानी का कसया ना जाए अजाखर, ब्रह्म ज्ञानी सर्व का ठाकर, ब्रह्म ज्ञानी कीमत कौन बखाना, ब्रह्म ज्ञानी की गत ब्रह्म ज्ञानी जाना, ब्रह्म ज्ञानी का अंत न पार, नानक ब्रह्म ज्ञानी को सदा नमस्कार, ब्रह्म ज्ञानी सब सृष्टि का कर्ता, ब्रह्म ज्ञानी सद जीवे नहीं मरता, ब्रह्म ज्ञानी मुक्त जुक्त जी का दाता, ब्रह्म ज्ञानी पूर्ण पुरुष विधाता, ब्रह्म ज्ञानी नाथ का नाथ, ब्रह्म ज्ञानी का सभी ऊपर हाथ, ब्रह्म ज्ञानी का सगलाकार, ब्रह्म ज्ञानी आप निरंकार, ब्रह्म ज्ञानी की शोभा ब्रह्म ज्ञानी बनी, नानक ब्रह्म ज्ञानी सर्व का तनी। श्लोक उतारे जो अंतरनाम, सर्व में पेखे भगवान, निमख निमख ठाकर नमस्कार है, नानक ओ अपरस सगल निस्तार है, अष्टपदी मिथ्या न ही रसना परस, मन में प्रीत निरंजन दर्श, पत्र रूप न पेखे नेत्र, साधु टहल संसंग हेत, करना सुने काहू की निंदा, सब ते जाने आपस को मंदा, गुर प्रसाद बिखिया पर हर, मन की बासना मन ते टर, इंद्री चिंत पई तोग ते रहत, नानक कोट मदे को ऐसा परस, वैष्णो सोच से ऊपर सो प्रसन्न, विष्णु की माया ते हुए पहन, कर्म कर तो होवे नेह कर्म, तिस वैष्णो का निर्मल धर्म, काहू फल की इच्छा नहीं बाचै, केवल भक्त कीर्तन संग्राचै, मन तन अंतर सिमरन गोपाल, सभी ऊपर होवत कृपाल, आप जिड़े अवरा नाम जपावै, नानको वैष्णो परम गत पावै, भगवती भगवंत भगत का रंग, सगल त्यागे दुष्ट का संग मन ते बिन से सगला परम कर पूजे सगल पार ब्रह्म साध संग पापा मल खोवै तिस भूति मल उत्तम होवै भगवंत की टहल करे नित नीत मन तन अर्पे बिशन प्रीत हर के चरण हृदय बसावै नानक ऐसा भगवती भगवंत को पावै सो पंडित जो मन प्रबुद्ध है राम नाम आत्म में शुद्ध है राम नाम सारस पीवे उस पंडित के उपदेश जाग जीवे हर की कथा हृदय बसावै सो पंडित फिर जो नावे वेद प्राण से मत पूजे मूल सुख में जाने अस्तूल चौवरना को दे उपदेश नानक उस पंडित को सदा आदेश बीज मंत्र सर्व को ज्ञान चौवरना में जपे को नाम जो जो जपे तिसकी गत होए साध संग पावे जन कोए कर कृपा अंतर उर तारै पास प्रेत मुगत पाथर को तारै सर्व रोग का औखद नाम कल्याण रूह मंगल गुण गाम काहू जुगत किसे ना पाइये धर्म नानक ते सिमले जिस लिखिया तुर करम जिसके मन पार ब्रह्म का निवास तिसका नाम सत रामदास आत्म राम दिस नजरी आया दास संतन भजन पाया सदा निकट निक हर जान सो दास दरगाह परवान अपने दास को आप कृपा करे तिस दास को सब सो जी परे

ਫਸਲੋ ਆਪ ਹੋਏ ਅਨੰਤ ਰੰਗ, ਲਖੇ ਨਾ ਜਹਾਏ ਪਾਰ ਬ੍ਰਹਮ ਕੇ ਰੰਗ, ਜੈਸੀ ਮਾਧੇ ਤੈਸਾ ਪ੍ਰਗਾਸ, ਪਾਰ ਬ੍ਰਹਮ ਕਰਤਾ ਅਵਿਨਾਸ, ਸਦਾ ਸਦਾ ਸਦਾ ਦਿਆਲ, ਸਿਮਰ ਸਿਮਰ

ਸਵਰੀ ਕਰਨ ਕਰਾਵਨ ਕਰਨੈ ਜੋਗ ਜੋ ਤਿਸ ਪਾਵੇ ਸੋਈ ਹੋਗ ਕਿਨਮੈ ਥਾਪੁ ਤਾਪਣ ਹਾਰਾ ਅੰਤ ਨਹੀਂ ਕਿਛੁ ਪਾਰਾ ਵਾਰਾ ਹੁਕਮੈ ਧਰ ਅਧਾਰ ਰਹਾਵੈ ਹੁਕਮੈ ਉਪਜੇ ਹੁਕਮ ਸੰਭਾਵੈ ਹੁਕਮੈ ਊਚ ਨੀਚ ਵਿਵਹਾਰ ਹੁਕਮੈ ਅਨਕ ਰੰਗ ਪ੍ਰਕਾਰ ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਭ ਮੈਂ ਰਿਹਾ ਸਮਾਈ ਪ੍ਰਭ ਪਾਵੈ ਮਾਨੋ ਗਤ ਪਾਵੈ ਪ੍ਰਭ ਪਾਵੇ ਤਾਂ ਪਾਤਰ ਤਰਾਵੈ ਪ੍ਰਭ ਪਾਵੈ ਬਿਨ ਸਾਸ ਤੇ ਰਾਖੈ ਪ੍ਰਭ ਪਾਵੇ ਤਾਂ ਹਰ ਗੁਣ ਭਾਖੈ ਪ੍ਰਭ ਪਾਵੇ ਤਾਂ ਪਤਤ ਉਧਾਰੈ ਆਪ ਕਰੇ ਆਪਣੇ ਵਿਚਾਰੇ ਦੁਆਸਰਿਆਂ ਕਾ ਆਪ ਸਵਾਮੀ ਖੇਲੇ ਬਿਕਸੇ ਅੰਤਰ ਜਾਮੀ ਜੋ ਪਾਵੇ ਸੋ ਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰ ਨਾ ਆਵੈ ਕਹੋ ਮਨੁੱਖ ਦੇ ਕਿਆ ਹੋਏ ਆਵੈ ਜੋ ਤਿਸ ਭਾਵੇ ਸੋਹੀ ਕਰਾਵੈ ਇਸਕੇ ਹੱਥ ਹੋਏ ਤਾਂ ਸਭ ਕੁਛ ਲੇ ਜੋ ਤਿਸ ਭਾਵੇ ਸੋਹੀ ਕਰੇ ਅਣਜਾਣਤ ਵਿਖਿਆ ਮੈਂ ਰਚੇ ਜੇ ਜਾਣਦੇ ਆਪਣੇ ਆਪ ਬਚੈ ਪਰ ਮੈਂ ਭੂਲਾ ਤੈ ਦਿਸਤਾਵੈ ਨਿਮਖ ਮੈਂ ਚਾਰ ਕੁੰਟ ਫਿਰਿਆਵੈ ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜਨ ਨਾ ਮਿਲੇ ਕਿਨ ਮੈਂ ਨੀਚ ਕੀਟ ਕਹੋ ਰਾਜ ਪਾਰ ਬ੍ਰਹਮ ਗਰੀਬ ਨਿਵਾਜ ਜਾ ਕਾ ਦਿਸ ਕਛੂ ਨਾ ਆਵੇ ਤਿਸ ਤਤਕਾਲ ਦਾ ਸਿੱਖ ਪ੍ਰਗਟਾਵੈ ਜਾ ਕੋ ਆਪਣੀ ਕਰੇ ਬਖਸੀਸ ਤਾ ਕਾ ਲੇਖਾ ਨਾ ਕਰੇ ਜਗਦੀਸ਼ ਜਿਉ ਪਿੰਡ ਸਭ ਤਿਸ ਕੀ ਰਾਸ ਘੜ ਘੜ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਣਤ ਆਪ ਬਣਾਈ ਨਾਨਕ ਜੀਵੇ ਦੇਖ ਵਡਾਈ ਇਸ ਕਾ ਬਲ ਨਾਹੀ ਇਸ ਹਾਥ ਕਰਨ ਕਰਾਵਣ ਸਰਬ ਕੋ ਨਾਥ ਆਗਿਆਕਾਰੀ ਬਪਰਾ ਜੀਓ ਜੋ ਤਿਸ ਭਾਏ ਸੋਈ ਫੁਨ ਜੀਓ ਕਬੂ ਊਚ ਨੀਚ ਮੈਂ ਬਸੈ ਕਬੂ ਸੋਗ ਹਰ ਕਰੰਗ ਹੱਸੈ

ਤਾਰ ਸ਼ਬਦੀ ਸੰਤ ਕੇ ਦੁੱਖ ਨ ਆਰਜਾ ਘਟੈ ਸੰਤ ਕੇ ਦੁੱਖ ਨ ਜਮਤੇ ਨਹੀਂ ਛੁੱਟੈ ਸੰਤ ਕੇ ਦੁੱਖ ਨ ਸੁਖ ਸਭ ਜਾਏ ਸੰਤ ਕੇ ਦੁੱਖ ਨ ਨਰਕ ਮੈਂ ਪਾਏ ਸੰਤ ਕੇ ਦੁੱਖ ਨ ਮਤ ਹੋਏ ਮਲੀਨ ਸੰਤ ਕੇ ਦੁੱਖ ਨ ਸੋਭਾ ਤੇ ਹੀਨ ਸੰਤ ਕੇ ਹਰੇ ਕੋ ਰੱਖੇ ਨ ਕੋਏ ਸੰਤ ਕੇ ਦੁੱਖ ਨ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਭੀ ਤਰੈ ਸੰਤ ਕੇ ਦੁੱਖਨ ਤੇ ਮੁਖ ਪਵੈ ਸੰਤਨ ਕੇ ਦੁੱਖਨ ਕਾਗਜ਼ ਹੋਂ ਲਵੈ ਸੰਤਨ ਕੇ ਦੁੱਖਨ ਸਰਪ ਜੋਨ ਪਾਏ ਸੰਤ ਕੇ ਦੁੱਖਨ ਤ੍ਰਿਖ ਜੋਨ ਕਿਰਮਾਏ ਸੰਤਨ ਕੇ ਦੁੱਖਨ ਤ੍ਰਿਸ਼ਨਾ ਮੈਂ ਜਲੈ ਸੰਤ ਕੇ ਦੁੱਖਨ ਸਭ ਕੋ ਛਲੈ ਸੰਤ ਕੇ ਦੁੱਖਨ ਤੇਜ ਸਭ ਜਾਏ ਸੰਤ ਕੇ ਦੁੱਖਨ ਨੀਚ ਨਚਾਏ ਸੰਤ ਦੁਖੀ ਕਾ ਥਾਉ ਕੋ ਨਾਹੇ ਨਾਨਕ ਸੰਤ ਪਾਵੈ ਤਾਂ ਉਹ ਵੀ ਗਤ ਪਾਏ ਸੰਤ ਕਾ ਨਿੰਦਕ ਮਹਾਤਾਈ ਸੰਤ ਕਾ ਨਿੰਦਕ ਖਿੰਟਿਕ ਨ ਪਾਈ ਸੰਤ ਕਾ ਨਿੰਦਕ ਮਹਾਤਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ ਸੰਤ ਕਾ ਨਿੰਦਕ ਰਾਜ ਤੇ ਹੀਨ ਸੰਤ ਕਾ ਨਿੰਦਕ ਦੁਖੀਆ ਅਰਧੀਨ ਸੰਤ ਕੇ ਨਿੰਦਕ ਕੋ ਸਰਵ ਰੋਗ ਸੰਤ ਕੇ ਨਿੰਦਕ ਕੋ ਸਦਾ ਬਿਜੋਗ ਸੰਤ ਕੇ ਨਿੰਦਾ ਦੁਖ ਮੈਂ ਦੋਖ ਨਾਨਕ ਸੰਤ ਭਾਵੈ ਤਾਂ ਉਸਕਾ ਵੀ ਹੋਏ ਮੋਖ

ਉੱਚਾ, ਸੰਤ ਕਾ ਦੋਖੀ ਕਿਸੇ ਕਾਜ ਨਾ ਪਹੁੰਚਾ, ਸੰਤ ਕੇ ਦੋਖੀ ਕੋ ਉਦਿਆਨ ਭਰਮਾਈਆ, ਸੰਤ ਕਾ ਦੋਖੀ ਉੱਜੜ ਪਾਈਆ, ਸੰਤ ਕਾ ਦੋਖੀ ਅੰਤਰ ਤੇ ਥੋਥਾ, ਜੋ ਸਾਧ ਬਿਨਾ ਮ੍ਰਿਤ ਕੀ ਲੋਥਾ, ਸੰਤ ਕੇ ਦੋਖੀ ਕੀ ਜੜ ਕਿਛ ਨਾਹੇ, ਆਪਣ ਵੀ ਆਪੇ ਹੀ ਖਾਹੇ, ਸੰਤ ਕੇ ਦੋਖੀ ਕੋ ਅਵਰ ਨ ਰਾਖਣ ਹਾਰ, ਨਾਨਕ ਸੰਤ ਪਾਵੇ ਤਾਂ ਲਏ ਉਭਾਰ, ਸੰਤ ਕਾ ਦੋਖੀ ਇਉਂ ਮਿਲ ਲਾਏ, ਜੋ ਜਲ ਵੀ ਹੁਣ ਮਛਲੀ ਤੜਫੜਾਏ, ਸੰਤ ਕਾ ਦੋਖੀ ਭੁੱਖਾ ਨਹੀਂ ਰਾਜੈ, ਜੋ ਪਾਵਕ ਈਂਧਨ ਨਹੀਂ ਧਰਾਪੈ, ਸੰਤ ਕਾ ਦੋਖੀ ਛੁਟੇ ਅਕੇਲਾ, ਜਿਉਂ ਬੁਆੜ ਤਿਲ ਖੇਤ ਮੈਂ ਦੁਹੇਲਾ, ਸੰਤ ਕਾ ਦੋਖੀ ਧਰਮ ਤੇ ਰਹਿਤ, ਸੰਤ ਕਾ ਦੋਖੀ ਸਦਮਿਥਿਆ ਕਹਿਤ, ਕਿਰਤਨ ਨਿੰਦਕਾ ਧੁਰ ਹੀ ਪਿਆ, ਨਾਨਕ ਜੋ ਤਿਸ ਭਾਵੇ ਸੋਈ ਥਿਆ, ਸੰਤ ਕਾ ਦੋਖੀ ਬਿਗੜ ਰੂਪ ਹੋ ਜਾਏ, ਸੰਤ ਕੇ ਦੋਖੀ ਕੋ ਦਰਗਾਹ ਮਿਲੇ ਸਜਾਏ, ਸੰਤ ਕਾ ਦੋਖੀ ਸਦਾ ਸਹਿਕਾਈਐ, ਸੰਤ ਕਾ ਦੋਖੀ ਨਾ ਮਰੇ ਨਾ ਜਿਵਾਈਐ, ਸੰਤ ਕੇ ਦੋਖੀ ਕੇ ਪੁਜੇ ਨਾ ਆਸਾ, ਸੰਤ ਕਾ ਦੋਖੀ ਉੜ ਚਲੇ ਨਿਰਾਸਾ, ਸੰਤ ਕੇ ਦੋਖ ਨਾ ਚਿਸ਼ਟੈ ਕੋਏ, ਜੈਸਾ ਭਵੇ ਤੈਸਾ ਕੋਈ ਹੋਏ, ਪਏ ਆ ਕਿਰਤ ਨਾ ਮੇਟੈ ਕੋਏ, ਨਾਨਕ ਜਾਣੇ ਸੱਚਾ ਸੋਏ, ਸਭ ਘੱਟ ਤਿਸ ਕਹਿ ਉਹ ਕਰਨੇ ਹਾਰ, ਸਦਾ ਸਦਾ ਤਿਸ ਕੋ ਨਮਸਕਾਰ, ਪ੍ਰਭ ਕੀ ਉਸ ਕਰੋ ਦਿਨ ਰਾਤ, ਤਿਸੇ ਤੇ ਆਵੋ ਸਾਸ ਗਿਰਾਸ, ਸਭ ਕੁਛ ਵਰਤੇ ਤਿਸ ਕਾ ਕੀਆ, ਜੈਸਾ ਕਰੇ ਤੈਸਾ ਕੋ ਥੀਆ, ਆਪਣਾ ਖਿਲਪ ਕਰਨੇ ਹਾਰ, ਦੂਸਰ ਕੌਣ ਕਹੇ ਵਿਚਾਰ, ਜਿਸਨੂੰ ਕਿਰਪਾ ਕਰੇ ਤਿਸ ਆਪਣ ਨਾਮ ਦੇ, ਬੜ ਭਾਗੀ ਨਾਨਕ ਜਨ ਸੇ। ਸਲੋਕ

ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਣਨ ਹਾਰ ਜਾ ਕੇ ਸਿਮਰਨ ਉਧਰੀ ਹੈ ਨਾਨਕ ਤਿਸ ਬਲਿਹਾਰ ਅਸ਼ਵਰੀ ਟੂਟੀ ਗਾਂਡਣ ਹਾਰ ਗੋਪਾਲ ਸਰਬ ਜੀਆਂ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਏ ਤਿਸ ਦੇ ਬਿਰਥਾ ਕੋਈ ਨਾਹੇ ਰੇ ਮਨ ਮੇਰੇ ਸਦਾ ਹਰਿ ਜਾਪ ਅਵਿਨਾਸ਼ੀ ਪ੍ਰਭ ਆਪੇ ਆਪ ਆਪਨ ਕੀਆ ਕਛੂ ਨਾ ਹੋਏ ਜੇ ਸੋ ਪ੍ਰਾਣੀ ਲੋਚੇ ਕੋਏ ਤਿਸ ਬਿਨ ਨਾਹੀਂ ਤੇਰੇ ਕਿਛ ਕਾਮ ਗਦ ਨਾਨਕ ਜਪ ਏਕ ਹਰਿ ਨਾਮ ਰੂਪਵੰਤ ਹੋਏ ਨਾਹੀਂ ਮੋਹੇ ਪ੍ਰਭ ਕੀ ਜੋਤ ਸਗਲ ਘਟ ਸੋਏ ਧਨਵੰਤਾ ਹੋਏ ਕਿਆ ਕੋ ਗਰਭ ਹੈ ਜਾਂ ਸਭ ਕਿਸ ਤਿਸਕਾਰ ਦੀ ਆਦਰ

ਮੈਂ ਥਮਣ ਤੂੰ ਗੁਰ ਕਾ ਸ਼ਬਦ ਮਨ ਹੈ ਸਾਮਣ ਜੋ ਪਖਾਣ ਨਾਵ ਚੜ੍ਹਤਰ ਹੈ ਪ੍ਰਾਣੀ ਗੁਰ ਚਰਨ ਲਗਤ ਨਿਸਤਰ ਹੈ ਜੋ ਅੰਧਕਾਰ ਦੀਪਕ ਪ੍ਰਗਾਤ ਗੁਰਦਰਸ਼ਨ ਦੇਖ ਮਨ ਹੋਏ ਬਗਾਤ ਜੋ ਮਾਂ ਉਹਦੇ ਆਨਮ ਮਾਰਗ ਪਾਵੈ ਤਿਉਂ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਿੰਨ ਸੰਤਨ ਕੀ ਬਾਂਛੋ ਧੂਰ ਨਾਨਕ ਕੀ ਹਰ ਲੋਚਾ ਪੂਰ

ਕੇ ਤਾਰੇ ਸਗਲ ਕਾਰ ਨਾਮ ਕੇ ਤਾਰੇ ਪੁਰੀਆਂ ਸਭ ਭਵਨ ਨਾਮ ਕੇ ਸੰਗ ਉਧਰ ਸੁਣ ਸਰਵਨ ਕਰ ਕਿਰਪਾ ਆਪਣੇ ਨਾਮ ਲਾਏ ਨਾਨਕ ਚੌਥੇ ਪਦਮੇ ਸੋ ਜਨ ਗਤ ਪਾਏ ਰੂਪ ਸਤ ਜਾ ਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾ ਕੀ ਬਾਣੀ ਸਤਪੁਰਖ ਮਹਿਸਾ ਸਭ ਮਹਿ ਸਮਾਣੀ ਸਤ ਕਰਮ ਜਾ ਕੀ ਰਚਨਾ ਸਤ ਮੂਲ ਸਤ ਸਤ ਉਤਪਤ ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੇ ਸਭ ਭਲੀ ਸਤਨਾਮ ਪ੍ਰਭ ਕਾ ਸੁਖਦਾਈ ਵਿਸਵਾਸ ਸਤ ਨਾਨਕ ਗੁਰ ਤੇ ਪਾਈ ਸਤ ਭਜਨ ਸਾਧੂ ਉਪਦੇਸ਼ ਸਤ ਤੇ ਜਨ ਜਾ ਕੇ ਹਿਰਦੇ ਪਰਵੇਸ਼ ਸਤ ਨਿਰਤ ਪੂਜੇ ਜੇ ਕੋਏ ਨਾਮ ਜਪਦਤਾ ਕੀ ਗਤ ਹੋਏ ਆਪ ਸਤ ਕੀ ਆਪ ਸਤ ਸਤ ਆਪੇ ਜਾਣੇ ਆਪਣੀ ਮਿਤ ਗਤ ਜਿਸ ਕੀ ਸਿਸ਼ਟ ਕਰਨੇ ਹਾਰ ਅਵਰ ਨ ਬੂਝ ਕਰਤ ਵਿਚਾਰ ਕਰਤੇ ਕੀ ਮਿਤ ਨਾ ਜਾਣੇ ਕੀਆ ਨਾਨਕ ਜੋਤ ਸੁਪਾਵੇ ਸੋ ਵਰਤੀਆ ਬਿਸਮ ਬਿਸਮ ਪਏ ਬਿਸਮਾਦ ਜਿਨ ਬੂਝਿਆ ਤਿਸ ਆਇਆ ਸੁਆ

ਆਏ ਅਸ਼ਟਪਦੀ ਜਾਚਕ ਜਨ ਜਾਚੇ ਪ੍ਰਭ ਦਾਨ ਕਰ ਕਿਰਪਾ ਦੇਵੋ ਹਰ ਨਾਮ ਸਾਜਨਾ ਕੀ ਮਾਂਗੋ ਤੂਰ ਪਾਰ ਬ੍ਰਹਮ ਮੇਰੀ ਸਰਧਾ ਪੂਰ ਸਦਾ ਸਾਹ ਪ੍ਰਭ ਕੇ ਗੁਣ ਗਾਵੋ ਸਾਧ ਸਾਧ ਪ੍ਰਭ ਤੁਮੈ ਤੇ ਆਵੋ ਚਰਨ ਕਮਲ ਸੋ ਲਾਗੇ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਰਨੀਤ ਏਕ ਏਕੋ ਆਧਾਰ ਨਾਨਕ ਮਾਂਗੇ ਨਾਮ ਪ੍ਰਭ ਸਹਾਰ ਪ੍ਰਭ ਕੀ ਦਿਸ਼ਟ ਮਹਾਂ ਸੁਖ ਹੋਏ ਹਰ ਸੁਭਾਵੇ ਬਿਰਲਾ ਕੋਏ ਜਿਨ ਜਾਗਿਆ ਸੇ ਜਨਤ ਪਸਾਨੇ ਪੂਰਨ ਪੁਰਖ ਨਹੀਂ ਡੋਲਾਨੇ ਸੁਭਰ ਪਰੇ ਪ੍ਰੇਮ ਰਸ ਰੰਗ ਉਪਜੇ ਚਾਹੋ ਸਾਧ ਕੇ ਸੰਗ ਪਰੇ ਸਰਨ ਆਨ ਸਭ ਤਿਆਗ ਅੰਤਰ ਪ੍ਰਗਾਸ ਅੰਧਨ ਲਿਵਲਾਗ ਬੜਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਥੇ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਪਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਇਓ ਦਇਆਲ ਸੇਵਕ ਕੀਨੋ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਪਿਆ ਜਨਮ ਮਰਨ ਦੁਖ ਭ੍ਰਮ ਗਿਆ ਇਸ ਪੁਨੀ ਸਰਦਾ ਸਭ ਪੂਰੀ ਰਵ ਰਿਹਾ ਸਤਸੰਗ ਹਜ਼ੂਰੀ ਜਿਸਕਾ ਸਾਥਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉਂ ਬਿਸਰੇ ਜੇ ਘਾਲ ਨਾ ਪਾਨੈ ਸੋ ਕਿਉਂ ਬਿਸਰੇ ਜੇ ਕੀ ਆ ਜਾਣੈ ਸੋ ਕਿਉਂ ਬਿਸਰੇ ਜਿਨ ਸਭ ਕਿਛ ਦੀਆ ਸੋ ਕਿਉਂ ਬਿਸਰੇ ਜੇ ਜੀਵਨ ਜੀਆ ਸੋ ਕਿਉਂ ਬਿਸਰੇ ਜੇ ਅਗਨ ਮਹਿ ਰਾਖੇ ਗੁਰ ਪ੍ਰਸਾਦ ਕੋ ਬਿਰਲਾ ਲਖੇ ਸੋ ਕਿਉਂ ਬਿਸਰੇ ਜੇ ਬਿਖਤੇ ਕਾਢੈ ਜਨਮ ਜਨਮ ਕਾ ਟੂਟਾ ਗਾਂਢੈ ਗੁਰਪੂਰੇ ਤਤ ਇਹ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸਾਜਨ ਸੰਤ ਕਰੋ ਏ ਕਾਮ ਆਨ ਤਿਆਗ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰਹ ਨਾਮ ਜਪਾਵੋ ਭਗਤ ਪਾਇ ਤਰੀਏ ਸੰਸਾਰ ਬਿਨ ਭਗਤੀ ਧਨ ਹੋਸੀ ਸ਼ਹਾਰ ਸਰਬ ਕਲਿਆਣ ਸੁਖ ਨਿਧ ਨਾਮ ਬੂਟ ਜਾਤ ਪਾਏ ਬਿਸਰਾਮ ਸਗਲ ਦੂਖ ਕਾ ਹੋਵਤ ਨਾਸ ਨਾਨਕ ਨਾਮ ਜਪੋ ਗੁਣਤਾਸ ਉਪਜੀ ਪ੍ਰੀਤ ਪ੍ਰੇਮ ਰਸ ਚਾਓ ਮਨ ਤਨ ਅੰਤਰ ਇਹ ਸੁਭਾਓ ਨੇਤਰੋਂ ਭੇਖ ਦਰ ਸੁਖ ਹੋਏ ਮਨ ਬਿਖਸੇ ਸਾਧ ਚਰਨ ਧੋਏ ਭਗਤ ਜਨਾ ਕੇ ਮਨ ਤਨ ਰੰਗ ਬਿਰਲਾ ਕੋ ਪਾਵੇ ਸੰਗ ਏਕ ਬਸ ਦੀਜੇ ਕਰ ਮਿਆ ਗੁਰਪ੍ਰਸਾਦ ਨਾਮ ਜਪ ਲਿਆ ਤਾਂ ਕਿ ਉਮਾ ਕਹੀ ਨਾ ਜਾਏ ਨਾਨਕ ਰਿਆ ਸਰਬ ਸਮਾਏ ਪ੍ਰਭ ਬਖਸ਼ਾਂ ਦੀਨ ਦਿਆਲ ਭਗਤ ਬਸ਼ਲ ਸਦਾ ਕਿਰਪਾਲ ਨਾਥ ਨਾਥ ਗੋਬਿੰਦ ਗੋਪਾਲ ਸਰਬ ਕਟਾ ਕਰਤ ਪ੍ਰਿਤਪਾਲ ਆਦਿ ਪੁਰਖ ਕਾਰਨ ਕਰਤਾ।

ਨਿਹਾਨ ਨਾਨਕ ਤੁਮਨੀ ਸਰਨ ਪੁਰਖ ਭਗਵਾਨ ਸਰਬ ਵਿਕੁੰਠ ਮੁਕਤ ਮੋਹਕ ਪਾਏ ਏਕ ਨਿਮਕ ਹਰ ਕੇ ਗੁਣ ਗਾਏ ਅਨਕ ਰਾਜ ਭੋਗ ਵਡਿਆਈ ਹਰ ਕੇ ਨਾਮ ਕਥਾ ਮਨ ਪਾਈ ਪਉ ਭੋਜਨ ਕਾਪਰ ਸੰਗੀਤ ਰਸਨਾ ਜਪਤੀ ਹਰ ਹਰ ਨੀਤ ਭਲੀ ਸੁਕਰਨੀ ਸੋ ਬਾਤਨ ਮੰਤ ਹਿਰਦੇ ਬਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇਹੋ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ ਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ ਅਸ਼ਟਪਦੀ ਜਬ ਆਕਾਰ ਕਹਿਣਾ ਦੁਸ਼ਟੇਤਾ ਪਾਪ ਪੁੰਨ ਤਬ ਕਹਿਤੇ ਹੋਤਾ ਜਬ ਤਾਰੀ ਆਪਨ ਸੁਨ ਸਮਾਧ ਤਬ ਬੈਰ ਪ੍ਰਭ ਕੇ ਸੰਗ ਕਮਾਦ ਜਬ ਇਸਕਾ ਬਰਨ ਚਿਹਨ ਨਾ ਜਾਵਤ ਤਬ ਹਰ ਸੋਖ ਹੈ ਕਿਸੇ ਪਿਆਵਤ ਜਬ ਆਪਣ ਆਪ ਆਪਾਰ ਬ੍ਰਹਮ ਤਾ ਮੋਹ ਕਹਾ ਕਿਸ ਹੋਵਤ ਪਰਮ ਆਪਨ ਖੇਲ ਆਪ ਵਰਤੀ ਜਾ ਨਾਨਕ ਕਰਨੇ ਹਾਰ ਨ ਦੂਜਾ ਜਬ ਹੋਵਤ ਪ੍ਰਭ ਕੇਵਲ ਤਨੀ ਤਬ ਬੰਦ ਮੁਕਤ ਕੋ ਕਿਸ ਕੋ ਗਣੀ ਜਬ ਏਕੇ ਹਰਗਮ ਪਾਰ ਤਬ ਨਰਕ ਸੁਰਗ ਕਹੋ ਕੌਣ ਅਵਤਾਰ ਜਬ ਨਿਰਗੁਣ ਪ੍ਰਭ ਸਹਿ ਸੁਭਾਏ ਤਬ ਸਿਰ ਸਗਲ ਕਹੋ ਕਿਤ ਠਾਏ ਜਬ ਆਪੇ ਆਪ ਆਪਣੀ ਜੋਤ ਤਰੇ ਤਬ ਕਵਨ ਨਿਰ ਕਵਨ ਕਦ ਡਰੇ ਆਪਨ ਚਲ ਤਬ ਕਰਨੇ ਹਾਰ ਨਾਨਕ ਠਾਕਰ ਗਮ ਉਪਾਰ ਅਵਿਨਾਸ਼ੀ ਸੁਖ ਆਪਣੇ ਆਸਨ ਤੈ ਜਨਮ ਮਰਨ ਕਹੋ ਕਹਾ ਬਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤਰਾਸ ਕਹੋ ਕਿਸ ਹੋਏ ਜਬ ਅਵਗਤ ਅਗੋਚਰ ਪ੍ਰਭ ਏਕਾ ਤਬ ਚਿਤਰ ਗੁਪਤ ਕਿਸ ਪੂਛ ਥਲੇਖਾ ਜਬ ਨਾਨ ਅਗੋਚਰ ਅਗਾਧੇ ਤਬ ਕੌਣ ਛੁਟੇ ਕੌਣ ਬੰਧਨ ਬਾਧੇ ਆਪਣ ਆਪ ਆਪ ਹੀ ਅਚਰ ਜਾ ਨਾਨਕ ਆਪਣ ਰੂਪ ਆਪ ਹੀ ਉਪਰ ਜਾ ਜੈ ਨਿਰਮਲ ਪੁਰਖ ਪੁਰਖ ਪਦ ਹੋਤਾ ਤਾ ਬਿਨ ਮੈਲ ਕਹੋ ਕਿਆ ਤੋਤਾ ਜੈ ਨਿਰੰਜਨ ਨਿਰਕਾਰ ਨਿਰੰਕਾਰ ਨਿਰਮਾਨ ਤੈ ਕੌਣ ਕੁਮਾਨ ਕੌਣ ਅਭਿਮਾਨ ਜੈ ਸਰੂਪ ਕੇਵਲ ਜਗਦੀਸ਼ ਤੈ ਛਲ ਛਿਦਰ ਲਗਤ ਕੋ ਕੀਸ ਜੈ ਜੋ ਸਰੂਪੀ ਜੋ ਸੰਗ ਸਮਾਵੇ ਤੈ ਕਿਸੇ ਭੂ ਕਵਨ ਤ੍ਰਿਪਤਾਵੇ ਕਰਨ ਕਰਾਵਨ ਕਰਨੇ ਹਾਰ ਨਾਨਕ ਕਰਤੇ ਕਾ ਨਹੀਂ ਸੁਮਾਰ ਜਬ ਆਪਣੀ ਸੋਭਾ ਆਪਣ ਸੰਗ ਬਣਾਈ ਤਬ ਕਵਨ ਮਾਏ ਬਾਪ ਮਿੱਤਰ ਸੁਰਪਾਈ ਜੈ ਸਰਬ ਕਲਾ ਆਪੇ ਪ੍ਰਵੀਨ ਤੈ ਬੇਦ ਕਤੇਵ ਕਹਾ ਕੋ ਚੀਨ ਜਬ ਆਪਣ ਆਪ ਆਪ ਉਰਤਾਰੇ ਤੋ ਸਗਨ ਅਪਸਗਨ ਕਹਾ ਵਿਚਾਰੇ ਜਾ ਆਪਨ ਊਚ ਆਪਣੇ ਅਪਨੇਰਾ ਤੈ ਕੌਣ ਠਾਕਰ ਕੌਣ ਕਹੀਏ ਚੇਰਾ ਬਿਸਮ ਬਿਸਮ ਰਹੇ ਬਿਸਮਾਦ ਨਾਨਕ ਆਪਣੀ ਕਰ ਜਾਨੋ ਆਪ ਜਾ ਛਲ ਅਸ਼ੇਲ ਭੇਦ ਸਮਾਇਆ ਊਹਾਂ ਕਿਸੇ ਬਿਆਪਤ ਮਾਇਆ ਆਪਸ ਕੋ ਆਪੇ ਅਦੇਸ ਤੇ ਗੁਣ ਕਾ ਨਾਹੀ ਪਰਵੇਸ਼ ਜੈ ਏਕ ਭਗਵੰਤਾ ਤੇ ਕੌਣ ਅਚਿੰਤ ਕਿਸੇ ਲਾਗੇ ਚਿੰਤਾ ਜੈ ਆਪਣ ਆਪ ਆਪ ਪਤਿਆਰਾ ਤੇ ਕੌਣ ਕਿਸੇ ਕੌਣ ਸੁਣੇ ਹਾਰਾ ਬਹੁ ਬੇਅੰਤ ਊਚ ਤੇ ਊਚਾ ਨਾਨਕ ਆਪਸ ਕੋ ਆਪੇ ਪਹੁੰਚਾ ਜੈ ਆਪ ਰਚਿਓ

0: ਆਪਣ ਨਾ ਲਾਵੇ, ਜਿਸ ਪਾਵੇ ਸਿਰ ਖੇਲ ਖਿਲਾਵੇ। ਬੇਸ਼ੁਮਾਰ ਅਥਾਗੰਤ ਅਤੁਲੈ, ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੈ। ਸਲੋਕ ਜੀ ਜੰਤ ਕੇ ਠਾਕੁਰਾ ਆਪੇ ਵਰਤਣ ਹਾਰ, ਨਾਨਕ ਏਕੋ ਪਸਰਿਆ ਦੂਜਾ ਕਹਿ ਦਿਸਟਾਰ। ਸ਼ਬਦੀ ਆਪ ਕਦੇ ਆਪ ਸੁਣੇ ਹਾਰ, ਆਪੇ ਕਾ ਵਿਸਤਾਰ। ਜਦ ਪਾਵੇ ਤਾਂ ਸਿਸ਼ਟ ਉਪਾਏ, ਆਪਣੇ ਭਾਣੇ ਲਈ ਸਮਾਏ। ਤੁਮ ਤੇ ਭਿੰਨ ਨਹੀਂ ਕਿਛ ਹੋਏ, ਆਪਣ ਸੂ ਸਭ ਜਗਤ ਪਰੋਏ। ਜਾਗੋ ਪ੍ਰਭ ਜੋ ਆਪ ਜਾਏ, ਸੱਚ ਨਾਮ ਸੋਈ ਜਨ ਪਾਏ। ਸੋ ਸਮਤਰ ਸੀ ਤੱਤ ਕਬੇਤਾ, ਨਾਨਕ ਸਗਲ ਸਿਸ਼ਟ ਕਾ ਜੇਤਾ। ਜੀ ਜੰਦਰ ਸਭ ਤਾਕੇ ਆਦ, ਦੀਨ ਦਿਆਲ ਨਾਥ ਕੋ ਨਾਥ। ਜਿਸ ਰਾਖੇ ਤਿਸ ਕੋਹੇ ਨਾ ਮਾਰੇ, ਜੋ ਮੂਆ ਤਿਸ ਮਨੋ ਵਿਸਾਰੇ। ਤਿਸ ਤਜ ਔਰ ਕਹਾਂ ਕੋ ਜਾਏ, ਸਭ ਸਰੇਕ ਨਿਰੰਜਨ ਰਾਏ। ਜੀ ਕੀ ਜੁਜਾ ਕੇ ਸਭ ਆਦ, ਅੰਤਰ ਬਾਹਰ ਜਾਨੋ ਸਾਥ। ਗੁਣ ਨਿਧਾਨ ਬੇਅੰਤ ਉਪਾਰ, ਨਾਨਕ ਦਾਸ ਸਦਾ ਬਲਿਹਾਰ। ਪੂਰਨ ਪੂਰ ਰਹੇ ਦਇਆਲ, ਸਭ ਉੱਪਰ ਹੋਵ ਕਿਰਪਾਲ। ਆਪਣੇ ਕਰਤਵ ਜਾਣੇ ਆਪ, ਅੰਤਰ ਜਾਮੀ ਰਿਓ ਬਿਆਪ। ਫਿਰ ਪਾਲੇ ਜੀਅਨ ਬਹੁ ਪਾਦ, ਜੋ ਜੋ ਰਚੋ ਤਿਸੇ ਤੇ ਆਦ। ਜਿਸ ਪਾਵੇ ਸ ਲਹਿ ਮਿਲਾਏ, ਭਗਤ ਕਰੇ ਹਰ ਕੇ ਗੁਣ ਗਾਏ। ਮਨ ਅੰਤਰ ਵਿਸ਼ਵਾਸ ਕਰ ਮਾਨਿਆ, ਕਰਨ ਹਾਰ ਨਾਨਕ ਇੱਕ ਜਾਣਿਆ। ਜਨ ਲਾਗਾ ਹਰਿ ਏਕੇ ਨਾਏ, ਤਿਸ ਕੀ ਆਸ ਨਾ ਬਿਰਥੀ ਜਾਏ। ਸੇਵਕ ਕੋ ਸੇਵਾ ਬਣੇ ਆਈ, ਹੁਕਮ ਬੂਝ ਪਰਮ ਪਦ ਪਾਈ। ਇਸ ਤੇ ਉੱਪਰ ਨਹੀਂ ਵਿਚਾਰ, ਜਾ ਕੇ ਮਨ ਵਸਿਆ ਨਿਰੰਕਾਰ। ਬੰਧਨ ਤੋਰ ਪਏ ਨਿਰਵੈਰ, ਅੰਧਨ ਪੂਜੇ ਗੁਰ ਕੇ ਪੈਰ। ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਸਾਧ ਸੰਗ ਮਿਲ ਕਰੋ ਆਨੰਦ, ਗੁਣ ਗਾਵੋ ਪ੍ਰਭ ਪਰਮਾਨੰਦ। ਰਾਮ ਨਾਮ ਤਤ ਕਰੋ ਵਿਚਾਰ, ਦੁਰਲਭ ਦੇ ਕਾ ਕਰੋ ਉਧਾਰ। ਅੰਮ੍ਰਿਤ ਬਚਨ ਹਰ ਕੇ ਗੁਣ ਗਾਓ, ਪ੍ਰਾਣ ਤਨ ਕਾ ਇਹ ਸੁਆਓ। ਆਠ ਪੈਰ ਪ੍ਰਭ ਭੇਖੋ ਨੇਰਾ, ਮਿਟੇ ਗਿਆਨ ਬਿਨਸੇ ਅੰਧੇਰਾ। ਸੁਣ ਉਪਦੇਸ਼ ਹਿਰਦੇ ਵਸਾਵੋ, ਮਨ ਇੱਛੇ ਨਾਨਕ ਫਲ ਪਾਵੋ। ਹਲਤ ਪਲਤ ਦੋਇ ਲਿਓ ਸਵਾਰ, ਰਾਮ ਨਾਮ ਅੰਤਰ ਉਰਤਾਰ। ਪੂਰੇ ਗੁਰ ਕੀ ਪੂਰੀ ਦਿਖਿਆ, ਜਿਸ ਮਨ ਬਸ ਸਾਚ ਪ੍ਰੀਖਿਆ। ਮਨ ਤਨ ਨਾਮ ਜਪੋ ਲਿਵ ਲਾਏ, ਦੁੱਖ ਦਰਦ ਮਨ ਤੇ ਪਹੁੰਚ ਜਾਏ। ਸੱਚ ਵਪਾਰ ਕਰੋ ਵਪਾਰੀ, ਦਰਗਾਹ ਨਿਭੇ ਖੇਪ ਤੁਮਾਰੀ। ਏਕਾ ਟੇਕ ਰੱਖੋ ਮਨ ਮਾਏ, ਨਾਨਕ ਬਹੁ ਨਾ ਆਵੇ ਜਾਏ। ਤਿਸ ਦੇ ਦੂਰ ਕਹਾਂ ਕੋ ਜਾਏ, ਉਭਰੇ ਰੱਖਣ ਹਾਰ ਦਿਆਏ। ਨਿਰ ਪਹੁ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ। ਜਿਸ ਪ੍ਰਭ ਰਾਖੇ ਤਿਸ ਨਾਹੀ ਦੂਖ, ਨਾਮ ਜਪਤ ਮਨ ਹੋਵਤ ਸੁਖ। ਚਿੰਤਾ ਜਾਏ ਮਿਟੇ ਹੰਕਾਰ, ਤਿਸ ਜਨ ਕੋ ਕੋਹੇ ਨਾ ਪਹੁੰਚਣ ਹਾਰ। ਸਰੀ ਉੱਪਰ ਠਾਡਾ ਗੁਰਸੂਰਾ, ਨਾਨਕ ਧਾ ਕੇ ਕਾਰਜ ਪੂਰਾ। ਮਤ ਪੂਰੀ ਅੰਮ੍ਰਿਤ ਜਾਗੀ ਦਿਸ਼ਟ, ਦਰਸ਼ਨ ਭੇਖਤ ਉਦਰਤ ਸ਼ਿਸ਼ਟ। ਚਰਨ ਕਮਰ ਜਾ ਕੇ ਅਨੂਪ, ਸਬਰ ਦਰਸ ਸੁੰਦਰ ਹਰ ਰੂਪ। ਤਨ ਸੇਵਾ ਸੇਵਕ ਪਰਵਾਨ, ਅੰਤਰ ਜਾਮੀ ਪੁਰਖ ਪ੍ਰਧਾਨ। ਜਿਸ ਮਨ ਬਸੇ ਸੋਹਤ ਨਿਹਾਲ, ਤਾਂ ਕੇ ਨਿਕਟ ਨਾ ਆਵਤ ਕਾਲ। ਅਮਰ ਪਏ ਅਮਰਾ ਪਦ ਪਾਇਆ, ਸਾਧ ਸੰਗ ਨਾਨਕ ਹਰ ਧਿਆਇਆ। ਸਲੋਕ ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼। ਹਰ ਕਿਰਪਾ ਤੇ ਸੰਤ ਪੇਟਿਆ, ਨਾਨਕ ਮਨ ਪ੍ਰਗਾਸ। ਸ਼ਬਦੀ ਸੰਤ ਸੰਗ ਅੰਦਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮਿੱਠਾ। ਸਗਲ ਸਮੱਗਰੀ ਇੱਕ ਘਾਟ ਮਾਏ, ਅਨਕ ਰੰਗ ਨਾਨਾ ਦਿਸ਼ਟਾਏ। ਨੌ ਅਮਰਤ ਪ੍ਰਭ ਕਾ ਨਾਮ, ਦੇਹੀ ਮੈਂ ਇਸ਼ਕਾ ਵਿਸਰਾਮ। ਸੁਣ ਸਮਾਧ ਅਨਹਤੇ ਨਾਦ, ਕਹਿਣ ਅਜਾਈ ਅਚਰਜ ਬਿਨਮਾਦ। ਤਿੰਨ ਦੇਖਿਆ ਤੁਸੀਂ ਆਪ ਦਿਖਾਏ, ਨਾਨਕ ਤੇ ਜਨ ਸੋਝੀ ਪਾਏ। ਸੋ ਅੰਤਰ ਸੋ ਬਾਹਰ ਅਨੰਤ, ਘਰ ਘਰ ਵਿਆਪ ਰਿਹਾ ਭਗਵੰਤ। ਧਰਨ ਮਹਿ ਆਕਾਸ਼ ਪਿਆਲ, ਸਰਬ ਲੋਕ ਪੂਰਨ ਪ੍ਰਿਤਪਾਲ। ਬੰਤਨ ਪਰਬਤ ਹੈ ਪਾਰ ਬ੍ਰਹਮਾ, ਜੈਸੀ ਆਗਿਆ ਤੈਸਾ ਕਰਮਾ। ਪਾਉਣ ਪਾਣੀ ਬੈਸੰਤ ਰਮਾਏ, ਚਾਰ ਕੁੰਡ ਦਜ ਸੇ ਸਮਾਏ। ਤਿਸ ਤੇ ਭਿੰਨ ਨਹੀਂ ਕੋਠਾਓ, ਗੁਰਪ੍ਰਸਾਦ ਨਾਨਕ ਸੁਖ ਪਾਓ। ਵੇਦ ਪ੍ਰਾਣ ਸਿਮਰਤ ਮੈਂ ਦੇਖ, ਸਸ਼ਿ ਅਸੂਰ ਨਖੱਤਰ ਮੈਂ ਏਕ। ਬਾਣੀ ਪ੍ਰਭ ਕੀ ਸਭ ਕੋ ਬੋਲੈ, ਆਪ ਅਡੋਲ ਨਾ ਕਬ ਹੂੰ ਡੋਲੈ। ਸਰਬ ਕਲਾ ਕਰ ਖੇਲੇ ਖੇਲ, ਮੋਲ ਨਾ ਪਾਈਏ ਗੁਣੇ ਅਮੋਲ। ਸਰਬ ਜੋਤ ਮੈਂ ਜਾ ਕੀ ਜੋਤ, ਧਾਰਿਓ ਸਵਾਮੀ ਓਤ ਪੋਤ। ਗੁਰਪ੍ਰਸਾਦ ਪਰਮ ਕਾ ਨਾਸ, ਨਾਨਕ ਤਿੰਨ ਮੈਂ ਇਹ ਵਿਸਾਸ। ਸੰਤ ਜਨਾ ਕਾ ਭੇਖਣ ਸਭ ਬ੍ਰਹਮ, संत जना के हृदय सब धर्म, संत जना सुने सब बचन, सर्वव्यापी राम संग रचन, जिन जाता तिसकी ये रहत, सत बचन साधु सब कहत, जो जो होए सोई सुख मान, करन करावन हार पव जान, अंतर बसे बार पी होई, नानक दर्शन देख सब मोही, आप सत किया सब सत, तिस प्रभ ते सगली उत्पत, तिस पावे ता करे विस्तार, तिस पावे ता एक अंकार, अनक कला लखी न जाए, जिस पावे से लहे मलाए, कौन निकट कौन कहिए दूर, आपे आपा भरपूर, अंतरगा जिस आप जनाए, नानक तिस जन आप जाए, सर्वभूत आवरतारा, सर्व नयन आपे खनहारा, सगल समगरी जाका तना, आपन जस आप ही सुना, आवन जाने खेल बनाया, आज्ञाकारी किन्नी माया, सबके माध अलिप्त हो रहे, जो कुछ कहना सो आपे कहे, आज्ञा आवे आज्ञा जाए, नानक जा पावे तां लहे समाए, इस दे हुए दे नाहीं बुरा, उरे कहो किने कछ करा, आप भला कर तू तदनी की, आपे जाने अपने जी की, आप साज तारी सब साज, ओत पोत आपन संगराज, ताकि गत में कही न जाए, दूसर होए तो सो जी पाए, तिसका किया सब प्रमाण, गुर प्रसाद नानक के जान।
1: सदा सुख होए आमला हिले प्रभ सोए, ओ तनवंत कलवंत पतवंत, जीवन बहुत जिसरे भगवंत, तन तन तन जन आया, जिस प्रसाद सा जग कराया, जन आवन गाहे सुवाओ, जन कै संग जित आवे नाओ, आ मूत मूत करे संसार, नानक तिस जन कहो सदा नमस्कार, सलोक पूरा प्राबे आराध्या, पूरा जा का नाऊ, नानक पूरा पाया, पूरे के गुण गाऊ अष्ट पादी, पूरे गुरु का सुन प्रदेश, पार ब्रह्म निकट कर भेक, सा सा सिमरो गोबिंद, मन अंतर की उतरे चिंद, आस अंत्या गोतरंग, सिना की धूर मन मंगा, छोड़ बेनती करो, सास अगन सागर तारो, अर्तन के परले हो भंडार, नानक गुरु पूरे नमस्कार, खेम खुश सहज आनंद, सास परमानंद, नरक निवार उदारो जी, अहो गुण गोबिंद अमरा पियो, छे छे दो नारायण एक, रूप जाके रंग अनेक, गोपाल दमोदर दीन दयाल, दो पंजन पूरन कृपाल, सिम सिम न बारंबार, नानक जी का ये आधार, उत्तम सलो साध के बचन, मलिक लारे रतन, संत कुमार तो दधार, अवतरे लोक निस्तार, सफल जीवन सफलता का संग, हो जाके मंगला गह रंग, हो जाय जाय शब्द नहाद वाज जाए, सुन सुन करे प्रभु गाज जाए, पड़े गवाल मात के माथे, नानक उतरे दिन कै साथे, संजो सुसरणी आए, कर कृपा ब्राह्म लाए, मिटगे बैर पै सवरेन, अमर नाम साध संग लैन, सो प्रसन्न भय गुरुदेव, पूर्ण हो शिव की सेव, आल जंजाल बेकार ते रहते, राम नाम सुर न कहते, कर प्रसाद दया प्रवतारी, नान निभि के बम्बारी, प्रभ की उस्तत करो संत मीत, सावधान अकागर चीत, सुखमणि सहज गोविंद गुण नाम, जिस मन बसै सोह निदान, सर्विशता की पूर्ण होए, प्रधान पुरख पर सब लोहे, सब ते उज पाए स्थान, वर्ण होवे अमन जान, हर तन खाट जल जन सोए, नान जे प्राप्त होए, खेम शांत रिद नव निद, बोध ज्ञान सर्व तय सिद्ध, विद्याता जो प्रता ध्यान, ज्ञान सेठ उत्तम शनान, चार बदार कम प्रगास, सबके मसल ते उदास, सुंदर चता का बेता, समदर्शी अधिष्ठेता, ए फालती जन के मोह पनै, गुरु नानक नाम बचन मन सुने, ए नदान जपै मन कोय, सब

0: ਸੋਧਾ ਸ੍ਰੀ ਵੱਲੋਂ ਇਤਨੀ ਹਾਜ਼ਰੀ ਪ੍ਰਵਾਨ ਕਰਨ ਜੀ, ਕੀਰਤਨ ਕਰਦਿਆਂ ਹੋਈਆਂ ਬੇਅੰਤ ਫੁੱਲਾਂ ਦੀ ਖਿਮਾ ਕਰਨ ਲਈ ਸਤਿਗੁਰ ਕਿਰਪਾ ਕਰਨ, ਪਰਿਵਾਰ ਨੂੰ ਖੁਸ਼ੀਆਂ ਖੇੜੇ ਚੜ੍ਹਦੀ ਕਲਾ ਬਖਸ਼ਿਸ਼ ਕਰਨ, ਬੱਚੇ ਨੂੰ ਲੰਬੀ ਆਯੂ ਬਖਸ਼ਿਸ਼ ਕਰਨ। ਸੋ ਅਗਲਾ ਪ੍ਰੋਗਰਾਮ ਹੁਣ ਢਾਡੀ ਜਥੇ ਦਾ ਹੈ, ਆਓ ਉਹਨਾਂ ਪਾਸੋਂ ਆਪ ਜੀ ਬੜੇ ਸ਼ਰਧਾ ਪਿਆਰ ਨਾਲ ਸਰਵਣ ਕਰੀਏ ਜੀ। ਦੱਸ ਰਿਹਾ ਵੱਲੋਂ ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਹਾਰਦਿਕ ਧੰਨਵਾਦ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਜੀ ਤੋਂ ਉਹਨਾਂ ਦੇ ਜਥੇ ਦਾ, ਜਿਨ੍ਹਾਂ ਨੇ ਲਾਜਬਾਣੀ ਦੇ ਮਨੋਹਰ ਕੀਰਤਨ ਸਰਵੰਗਤ ਕਰਾਏ ਨੇ, ਜਥੇ ਨੂੰ ਸਤਿਗੁਰ ਚੜ੍ਹਦੀ ਹੈ। ਤੁਹਾਡਾ ਖਾਸ ਤੌਰ 'ਤੇ ਮੈਂ ਧੰਨਵਾਦ ਕਰਦਾ ਕਿ ਤੁਸੀਂ ਬੈਠੇ ਜੇ ਇੱਥੇ, ਨਹੀਂ ਤਾਂ ਆਮ ਤੌਰ 'ਤੇ ਸੰਗਤਾਂ ਬਹੁਤ ਸਾਰੀਆਂ ਲੰਗਰ ਹਾਲ 'ਚ ਚਲ ਜਾਂਦੀਆਂ ਨੇ। ਗੁਰੂ ਕਿਰਪਾ ਕਰੇ ਸਾਨੂੰ ਗੁਰਦੁਆਰੇ ਵਿੱਚ ਆ ਕੇ ਇਹ ਗੱਲ ਦੀ ਸਮਝ ਪੈ ਜਾਵੇ ਕਿ ਆਪਾਂ ਗੁਰਦੁਆਰਾ ਸਾਹਿਬ ਆਣ ਕੇ ਕੀਰਤਨ ਕਥਾ ਇਤਿਹਾਸ ਸਰਵਣ ਕਰਨਾ, ਅਤੇ ਲੰਗਰ 'ਚ ਅਸੀਂ ਵਾਰੀ ਵਾਰੀ ਜਾਇਆ ਕਰੀਏ। ਕਈ ਵਾਰ ਨਾ ਇੱਥੋਂ ਤੱਕ ਲਾਈਨ ਲੱਗ ਜਾਂਦੀ ਹੈ ਅਤੇ ਦੀਵਾਨ ਹਾਲ ਖਾਲੀ ਹੋ ਜਾਂਦਾ। ਸੋ ਕੋਸ਼ਿਸ਼ ਕਰਿਆ ਕਰੋ ਲੰਗਰ ਛੱਕ ਕੇ ਫਿਰ ਆਪਾਂ ਆ ਜਾਈਏ। ਸੋ ਜਥੇ ਦਾ ਬਹੁਤ ਬਹੁਤ ਧੰਨਵਾਦ। ਸੋ ਅੱਜ ਭਾਈ ਮਨਮੋਹਨ ਵੀਰ ਸਿੰਘ ਜੀ ਅਤੇ ਬੀਬੀ ਰਮਨਜੀਤ ਕੌਰ ਸਿੱਧੂ ਨੂੰ ਪੋਤੀ ਦੀ ਦਾਤ ਬਖਸ਼ੀ ਹੈ, ਅਤੇ ਹਰਵਿੰਦਰ ਸਿੰਘ ਅਤੇ ਰੁਪਿੰਦਰ ਕੌਰ ਸੰਗਰ ਨੂੰ ਦੋਹਤੀ ਦੀ ਦਾਤ, ਅਤੇ ਸਿਫ ਇੰਦਰ ਦੀਪ ਸਿੰਘ ਅਤੇ ਜੀਵਨਜੋਤ ਕੌਰ ਦੇ ਗ੍ਰਹਿ ਵਿਖੇ ਬੱਚੀ ਦੀ ਦਾਤ ਬਖਸ਼ੀ। ਬੱਚੀ ਨੇ ਜਨਮ ਲਿਆ ਫਿਰਦੌਸ ਕੌਰ ਦਾ ਜਨਮ ਹੋਇਆ। ਸੋ ਬਹੁਤ ਬਹੁਤ ਵਧਾਈਆਂ, ਗੁਰੂ ਕਿਰਪਾ ਕਰੇ ਸਭ ਨੂੰ ਚੜ੍ਹਦੀਆਂ ਗੱਲਾਂ ਆਪਣੇ ਬੱਚੀ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ। ਔਰ ਬੜੀ ਖੁਸ਼ੀ ਦੀ ਗੱਲ ਹੈ, ਮੈਂ ਬੇਨਤੀ ਕਰਤੀ ਉੱਥੇ ਅਖੰਡ ਪਾਠ ਦਾ ਭੋਗ ਪਿਆ, ਮੈਂ ਉੱਥੇ ਵੀ ਬੇਨਤੀ ਕੀਤੀ ਕਿ ਆਮ ਤੌਰ 'ਤੇ ਸਾਡੀ ਯੂਥ ਜਨਰੇਸ਼ਨ ਜਿਹੜੀ ਹੈ ਨਾ, ਇਹ ਫਾਰਮਾਂ 'ਚ ਹਾਲਾਂ 'ਚ ਅਤੇ ਇੱਥੋਂ ਤੱਕ ਮੈਕਸੀਕੋ ਤੱਕ ਜਾ ਕੇ ਵਿਆਹ ਕਰਾਉਣ ਨੂੰ ਤਿਆਰ ਨੇ। ਮੈਂ ਬੇਨਤੀ ਕਰਦਾ, ਮੈਂ 10-10 ਏਕੜ ਦੇ ਗੁਰਦੁਆਰੇ ਨੇ ਸਾਡੇ ਕੋਲ, ਕਿਤੇ ਹੈ ਜਾਣ ਦੀ ਲੋੜ, ਕਿਉਂਕਿ ਆਪਾਂ ਇਹਨਾਂ ਚੀਜ਼ਾਂ ਸਿਰਫ ਇੱਕ ਸਾਡੀ ਮੂੰਹ ਦਾ ਚਸਕਾ ਜ਼ਬਾਨ ਦਾ ਚਸਕਾ ਵੀ ਉੱਥੇ ਖਾਵਾਂ ਪੀਵਾਂਗੇ ਅਤੇ ਐਸ਼ ਕਰਾਂਗੇ। ਪਰ ਮੈਂ ਬੇਨਤੀ ਕਰਾਂ, ਆਪਾਂ ਸਾਡੇ ਮਾਤਾ ਪਿਤਾ ਨੇ ਸਾਨੂੰ ਇਹ ਵਿਰਾਸਤ ਦਿੱਤੀ ਤਾਂ ਅਸੀਂ ਸਾਂਭੀ ਆ, ਤੁਸੀਂ ਆਪਣੇ ਬੱਚਿਆਂ ਨੂੰ ਵਿਰਾਸਤ ਦੇਣੀ ਤਾਂ ਉਹਨਾਂ ਨੇ ਸਾਂਭਣੀ ਆ, ਅਤੇ ਤੁਹਾਡੇ ਮਾਤਾ ਪਿਤਾ ਨੇ ਤੁਹਾਨੂੰ ਵਿਰਾਸਤ ਦਿੱਤੀ ਆ, ਅਤੇ ਉਹਨਾਂ ਸਭ ਦੂਸਰੀ ਜਨਰੇਸ਼ਨ ਕਿਹੜੀ ਹੁੰਦੀ, ਦੂਜਾ ਜਨਮ ਸਾਡਾ ਆਪਣੇ ਦਾ ਕੋਈ ਪਤਾ ਨਹੀਂ, ਦੂਸਰਾ ਜਨਮ ਸਾਡੀ ਅਗਲੀ ਔਲਾਦ ਹੈ। ਜਦੋਂ ਆਪਣੀ ਅਸੀਂ ਔਲਾਦ ਨੂੰ ਸਵਾਰ ਦਿੰਦੇ ਹਾਂ ਅਤੇ ਅਗਲਾ ਕਹਿੰਦਾ ਇਹ ਫਲਾਣੇ ਦਾ ਪੋਤਾ ਹੀ ਅਤੇ ਫਲਾਣੇ ਦਾ ਦੋਤਾ ਹੀ ਅਤੇ ਫਲਾਣੇ ਦਾ ਪੁੱਤਰ ਹੀ, ਆਪਣੇ ਆਪ ਹੀ ਸਾਡਾ ਅਗਲਾ ਜਨਮ ਸਵਾਰਿਆ ਜਾਂਦਾ। ਇਹ ਵਹਿਮ ਭਰਮ ਭੁਲੇਖੇ ਛੱਡੋ, ਜਿਹੜੇ ਪੁਜਾਰੀਆਂ ਨੇ ਪਾਏ ਵੀ ਅੱਗੇ ਆਹ ਹੋਣਾ ਨਾ, ਜੋ ਕੁਝ ਹੋਣਾ ਇੱਥੇ ਹੀ ਹੋਣਾ, ਇਹਨੂੰ ਇੱਥੇ ਹੀ ਕਰਕੇ ਜਾਓ, ਨਾਮ ਸਿਮਰਨ ਬੰਦਗੀ ਅਤੇ ਭਗਤੀ, ਮਗਰਲੇ ਜਿੰਨੇ ਵੀ ਕਰਮ ਨੇ ਉਹ ਸਾਡੇ ਵਾਸਤੇ ਹੁੰਦੇ ਆ ਅਤੇ ਉਹਨਾਂ ਨੂੰ ਅਸੀਂ ਨਿਭਾਉਣਾ ਹੁੰਦਾ। ਮੈਂ ਬੇਨਤੀ ਕਰਾਂ ਅਤੇ ਬੱਚਿਆਂ ਨੂੰ ਕੋਸ਼ਿਸ਼ ਕਰੋ ਗੁਰਦੁਆਰਿਆਂ ਨਾਲ ਜੋੜੋ, ਬਾਣੀ ਨਾਲ ਜੋੜੋ, ਬਾਣੇ ਨਾਲ ਜੋੜੋ, ਅਤੇ ਆਉਣ ਵਾਲੇ ਸਮੇਂ 'ਚ ਇਹਨਾਂ ਅਦਾਰਿਆਂ ਦੇ ਇਹਨਾਂ ਨੇ ਸੇਵਾਦਾਰ ਬਣਨਾ, ਅਤੇ ਸੇਵਾਦਾਰ ਵਾਸਤੇ ਤਿਆਰੀ ਬਹੁਤ ਜ਼ਰੂਰੀ ਹੈ, ਕਿਉਂਕਿ ਡਾਕਟਰ ਬਣਨ ਵਾਸਤੇ ਵੀ 8-9 ਸਾਲ ਲੱਗਦੇ ਨੇ, ਅਤੇ ਜੇ ਸੇਵਾਦਾਰ ਬਣਨਾ ਅਤੇ ਉਹਦੇ ਵਾਸਤੇ ਵੀ ਸਾਨੂੰ ਤਿਆਰੀ ਕਰਨੀ ਚਾਹੀਦੀ ਆ। ਅਤੇ ਬੱਚਿਆਂ ਨੂੰ ਖਾਸ ਤੌਰ 'ਤੇ ਬੇਨਤੀ ਹੈ ਵੀ ਜ਼ਰੂਰ ਇਸ ਪਾਸੇ ਨੂੰ ਆਉਣ ਦਾ ਯਤਨ ਕਰੋ, ਕਿਉਂਕਿ ਸਾਡੀ ਦਸਤਾਰ 'ਤੇ ਸਾਰੀ ਦੁਨੀਆ ਲਾਉਣ ਨੂੰ ਤਿਆਰ ਫਿਰਦੀ ਹੈ, ਪਰ ਇਹ ਲਾਉਣੀ ਨਹੀਂ ਚਾਹੀਦੀ। ਸਭ ਦਾ ਧੰਨਵਾਦ, ਬਹੁਤ ਬਹੁਤ ਵਧਾਈਆਂ। ਆਓ ਹੁਣ ਸਰਵਣ ਕਰੀਏ ਢਾਡੀਵਾਰਾਂ ਇਤਿਹਾਸ। ਭਾਈ ਗੁਰਪ੍ਰੀਤ ਸਿੰਘ ਜੀ ਬਦਨੀ ਪੁਰਾਲੇ ਦੇ ਜਥੇ ਪਾਸੋਂ ਢਾਡੀਵਾਰਾਂ ਇਤਿਹਾਸ, 12:30 ਪੂਰੇ ਅਰਦਾਸ ਹੋਏਗੀ, ਸਭ ਪਰਿਵਾਰਾਂ ਨੂੰ ਬੇਨਤੀ ਅਰਦਾਸ ਵਿੱਚ ਸ਼ਾਮਿਲ ਜਥੇ ਕਰਨਾ। ਇੰਦਰਜੋਤ ਸਿੰਘ, ਸਿਮਰਜੀਤ ਸਿੰਘ ਬਡਾਰ ਅਤੇ ਗੁਰਮੇਲ ਸਿੰਘ ਗਿਲੋਂ ਪਰਿਵਾਰ ਖੰਡ ਪਾਠ ਸਾਹਿਬ ਨੇ ਕੱਲ੍ਹ ਨੂੰ ਭੋਗ ਪੈਣਗੇ ਹਫ਼ਤਾਵਾਰੀ ਦੀਵਾਨ ਸਜੋਂ, ਉਹਨਾਂ ਵੱਲੋਂ ਵੀ ਗੁਰੂ ਕੇ ਲੰਗਰਾਂ ਦੀ ਸੇਵਾ। ਸਰਵਣ ਕਰੀਏ ਢਾਡੀਵਾਰਾਂ ਇਤਿਹਾਸ, ਉਸ ਤੋਂ ਬਾਅਦ ਦੀਵਾਨ ਦੀ ਸਮਾਪਤੀ ਦੀ ਅਰਦਾਸ ਹੋਏਗੀ। ਵਾਹਿਗੁਰੂ ਜੀ ਕਾ ਖਾਲਸਾ,
2: ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ।

ਪਾਵਨ ਸਤਿਗੁਰਾਂ ਦੀ ਹਜ਼ੂਰੀ ਅੰਦਰ ਬੈਠੇ ਪਰਮ ਪਿਆਰੇ ਖਾਲਸਾ ਜੀ, ਸਾਰੀ ਗੁਰ ਸੰਗਤ ਧੰਤਾ ਦੇ ਯੋਗ ਹੈ ਜੋ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ, ਆਓ ਸਭ ਤੋਂ ਪਹਿਲਾਂ ਮੁੱਖ ਨੂੰ ਪਵਿੱਤਰ ਕਰਦੇ ਫਤਿਹ ਬੁਲਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸੋ ਵੇਲਾ ਜੇ ਦਰਸ਼ਨ ਕਰਨਾ ਹੋ ਬਲਹਾਰੀ ਸਤਿਗੁਰ ਚਰਨਾ, ਉਹੀ ਸਮਾਂ ਧੰਨ ਆ ਜੋ ਆਪਾਂ ਸਤਿਗੁਰਾਂ ਦੇ ਹਜ਼ੂਰ ਬੈਠ ਕੇ ਬਤੀਤ ਕਰ ਰਹੇ ਹਾਂ। ਗੁਰਮੁਖ ਪਰਿਵਾਰਾਂ ਨੇ ਬਾਣੀ ਦੇ ਪ੍ਰਵਾਹ ਚਲਾਏ, ਖੰਡਪੜ ਸਾਹਿਬ ਦੀ ਸੇਵਾ ਹੋਈ ਹੈ, ਖੰਡਪੜ ਸਾਹਿਬ ਦੇ ਭੋਗ ਪਏ ਹੈ, ਫਿਰ ਸੁੱਖਾਂ ਦੀ ਮਣੀ ਇਸ ਪਾਵਨ ਸਥਾਨ ਦੇ ਸੁਖਮਨੀ ਸਾਹਿਬ ਦੇ ਜਾਪ ਹੋਏ ਹੈ। ਗੁਰਮੁਖ ਪਰਿਵਾਰ ਧੰਤਾ ਦੇ ਯੋਗ ਹਨ ਜੋ ਬਾਣੀ ਦੇ ਉਹ ਟਰਾਸਾ ਲੈਂਦੇ ਆ, ਕਿਉਂਕਿ ਸ਼ਬਦ ਗੁਰੂ ਸੁਰਤ ਧੁਨ ਚੇਲਾ, ਇਹ ਆਪਣੇ ਗੁਰੂ ਹਨ ਅਤੇ ਗੁਰੂ ਸਾਹਿਬ ਦੀ ਬਾਣੀ ਦਾ ਇੱਕ ਇੱਕ ਸ਼ਬਦ ਮੁਕਤੀ ਦਾ ਦਾਤਾ ਹੈ। ਸੋ ਪਿਆਰੇ ਖਾਲਸਾ ਜੀ, ਸਿੱਧੂ ਪਰਿਵਾਰ ਅਤੇ ਸੰਘਾ ਪਰਿਵਾਰ ਦੇ ਗ੍ਰਹਿ ਵਿਖੇ ਇੱਕ ਬੱਚੀ ਨੇ ਜਨਮ ਲਿਆ ਏ, ਬੱਚੀ ਫਿਰਦੋਸ਼ ਕੌਰ, ਉਹਦਾ ਜਨਮ ਹੋਇਆ ਏ। ਉਹਦੇ ਸ਼ੁਕਰਾਨੇ ਵਜੋਂ ਖੁਸ਼ੀ ਵਿੱਚ ਮਾਪਿਆਂ ਨੇ ਸੁੱਖਾਂ ਦੀ ਮਣੀ ਸੁਖਮਨੀ ਸਾਹਿਬ ਦੇ ਜਾਪ ਕਰਾਏ, ਕੀਰਤਨ ਹੋਇਆ ਏ। ਕੁਝ ਸਮਾਂ ਢਾਡੀ ਵਾਰਾਂ ਨਾਲ ਹੀ ਆਪ ਗੁਰੂ ਸੰਗਤਾਂ ਦੀ ਸੇਵਾ ਕਰਨੀ ਹੈ। ਅਕਾਲ ਪੁਰਖ ਵਾਹਿਗੁਰੂ ਇਹ ਸਾਨੂੰ ਸਾਰਿਆਂ ਨੂੰ ਸਾਜ ਕੇ ਮਾਤ ਲੋਕ 'ਤੇ ਭੇਜਦਾ ਹੈ। ਹੁਣ ਕੰਪਿਊਟਰ ਯੁੱਗ ਹੈ, ਸਾਇੰਸ ਯੁੱਗ ਹੈ, ਬੱਚੇ ਬੱਚੀ ਵਿੱਚ ਕੋਈ ਫਰਕ ਨਹੀਂ ਹੈ। ਸੋ ਅੱਜ ਦੇ ਸਮੇਂ 'ਤੇ ਦੇਖਿਆ ਜਾਵੇ, ਬੱਚੀਆਂ ਬੱਚਿਆਂ ਨਾਲ, ਯਾਨੀ ਕਿ ਲੜਕੀਆਂ ਲੜਕਿਆਂ ਨਾਲੋਂ ਅੱਗੇ ਜਾ ਰਹੀਆਂ ਹਨ। ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਪਾਵਨ ਸਥਾਨ 'ਤੇ ਇੱਕ ਗੁਰਮੁਖ ਜਨ ਸੇਵਕ ਗੁਰੂ ਦਾ ਉਹ ਸੇਵਾ ਕਰਦਾ ਹੁੰਦਾ ਸੀ, ਉਹਦਾ ਨਾਂ ਸੀ ਭਾਈ ਆਕਲ। ਭਾਈ ਕੀ ਡਰੋਲੀ ਦੇ ਰਹਿਣ ਵਾਲਾ ਸੀ ਇਹ। ਭਾਈ ਕੀ ਡਰੋਲੀ ਤੋਂ ਸੰਗਤਾਂ ਦੇ ਨਾਲ ਜਦੋਂ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀਆਂ ਨੇ ਆਪਣੇ ਨਾਂ 'ਤੇ ਰਾਮਦਾਸਪੁਰਾ ਨਗਰ ਵਸਾਇਆ, ਸੇਵਾ ਆਰੰਭੀ ਹੈ, ਅਤੇ ਸੇਵਾ ਕਰਨ ਵਾਸਤੇ ਜਾਂਦੇ ਹੁੰਦੇ ਦੋਵੇਂ ਜਾਣੇ, ਪਤੀ ਪਤਨੀ, ਭਾਈ ਆਕਲ ਜੀ ਅਤੇ ਇਹਦੀ ਪਤਨੀ। ਦੇਖੋ ਉੱਥੇ ਉਹ ਸੈਂਕੜੇ ਹਜ਼ਾਰਾਂ ਦੀ ਤਾਦਾਦ ਵਿੱਚ ਗੁਰੂ ਦੇ ਮੁਬਾਰਕ ਚਰਨ 'ਚ ਸੇਵਾ ਕਰ ਰਹੇ ਹੈ, ਪਰ ਗੁਰੂ ਦੀ ਨਜ਼ਰ ਥੱਲੇ ਇਹ ਜੋੜਾ ਆਇਆ, ਭਾਈ ਆਕਲ ਜੀ ਅਤੇ ਇਹਦੀ ਧਨ ਪਤਨੀ ਨੂੰ ਗੁਰੂ ਸਾਹਿਬ ਬੁਲਾਉਂਦੇ ਹੈ। ਗੁਰਬਾਣੀ ਕਹਿੰਦੀ ਜੇ ਤਸ ਨਜ਼ਰ ਨਾ ਆਵਈ ਤਾਂ ਬਾਤ ਨਾ ਪੁੱਛੈ, ਕਿ ਉਹ ਗੁਰੂ ਦੀ ਨਜ਼ਰ ਥੱਲੇ ਆ ਗਏ ਹੈ। ਪੰਜਵੇਂ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਨੇ ਬੁਲਾਇਆ ਸੁਹਾਗ ਜੋੜੀ ਨੂੰ, ਭਾਈ ਆਕਲ ਜੀ ਅਤੇ ਉਹਦੀ ਪਤਨੀ ਨੂੰ। ਗੁਰੂ ਸਾਹਿਬ ਕਹਿੰਦੇ ਤੁਸੀਂ ਐਡੀ ਦੂਰੋਂ ਆਉਂਦੇ ਹੋ, ਸੰਗਤਾਂ ਨਾਲ ਆ ਕੇ ਤਨ ਮਨ ਲਾ ਕੇ ਸੇਵਾ ਕਰ ਰਹੇ ਹੋ, ਅਸੀਂ ਤੁਹਾਡੀ ਸੇਵਾ 'ਤੇ ਖੁਸ਼ ਹੈ, ਅਸੀਂ ਤੁਹਾਨੂੰ ਵਰਦਾਨ ਦਿੰਦੇ ਹਾਂ ਵੀ ਤੁਹਾਡੇ ਘਰੇ ਇੱਕ ਬਰਮ ਦੀ ਮੂਰਤ ਆਊਗੀ, ਬੱਚੀ ਦਾ ਜਨਮ ਹੋਊ, ਲੜਕੀ ਦਾ ਜਨਮ ਹੋਊਗਾ। ਦੇਖੋ ਐਡੀ ਵੱਡੀ ਸ਼ਕਤੀ ਪਾਵਰ 'ਚ ਉੱਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਉਹਨਾਂ ਦੀ ਸੇਵਾ ਤੋਂ ਖੁਸ਼ ਹੋ ਕੇ ਵਰਦਾਨ ਇਹ ਦੇ ਰਹੇ ਕਿ ਤੁਹਾਡੇ ਘਰੇ ਲੜਕੀ ਦਾ ਜਨਮ ਹੋਊਗਾ। ਉਹਨਾਂ ਨੇ ਵੀ ਕਿਹਾ ਸਤ ਵਚਨ ਮਹਾਰਾਜ, ਜੋ ਤੁਸੀਂ ਚੀਜ਼ ਦੇ ਰਹੇ ਹੋ ਤੁਸੀਂ ਆਪ ਹੀ ਕਹਿ ਰਹੇ ਹੋ ਕਿ ਬਰਮ ਦੀ ਮੂਰਤ ਹੋਊਗੀ, ਭਾਗਾਂ ਵਾਲੀ ਕੰਨਿਆ ਹੋਊਗੀ, ਉਹ ਤੁਸੀਂ ਦੇਖੋਗੇ, ਚਾਹੇ ਅਸੀਂ ਚਲੇ ਜਾਵਾਂਗੇ ਸਾਰਾ ਸੰਸਾਰ ਦੇਖੂਗਾ, ਜਸ ਕੀਰਤੀ ਹੋਊਗੀ ਤੁਹਾਡੀ ਬੱਚੀ ਦੀ। ਸੋ ਪਿਆਰੇ ਖਾਲਸਾ ਜੀ, ਚੌਥੇ ਪਾਤਸ਼ਾਹ ਨੇ ਇਹ ਵਚਨ ਦਿੱਤਾ ਏ, ਤੇ ਕੁਝ ਸਮਾਂ ਪਾ ਕੇ ਸਾਲ ਕੁ ਬਾਅਦ ਉਹਨਾਂ ਦੇ ਗ੍ਰਹਿ ਵਿਖੇ ਇੱਕ ਬੱਚੀ ਦਾ ਜਨਮ ਹੋਇਆ, ਉਹਦਾ ਨਾਂ ਰੱਖਦੇ ਆ ਸੂਰਤੀ। ਉਸ ਲੜਕੀ ਦਾ ਨਾਂ ਸੂਰਤੀ ਰੱਖਦੇ ਹੈ, ਨਾਮ ਵੀ ਮਹਾਰਾਜ ਰੱਖਦੇ ਹੈ। 5-6 ਸਾਲ ਦੀ ਬੱਚੀ ਹੁੰਦੀ ਹੈ, ਉਹਦੀ ਮਾਂ ਚੜ੍ਹਾਈ ਕਰ ਜਾਂਦੀ ਹੈ, ਅੰਤਮ ਅਰਦਾਸ ਹੁੰਦੀ ਹੈ, ਭਾਈਚਾਰਾ ਇਕੱਠਾ ਹੁੰਦਾ, ਭਾਈ ਆਕਲ ਨੂੰ ਕਹਿੰਦੇ ਤੂੰ ਦੂਜੀ ਸ਼ਾਦੀ ਕਰਾ ਲਾ ਵੀ ਬੱਚੀ ਛੋਟੀ ਹੈ। ਭਾਈ ਆਕਲ ਸੀਗਾ ਗੁਰੂ ਵਾਲਾ, ਕਹਿੰਦਾ ਮੈਂ ਤੁਹਾਡੇ ਕਹਿਣ ਤੇ ਦੂਜਾ ਵਿਆਹ ਕਰਾ ਲਾ, ਹੋਰ ਬੱਚੇ ਹੋ ਜਾਣ, ਪਿਆਰ ਨਹੀਂ ਬਣਨਾ, ਇਹ ਮਤੇਰ ਬਜੂਗੀ, ਮੈਂ ਭਾਣਾ ਮੰਨੂਗਾ ਉਸ ਅਕਾਲ ਪੁਰਖ ਵਾਹਿਗੁਰੂ ਦਾ। ਉਸ ਬੱਚੀ ਨੂੰ ਮੋਢਿਆਂ ਤੇ ਚੱਕ ਕੇ ਗੁਰੂ ਦੇ ਦਰ ਤੇ ਲਿਜਾਂਦਾ ਹੁੰਦਾ। ਚੌਥੇ ਪਾਤਸ਼ਾਹ ਸੱਚਖੰਡ ਸਮਾ ਗਏ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਤਖਤਾਂ ਤੇ ਆ ਗਏ ਆ। ਉਸ ਬੱਚੇ ਨੇ ਉਹਨੇ ਉਸ ਸਿੱਖ ਨੇ ਭਾਣਾ ਮੰਨਿਆ ਔਰ ਗੁਰੂ ਦੇ ਦਰ ਤੇ ਜਾਂਦਾ ਹੈ, ਅੱਜ ਹੋਰ ਕੱਲ ਹੋਰ ਉਹ ਬੱਚੀ ਪਲ ਕੇ ਜਵਾਨ ਹੋ ਗਈ ਹੈ। ਸੋ ਪਿਆਰੇ ਖਾਲਸਾ ਜੀ, ਜਿਨ੍ਹਾਂ ਦੇ ਘਰੇ ਬੱਚੀਆਂ ਲੜਕੀਆਂ ਜਵਾਨ ਹੋ ਜਾਂਦੀਆਂ, ਕਿਉਂਕਿ ਧੀ ਹੈ ਬੜੀ ਛੇਤੀ ਵੱਧਦੀ ਹੈ, ਜਵਾਨ ਹੁੰਦੀ ਹੈ, ਤੇ ਮਾਪਿਆਂ ਨੂੰ ਫਿਕਰ ਰਹਿੰਦਾ ਏ। ਕੋਈ ਸ਼ਹਿਰ ਕਹਿੰਦਾ ਕਰਜ਼ਾ ਵੈਰੀ ਸੀਸ ਤੇ ਸੁੱਤਾ ਤੁਮਾਰੀ ਧਾਮ, ਇਨ ਤੀਨੋ ਕੇ ਚੈਨ ਮੈਂ ਕਿਆ ਨੀਂਦਰ ਕਾ ਕਾਮ। ਕਹਿੰਦੇ ਜਿਹਦੇ ਸਿਰ ਕਰਜ਼ਾ ਹੋਵੇ ਉਹਨੂੰ ਨੀਂਦ ਨਹੀਂ ਆਉਂਦੀ ਹੈ, ਚਾਹੇ ਬੈਂਕ ਤੋਂ ਕਰਜ਼ਾ ਲਿਆ ਹੋਵੇ, ਸ਼ਾਹੂਕਾਰ ਤੋਂ ਲਿਆ ਹੋਵੇ, ਆੜਤੀਆਂ ਤੋਂ ਫੜਿਆ ਹੋਵੇ, ਕਈ ਵਾਰੀ ਵਿਆਜ ਦੀ ਪੰਡ ਇੰਨੀ ਬਣ ਜਾਂਦੀ ਆ, ਮੂਲ ਤਾਂ ਮੁੜਨਾ ਕਿੱਥੋਂ, ਵਿਆਜ ਹੀ ਨਹੀਂ ਮੁੜਦਾ ਗਿਆ, ਉਸ ਵਿਅਕਤੀ ਨੂੰ ਨੀਂਦ ਨਹੀਂ ਆਉਂਦੀ। ਦੂਜਾ ਹੈ ਜਿਹਦਾ ਕੋਈ ਵੈਰੀ ਹੋਵੇ, ਚਾਹੇ ਵੈਰ ਪਿਆ ਹੋਵੇ, ਭਾਈ ਭਾਈ ਦਾ ਹੋਵੇ, ਚਾਹੇ ਪਿੰਡ 'ਚ ਹੋਵੇ ਜਾਂ ਆਸੇ ਪਾਸੇ ਵੈਰ ਹੋਵੇ, ਉਹ ਜਿੱਥੇ ਵੀ ਜਾਊਗਾ ਹਥਿਆਰ ਲੈ ਕੇ ਜਾਊਗਾ, ਉਹਨੂੰ ਤਮਾ ਲੱਗੀ ਰਹੂਗੀ, ਨੀਂਦ ਘੱਟ ਆਊਗੀ, ਮੇਰੇ ਉੱਪਰ ਕਿਸੇ ਪਾਸੇ ਹਮਲਾ ਨਾ ਹੋ ਜੇ।
ਤੀਸਰਾ ਕਹਿੰਦੇ ਸੁਤਾ, ਸੁਤਾ ਕਹਿੰਦੇ ਲੜਕੀ ਨੂੰ, ਕੰਨਿਆਂ ਨੂੰ। ਜਿਹੜਾ ਮਾਪਿਆਂ ਦੇ ਘਰੇ ਲੜਕੀਆਂ ਨੌਜਵਾਨ ਹਨ, ਉਹਨਾਂ ਦੇ ਮਾਪਿਆਂ ਨੂੰ ਫਿਕਰ ਰਹਿੰਦਾ ਹੈ ਕਿ ਸਾਡੀ ਲੜਕੀ ਦਾ ਕੋਈ ਯੋਗ ਵਰ ਮਿਲ ਜਾਵੇ, ਉਹਦਾ ਵਿਆਹ ਹੋ ਜਾਵੇ ਤੇ ਆਪਦੇ ਘਰੇ ਜਾਵੇ। ਭਾਈ ਆਕਲ ਜੀ ਇਹ ਸੋਚਦਾ ਏ ਵੀ ਇਹਦੀ ਜੇ ਮਾਂ ਹੁੰਦੀ ਤਾਂ ਮੈਂ ਉਹਦੇ ਨਾਲ ਗੱਲਬਾਤ ਕਰਦਾ, ਸਾਰਾ ਕੋਈ ਗੱਲਬਾਤ ਕਰਦੇ, ਲੜਕਾ ਦੇਖਦੇ, ਇਹਦਾ ਰਿਸ਼ਤਾ ਕਰਦੇ। ਜਿਹੜਾ ਭਾਈ ਆਕਲ ਦਾ ਪਰਿਵਾਰ ਸੀ ਨਾ, ਉਹ ਮਿਸਤਰੀ ਖਾਨਦਾਨ ਵਿੱਚੋਂ, ਭਾਈ ਲਾਲੋ ਦੇ ਪਰਿਵਾਰ ਵਿੱਚੋਂ, ਗੁਰੂ ਨਾਨਕ ਮਾਰੇ ਨਵਾਜਿਆ ਹੋਇਆ ਭਾਈ ਲਾਲੋ ਦਾ ਪਰਿਵਾਰ, ਉਹਦੀ ਵੰਸ਼ ਵਿੱਚੋਂ ਇਹ ਭਾਈ ਆਕਲ ਜੀ ਹੈ। ਲੜਕੀ ਪੜ ਕੇ ਜਵਾਨ ਹੋ ਗਈ ਹੈ, ਉਧਰੋਂ ਪੰਜਵੇਂ ਪਾਤਸ਼ਾਹ ਰਾਵੀ ਵਿੱਚ ਸਮਾ ਕੇ ਸੱਚਖੰਡ ਚਲੇ ਗਏ ਆ। ਮੀਰ ਪੀਰ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤਖਤਾਂ ਤੇ ਬਿਰਾਜਮਾਨ ਹੈ, ਤਖਤਾਂ ਤੇ ਉਹ ਬਿਰਾਜਮਾਨ ਹਨ। ਇਹ ਸੋਚਦਾ ਹੈ ਵੀ ਹੁਣ ਲੜਕੀ ਵਾਸਤੇ ਰਿਸ਼ਤਾ ਕਿਵੇਂ ਲੱਭੀਏ। ਉਹ ਸਮੇਂ ਚੰਗੇ ਸੀਗੇ, ਉਦੋਂ ਲੜਕੀਆਂ ਦੇ ਰਿਸ਼ਤੇ ਕਰਨੇ ਹੁੰਦੇ, ਜਾਂ ਤਾਂ ਇੱਕ ਆਪਾਂ ਰਾਜਾ ਕਹਿੰਦੇ ਹਾਂ, ਨਾਈ, ਨਾਈ ਜਾਂ ਪਾਂਧੇ ਨੂੰ ਸੱਦੇ ਹੁੰਦੇ ਤੇ ਭਾਈ ਆਕਲ ਜੀਆਂ ਨੇ ਸੱਦਿਆ ਕਿ ਮੇਰੀ ਲੜਕੀ ਜਵਾਨ ਹੋ ਗਈ ਹੈ ਤੇ ਸਾਡਾ ਕੋਈ ਖਾਨਦਾਨ ਦੇਖ ਕੇ ਤੁਸੀਂ ਰਿਸ਼ਤਾ ਕਰੇ ਆਇਓ। ਉਹਨੇ ਰੁਪਈਆ ਫੜਾਤਾ ਵੀ ਸਗਨ ਪਾਇਆ, ਵਿਆਹ ਦੀ ਤਰੀਕ ਪੱਕੀ ਕਰੇ ਆਇਓ। ਉਹ ਕਿਹੜਾ ਇਹ ਭਾਈ ਕੀ ਡਰੋਲੀ ਪਿੰਡ ਆ, ਉਦੋਂ ਫਿਰੋਜ਼ਪੁਰ ਜ਼ਿਲ੍ਹਾ ਵੱਡਾ, ਹੁਣ ਤਾਂ ਚਲੋ ਮੋਗੇ ਜ਼ਿਲ੍ਹੇ 'ਚ ਆ। ਉਹ ਫਿਰੋਜ਼ਪੁਰ ਜ਼ਿਲ੍ਹੇ 'ਚੋਂ ਚੱਲੇ ਤੇ ਕਿੱਥੇ ਆ ਗਏ, ਬਠਿੰਡੇ ਜ਼ਿਲ੍ਹੇ 'ਚ ਆ ਗਏ, ਬਠਿੰਡੇ ਜ਼ਿਲ੍ਹੇ ਦਾ ਪਿੰਡ ਤੁਗਲਾਣੀ। ਹੁਣ ਉਹ ਪਿੰਡ ਹੈ ਨਹੀਂ ਗਾ, ਉਦੋਂ ਪਿੰਡ ਵੱਸਦਾ ਸੀ, ਘੱਗ ਵੱਸਦਾ ਸੀਗਾ। ਉਹ ਤੁਗਲਾਣੀ ਪਿੰਡ ਆਏ ਹੈ ਬਠਿੰਡੇ ਜ਼ਿਲ੍ਹੇ ਦੇ ਵਿੱਚ। ਉਹ ਪੁੱਛਦੇ ਆ ਲਾਗੀ ਵੀ ਕੋਈ ਇੱਥੇ ਮਿਸਤਰੀਆਂ ਦੇ ਪਰਿਵਾਰ ਕਿਹੜੇ ਪਾਸੇ ਰਹਿੰਦੇ ਹੈ। ਕਿਸੇ ਨੇ ਕਿਹਾ ਵੀ ਉਹ ਪਰਲੀ ਗਲੀ ਉਹ ਸਾਰੀ ਮਿਸਤਰੀ ਪਰਿਵਾਰ ਰਹਿੰਦੇ ਹੈ। ਇਹ ਜਿਵੇਂ ਜੋ ਲਾਗੀ ਗਏ ਨਾ, ਉੱਥੇ ਇੱਕ ਨੌਜਵਾਨ, ਉਹਦਾ ਨਾਂ ਭਾਈ ਸਾਧੇ ਦਾ ਪੁੱਤਰ ਭਾਈ ਸਾਧੂ, ਉਹ ਨੌਜਵਾਨ ਕਿਰਤ ਕਰ ਰਿਹਾ, ਆਪਣੇ ਔਜ਼ਾਰਾਂ ਦੇ ਨਾਲ ਕੋਈ ਲੱਕੜ ਦਾ ਸਮਾਨ ਬਣਾ ਰਿਹਾ ਹੈ, ਬਣਾ ਰਿਹਾ ਹੈ। ਜਦੋਂ ਦੇਖਦੇ ਵੀ ਇਹ ਸੱਚੀ ਸੁੱਚੀ ਕਿਰਤ ਕਰਨ ਵਾਲਾ ਨੌਜਵਾਨ ਹੈ, ਕਹਿੰਦੇ ਵੀ ਬੇਟਾ ਤੇਰਾ ਕੀ ਨਾਂ? ਕਹਿੰਦੇ ਮੇਰਾ ਨਾਂ ਸੱਧੂ ਹੈ ਤੇ ਮੇਰੇ ਪਿਤਾ ਭਾਈ ਸਾਧਾ ਜੀ ਹੈ। ਭਾਈ ਸਾਧੇ ਨੂੰ ਸਾਧੇ ਹੈ। ਕਹਿੰਦੇ ਜੀ ਅਸੀਂ ਫਲਾਣੇ ਨਗਰ ਤੋਂ ਆਏ ਹਾਂ, ਭਾਈ ਆਕਲ ਜੀ ਦੀ ਲੜਕੀ ਸੂਰਤੀ ਹੈ, ਤੁਹਾਡੇ ਲੜਕੇ ਨੂੰ ਸ਼ਗਨ ਪਾਉਣਾ ਹੈ। ਕਹਿੰਦੇ ਜੀ ਪਾ ਦਿਓ। ਉਹ ਸ਼ਗਨ ਪਾ ਕੇ ਆ ਗਏ ਹੈ, ਭਾਈ ਆਕਲ ਨੂੰ ਕਹਿੰਦੇ ਵਿਆਹ ਦਾ ਦਿਨ ਪੱਕਾ ਕਰਿਆ ਹੈ, ਬਰਾਤ ਆਊਗੀ ਤੁਗਲਾਣੀ ਤੋਂ ਵੱਡੇ ਘਰ, ਤੇ ਤੂੰ ਆਪਣਾ ਪੂਰੀਆਂ ਤਿਆਰੀਆਂ ਕਰ, ਪੂਰੀਆਂ ਤਿਆਰੀਆਂ ਕਰ। ਸੋ ਪਿਆਰੇ ਖਾਲਸਾ ਜੀ, ਜਦੋਂ ਵਿਆਹ ਦੇ ਦਿਨ ਰੱਖੇ ਹੁੰਦੇ ਆ ਉਦੋਂ ਭੱਜੇ ਆਉਂਦੇ ਆ ਦਿਨ। ਹੁਣ ਤਾਂ ਜੇ ਆਪਾਂ ਲੜਕੇ ਲੜਕੀ ਦਾ ਰਿਸ਼ਤਾ ਕਰਨਾ ਹੋਵੇ, ਸਾਰੀ ਪੁੱਛ ਪੜਤਾਲ ਕਰਦੇ ਹੈ ਵੀ ਕੀ ਖਾਨਦਾਨ ਹੈ, ਕੀ ਗੋਤ ਆ, ਕਿੰਨੀ ਜ਼ਮੀਨ ਆਉਂਦੀ, ਕਿੰਨਾ ਪੜ੍ਹਿਆ ਲਿਖਿਆ ਹੈ, ਇਹ ਕੀ ਕਿਰਤ ਕਰਦਾ, ਕਿਹੜੀ ਨੌਕਰੀ ਤੇ ਆ, ਕੋਈ ਉਹ ਚਾਹੁੰਦੇ ਤੇ ਬੈਠਾ ਕਿ ਨਹੀਂ ਬੈਠਾ, ਕਿਰਤ ਕਰਦਾ ਸਾਡੀ ਧੀ ਨੂੰ ਕੁਛ ਖਵਾ ਦੂਗਾ। ਉਦੋਂ ਲਾਗੀਆਂ ਨੇ ਇਹ ਪੁੱਛ ਪੜਤਾਲ ਨਹੀਂ ਕਰੇਗੀ। ਜਿਹੜਾ ਉਹ ਲੜਕੇ ਵਾਲਾ ਪਰਿਵਾਰ ਸੀ, ਉਹ ਸਰਬਰ ਸਖੀ ਸੁਲਤਾਨ ਨੂੰ ਮੰਨਣ ਵਾਲੇ, ਇਹ ਗੁਰੂ ਨਾਨਕ ਦੇ ਦਰ ਦੇ ਸੇਵਾਦਾਰ ਹੈ। ਦੇਖੋ ਜੋੜ ਕਿਵੇਂ ਹੋਊਗਾ, ਇਹ ਤਾਂ ਕਜੋੜ ਹੋ ਗਿਆ ਨਾ, ਮੇਲ ਹੋਣਾ ਸੀ, ਸੁਮੇਲ ਹੁੰਦਾ ਹੈ ਜਦੋਂ ਲੜਕੇ ਲੜਕੀ ਦੇ ਆਨੰਦ ਕਾਰਜ ਹੁੰਦੇ, ਵਿਆਹ ਹੁੰਦਾ ਹੈ, ਦੋ ਪਰਿਵਾਰਾਂ ਦਾ ਜੋੜ ਹੁੰਦਾ ਹੈ। ਗੁਰੂ ਸਾਹਿਬ ਆਪ ਅਪਾਰ ਬਖਸ਼ਿਸ਼ ਕਿਰਪਾ ਕਰਦੇ ਹੈ। ਲਓ ਜੀ ਬਰਾਤ ਚੱਲ ਕੇ ਤੁਗਲਾਣੀ ਤੋਂ ਵੱਡੇ ਘਰ ਪਹੁੰਚੀ ਹੈ, ਭਾਈ ਕੀ ਡਰੋਲੀ ਦੇ ਨਾਲ ਹੀ ਵੱਡਾ ਘਰ ਹੈ। ਉੱਥੇ ਬਰਾਤ ਜਦੋਂ ਪਹੁੰਚੀ ਹੈ ਨਾ, ਜਿਹੜੇ ਪਦਾਰਥ ਰੱਖੇ ਸੀਗੇ, ਸੀਨੀਆਂ ਦੇ ਢੇਰ ਲਾਏ ਸੀ ਬਰਾਤ ਦੇ ਛਕਣ ਵਾਸਤੇ, ਜਦੋਂ ਉੱਥੇ ਬਰਾਤ ਆਈ ਆ, ਵਿਆਹ ਵਾਲਾ ਲੜਕਾ ਇੱਕ ਜਲ ਕਟੋਰੇ ਵਿੱਚ ਮੰਗਾਉਂਦਾ, ਜਿੰਨੀਆਂ ਐਟਮਾਂ ਹੁੰਦਾ ਹੈ ਆਪਦੇ ਪੀਰਾਂ ਨੂੰ ਫਕੀਰਾਂ ਨੂੰ ਭੋਗ ਲਵਾਉਂਦਾ ਹੈ। ਉੱਥੇ ਘੁਸਰ ਮੁਸਰ ਹੋਣ ਲੱਗ ਗਈ ਹੈ ਵੀ ਜਿਹੜਾ ਇਹ ਭਾਈ ਆਕਲ ਦਾ ਪਰਿਵਾਰ ਹੈ, ਇਹਦੀ ਬੇਟੀ ਬੇਬੀ ਸੂਰਤੀ ਹੈ, ਇਹ ਤਾਂ ਗੁਰੂ ਨਾਨਕ ਦੇ ਚਰਨਾਂ ਦੇ ਭੌਰੇ ਹੈ ਤੇ ਉਹ ਭੂਤਾਂ ਪ੍ਰੇਤਾਂ ਦੇ ਪੁਜਾਰੀ ਹੈ, ਸਰਬ ਸਖੀ ਸੰਥਾਂ ਨੂੰ ਮੰਨਣ ਵਾਲੇ ਹੈ, ਇਹਨਾਂ ਦਾ ਜੋੜ ਕਿਵੇਂ ਹੋਊਗਾ? ਪਿਆਰੇ ਖਾਲਸਾ ਜੀ, ਬੀਬੀ ਸੂਰਤੀ ਦਾ ਤੇ ਭਾਈ ਸੱਧੂ ਦਾ ਵਿਆਹ ਹੋ ਗਿਆ, ਆਨੰਦ ਕਾਰਜ ਹੋਏ ਹੈ। ਜਦੋਂ ਬੀਬੀ ਸੂਰਤੀ ਨੇ ਸੁਹਾਗ ਜੋੜਾ ਪਾਇਆ, ਇਹ ਲਾਲ ਸੂਟ ਪਾਇਆ, ਕਮਰੇ ਵਿੱਚ ਬੈਠੀ ਹੈ, ਉਹਦੀਆਂ ਸਹੇਲੀਆਂ ਆ ਕੇ ਕਹਿੰਦੀਆਂ ਸੂਰਤੀ ਤੇਰੇ ਮੰਦੇ ਭਾਗ। ਕਹਿੰਦੀ ਮੇਰੇ ਮੰਦੇ ਭਾਗ ਕਾਥੋਂ ਹੈ? ਕਹਿੰਦੀ ਬਚਪਨ ਦੇ ਵਿੱਚ ਤੇਰੀ ਮਾਂ ਚਲੀ ਗਈ, ਹੁਣ ਤੇਰੇ ਨਾਲ ਗਲਤ ਹੋਇਆ, ਜਿਹੜਾ ਤੈਨੂੰ ਵਿਆਹਣ ਵਾਸਤੇ ਆਇਆ ਨਾ, ਉਹ ਭੂਤਾਂ ਪ੍ਰੇਤਾਂ ਦੇ ਪੁਜਾਰੀ ਹੈ, ਸਰਬ ਸਖੀ ਸੁਲਤਾਨ ਨੂੰ ਮੰਨਣ ਵਾਲੇ ਹੈ, ਤੂੰ ਗੁਰੂ ਨਾਨਕ ਦੇ ਦਰ ਦੀ ਪੁਜਾਰਨਾ, ਤੁਸੀਂ ਗੁਰੂ ਦੇ ਦਰ ਨੂੰ ਮੰਨਣ ਵਾਲੇ ਹੋ, ਤੁਹਾਡਾ ਜੋੜ ਨਹੀਂ ਹੋਣਾ। ਇੱਕ ਤਰਫਾ ਦੱਸ ਵੀ ਗਏ ਹੈ ਉਹਨੂੰ ਸਾਰਾ ਕੁਝ, ਤੇ ਉੱਥੇ ਨਗਰ ਦੇ ਵਿੱਚ ਇਹ ਘੁਸਰ ਮੁਸਰ ਸ਼ੁਰੂ ਹੋ ਗਈ ਕਿ ਜੇ ਸਾਨੂੰ ਪੁੱਛਦਾ, ਸਾਡੀ ਰਹਿ ਨਹੀਂ ਲਈ, ਸਾਨੂੰ ਪੁੱਛਿਆ ਨਹੀਂ ਹੈ, ਹੁਣ ਲੜਕਾ ਕਿਹੜਾ ਲੱਭ ਲਿਆ ਹੈ? ਉਦੋਂ ਬਰਾਤ ਕਈ ਦਿਨ ਰਹਿੰਦੀ ਹੁੰਦੀ,
बीबी सूरती ने दरवाजा बंद करके कमरे च कली बैठी है। उन्होंने बीबी सूरती उस बच्ची ने लड़की ने मेरी पीढ़ी के मालिक श्री गुरु हरगोबिंद साहब महाराज के चरणों च अरदास करती है, कहती भगत बच्छल भगतों के राखे मेरे सतगुरु गुरु हरगोबिंद साहब महाराज मेरा हुण डोला लेके जाना, इन्होंने मैं आपके सहुरे करे जाना है, मेरे पिता दी ते साड़ी सेवा की मंजूर कर लियो। वह कहती महाराज मैं तेरे दरन चरणों की सेवादार है, वह सर्व सखी संस्थान मनन वाले है, साड़ा जोड़ नहीं हो सकता। वह कहती कुछ खा के मैं मरना नहीं है, आत्महत्या नहीं करनी। लड़की कहती भाई सहुरे घर जाने तो पहला जाता मेरा पति गुरमुख बना लियो, आपके चरणों ना जोड़ लियो, नहीं राज मैं खत्म हो जा, मैनू कुछ मर्जी हो जाए, मेरी आ अरदास है। लो प्यारे खालसा जी गुरु साहब अरदास किवें सुनदा है, मेरी पीढ़ी दे मालकां ने दवान दिते सी भाई की डरोली, महाराज कहिंदे ना अज दवान इत्थे नहीं सजना, अज दवान परले पासे सजना। एक भारा सारा बोर दा दरख्त उहदे कोल दी बीबी सूरती दा डोला लंघना सीगा, गुरु साहब कहिंदे उस पासे दवान सजाओ, महाराज ने दवान उधर सजाते है। इधरों अरदास करके बीबी सूरती चार कुहारा ने डोला चके डोले विच बैठी है, डोले आला अगे नंगे कुहार धी आला माफी मंगता है, लड़के आलिया तो हुंदा ही है भी तुसी इन्ने दिन रहे थोड़ी सेवा च कमी होगी तो माफ करियो। ते उधरों जो डोला लंघदा है ना बीबी सूरती दे कन्नां च गुरु नानक की बाणी की मिठी मिठी बाणी की धुन पैंदी आवाज पैंदी है। वह कहती जे ये बराती होंगे इन्होंने कहते धन भूत धन भैरो धन सखी सुल्तान, ये तो गल कोई होर है। उन्हें आपका घुंड भी उपर चुकिया डोले का पला ता करके एक सिख नूं कहिंदी वीर कित्थे जा रहे हैं, वह कहिंदा भैणे इत्थे छेवें पातशाह आए है दमान सजे आए। उत्थों बैठी कहिंदी महाराज मेरी तत्तड़ी दी मेरी नमाणी दी तुसीं अरदास सुन के मेरे राहां च दवान सजाते है, ना हुण सुणियो बिरथी कदे ना जांदी, जिहड़ी अरदास कर कीती वी अरदास कदे वी बिरथी जांदी ना। ਜਦੋਂ ਅਸੀਂ ਗੁਰੂ ਨੂੰ ਅਰਦਾਸ ਕਰਾਂਗੇ ਨਾ ਗੁਰਬਾਣੀ ਕਹਿੰਦੀ ਬਿਰਥੀ ਕਦੇ ਨਾ ਹੋਵੀ ਜਨ ਕੀ ਅਰਦਾਸ, ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣ ਤਾਸ। ਜੇ ਸਾਡਾ ਸ਼ਰਧਾ ਵਿਸ਼ਵਾਸ ਪੱਕਾ ਹੈ ਕਿ ਗੁਰੂ ਸਾਹਿਬ ਸਾਡੇ ਤੇ ਕਿਰਪਾ ਕਰਦੇ ਹੈ, ਉਹ ਬੱਚੀ ਉਹ ਲੜਕੀ ਬੀਬੀ ਸੂਰਤੀ ਦੀ ਅਰਦਾਸ ਸੁਣ ਕੇ ਗੁਰੂ ਸਾਹਮਣੇ ਦਵਾਨ ਸਾਹਿਬ ਕਵਿਤਾ ਸੁਣਿਓ, ਕੀਤੀ ਵੀ ਅਰਦਾਸ ਕਦੇ ਵੀ ਬਿਰਥੀ ਜਾਂਦੀ ਨਾ। ਮੇਰੇ ਸਾਥੀ ਹਰਦੇਵ ਸਿੰਘ ਦਵਾਨਾ, ਸਰੰਗੀ ਮਾਸਟਰ ਮਨਜੀਤ ਸਿੰਘ ਦੱਦਾਹੂਰ, ਸਾਥੀ ਓਂਕਾਰ ਸਿੰਘ ਨਵਾਂ ਸ਼ਹਿਰ ਵਾਲੇ।

ਮਾਲਕਾਂ ਨੇ ਨਵਾਜਿਆ ਉਹਨਾਂ ਦੋਨਾਂ ਨੂੰ ਸੁਹਾਗ ਜੋੜੀ ਨੂੰ, ਕਿਰਪਾ ਕੀਤੀ ਉਹ ਤੇ, ਅਰਦਾਸ ਮਨਜ਼ੂਰ ਹੋਈ ਹੈ ਤੇ ਮਨਮੁਖ ਤੋਂ ਗੁਰਮੁਖ ਬਣਾਇਆ ਉਹਦੇ ਪਤੀ ਨੂੰ। ਇਤਿਹਾਸ ਇਹ ਕਾਫੀ ਲੰਮਾ ਚੌੜਾ ਕਿ ਅਰਦਾਸ ਦੀ ਗੱਲ ਕੀਤੀ ਸੀ, ਇਹਨਾਂ ਕਿਸ਼ੀਆਂ ਦੇ ਖਿਮਾ ਦੇ ਜਾਚਕ ਹੈ, ਗੁਰੂ ਸਾਹਿਬ ਕਿਰਪਾ ਕਰਨਾ ਬੱਚੀ ਨੂੰ ਦੇਹ ਰੋਤਾ ਤੰਦਰੁਸਤੀ ਖੁਸ਼ੀਆਂ ਬਖਸ਼ਿਸ਼ ਕਰਨਾ। ਸੋ ਬੇਅੰਤ ਸੰਗਤਾਂ ਨੇ ਮਾਇਆ ਰੂਪੀ ਸੀਸ ਬਖਸ਼ਿਆ, ਗੁਰੂ ਸਾਹਿਬ ਸਭ ਨੂੰ ਚੜ੍ਹਦੀ ਕਲਾ ਘਰ ਪਰਿਵਾਰ ਵਿੱਚ ਸੁੱਖ ਸ਼ਾਂਤੀ ਬਖਸ਼ਿਸ਼ ਕਰਨ। ਆਓ ਹੁਣ ਛੇ ਪੁਣੇ ਆਨੰਦ ਸਾਹਿਬ ਜਾਪ ਹੋਣਾ, ਫਿਰ ਗੁਰੂ ਸਾਹਿਬ ਦੇ ਜਾਣਾ 'ਚ ਅਰਦਾਸ ਸੁਣੀ ਹੈ। ਬੁਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹ।

ਕਦਰ ਕਰੇ। ਦਰੋਂ ਕਰੋਂ ਸਾਹਿਬ ਭਾਈ ਮਨਮੋਹਨਵੀਰ ਸਿੰਘ ਜੀ ਅਤੇ ਬੀਬੀ ਰਮਨਜੀਤ ਕੌਰ ਸਿੱਧੂ ਪਰਿਵਾਰ ਨੂੰ ਪੋਤੀ ਦੀ ਦਾਤ ਬਖਸ਼ੀ ਹੈ ਅਤੇ ਭਾਈ ਹਰਵਿੰਦਰ ਸਿੰਘ ਰੁਪਿੰਦਰ ਕੌਰ ਸੰਘਾ ਪਰਿਵਾਰ ਨੂੰ ਦੋਹਤੀ ਦੀ ਦਾਤ ਅਤੇ ਦਾਤਾ ਜੀ ਭਾਈ ਸਿਫਿੰਦਰਜੀਤ ਸਿੰਘ ਅਤੇ ਬੀਬੀ ਜੀਵਨਜੀਤ ਕੌਰ ਸਿੱਧੂ ਨੂੰ ਦਾਤਾ ਦੀ ਪੁੱਤਰੀ ਦੀ ਦਾਤ ਬਖਸ਼ਿਸ਼ ਕੀਤੀ ਹੈ। ਬੱਚੀ ਫਿਰਦੌਸ ਕੌਰ ਨੇ ਜਨਮ ਲਿਆ। ਸ਼ੁਕਰਾਨੇ ਵਜੋਂ ਪਰਿਵਾਰ ਵੱਲੋਂ ਦਾਤਾ ਜੀ ਆਪ ਦੇ ਚਰਨ ਸੰਗਤਾਂ ਦੇ ਚਰਨ ਪ੍ਰਸੰਨ ਕੀਤਿਆਂ ਹੋਇਆ ਪਰਿਵਾਰ ਦੀ ਸੁੱਖ ਸ਼ਾਂਤੀ ਬਖਸ਼ੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਹੋਏ ਪਰਿਵਾਰ ਵੱਲੋਂ ਸੁਖਮਨੀ ਸਾਹਿਬ ਦੇ ਪਾਠ ਆਰੰਭ ਕੀਤੇ ਗਏ। ਸੰਪੂਰਨਤਾ ਤੋਂ ਉਪਰੰਤ ਦਾਤਾ ਜੀ ਪਰਿਵਾਰ ਦੀ ਚੜ੍ਹਦੀ ਕਲਾ ਲਈ ਅਤੇ ਪਰਿਵਾਰਾਂ ਦੀ ਸੁੱਖ ਸ਼ਾਂਤੀ ਵਾਸਤੇ ਆਪ ਦੀ ਇਲਾਹੀ ਬਣਦੇ ਅਰਜਸ ਕੀਰਤਨ ਅਤੇ ਢਾਡੀ ਵਾਰਾਂ ਇਤਿਹਾਸ ਦੀ ਸੇਵਾ ਹੋਈ ਆ। ਦਾਤਾ ਜੀ ਬਾਣੀ ਦਾ ਪਾਠ ਕਰਦੇ ਆ, ਸੇਵਾ ਕਰਦੇ ਆ, ਹੋਈਆਂ ਪੁੱਲਾਂ ਬਖਸ਼ ਲੈਣੀ ਆ, ਅੱਗੇ ਤੋਂ ਮਿਹਰ ਪ੍ਰਿਆਤ ਰੱਖਣਾ, ਪੜੀ ਸੋਹਣੀ ਬਾਣੀ ਦਾ ਭਾਵ ਸਮੂਹ ਪਰਿਵਾਰ ਅਤੇ ਬੱਚੀ ਦੇ ਹਿਰਦਿਆਂ ਵਿੱਚ ਵਸਾਉਣਾ, ਮਿਹਰ ਕਰਨੀ ਦਾਤਾ ਜੀ ਸੰਘਾ ਪਰਿਵਾਰ ਤੇ ਸਿੱਧੂ ਪਰਿਵਾਰ ਦੇ ਸਿਰ ਤੇ ਮਿਹਰ ਪ੍ਰਿਆਤ ਰੱਖਣਾ, ਪਰਿਵਾਰਾਂ ਵਿੱਚ ਸੁੱਖ ਵਰਤਾਉਣਾ, ਬੱਚਿਆਂ ਸਿਰ ਤੇ ਮਿਹਰ ਪ੍ਰਿਆਤ ਰੱਖਣਾ, ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ, ਪ੍ਰੇਮ ਪਿਆਰ ਦਿਵਾਗ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ, ਨਾਨਕਿਆਂ ਤੇ ਦਾਦਕਿਆਂ ਦੇ ਬੱਚੀ ਦੇ ਨਾਨਕਿਆਂ ਦੇ ਦਾਦਕਿਆਂ ਨੂੰ ਚੜ੍ਹਦੀ ਕਲਾ ਬਖਣੀ ਅਤੇ ਬੱਚੀ ਫਿਰਦੌਸ ਕੌਰ ਦੇ ਸਿਰ ਤੇ ਮਿਹਰ ਪਾ ਬੱਚੇ ਨੂੰ ਗੁਰਸਿੱਖੀ ਦੇਵਨ, ਮਾਤਾ ਪਿਤਾ ਆਗਿਆਕਾਰੀ ਬੱਚੀ ਦੇਸ਼ ਕੌਮ ਦੀ ਸੇਵਕ ਸ਼ੁਭ ਗੁਣ ਉੱਚ ਵਿਦਿਆ ਦਾਤਾ ਦੀਰਘ ਆਜੂ ਬਖਸ਼ਿਸ਼ ਕਰਨੀ, ਗੁਰੂ ਗ੍ਰੰਥ ਗੁਰੂ ਪੰਥ ਆਸ਼ਿਰ ਸਾਰ ਜੀਵਨ ਬਖਸ਼ਣਾ, ਆਉਣ ਵਾਲਾ ਸਮਾਂ ਬੱਚੇ ਲਈ ਚੜ੍ਹਦੀਆਂ ਕਲਾ ਅਤੇ ਖੁਸ਼ੀਆਂ ਭਰਿਆ ਬਖਸ਼ ਕੇ ਨਿਹਾਲ ਕਰਨਾ। ਸ਼ੁਕਰਾਨੇ ਵਜੋਂ ਪਰਿਵਾਰ ਨੂੰ ਸੁੰਦਰ ਮਾਲੇ ਬੇਅੰਤ ਮਾਇਆ ਅਤੇ ਆਪ ਸੰਗਤਾਂ ਸੇਵਾ ਗੁਰੂ ਲੰਗਰ ਦੁਆਰਾ ਕੀਤੀ ਜਾ ਰਹੀ ਹੈ। ਮਿਹਰ ਕਰਨੀ ਦਾਤਾ ਜੀ, ਉਹ ਪਰਿਵਾਰ ਦੀ ਕੀਤੀ ਹੋਈ ਸੇਵਾ ਆਪਣੇ ਦਰ ਤੇ ਪ੍ਰਵਾਨ ਕਰਨੀ ਅਤੇ ਪਰਿਵਾਰ ਨੂੰ ਇਸੇ ਤਰ੍ਹਾਂ ਖੁਸ਼ੀਆਂ ਖੇੜੇ ਬਖਸ਼ਿਸ਼ ਕਰਦੇ। ਇਸੇ ਤਰ੍ਹਾਂ ਭਾਈ ਰਣਜੋਤ ਸਿੰਘ ਨਿੱਜਰ ਅਤੇ ਨੈਣ ਪਰਿਵਾਰ ਨੂੰ ਸ਼ੁਕਰਾਨੇ ਵਜੋਂ ਸ੍ਰੀ ਖੰਡ ਪ੍ਰਸਾਦ ਦੇ ਭੋਗ ਉਪਰੰਤ ਪਰਿਵਾਰ ਦੀ ਚੜ੍ਹਦੀ ਕਲਾ ਲਈ ਦੀਵਾਨ ਸਜੇ ਸਜੇ ਦੀਵਾਨਾਂ ਵਿੱਚ ਆਪਦੇ ਹੱਥ ਜਸ ਹੋਏ ਨੇ। ਮਿਹਰ ਕਰਨੀ ਦਾਤਾ ਜੀ, ਪਰਿਵਾਰ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ, ਪਰਿਵਾਰ ਵਿੱਚ ਸੁੱਖ ਵਰਤਾਉਣਾ ਅਤੇ ਬੱਚੀ ਦਾ ਜਨਮ ਦਿਨ ਮਨਾਇਆ ਗਿਆ ਬੱਚੀ ਨੂੰ ਚੜ੍ਹਦੀ ਕਲਾ ਬਖਸ਼ ਕੇ ਬੱਚੀ ਨੂੰ ਖੁਸ਼ੀਆਂ ਭਰਿਆ ਜੀਵਨ ਬਖਸ਼ਿਸ਼ ਕਰਨਾ। ਇਸੇ ਤਰ੍ਹਾਂ ਭਾਈ ਇੰਦਰਜੋਤ ਸਿੰਘ ਗਿੱਲ, ਭਾਈ ਸਿਮਰਜੀਤ ਸਿੰਘ ਬਰਾੜ ਤੇ ਭਾਈ ਗੁਰਮੇਲ ਸਿੰਘ ਗਿੱਲ ਪਰਿਵਾਰਾਂ ਨੂੰ ਅਖੰਡ ਪਾਠ ਕੀਰਤਨ ਤੇ ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਹੈ। ਸਰਬੱਤ ਪਰਿਵਾਰਾਂ ਨੂੰ ਚੜ੍ਹਦੀ ਕਲਾ ਬਣੀ, ਉਹ ਜੋ ਮਾਈ ਭਾਈ ਗੁਰਮੋ ਪਿਆਰੇ ਆਪ ਦੇ ਚਰਨਾਂ 'ਚ ਤਿਲ ਫੁੱਲ ਦਾ ਭੇਟਾ ਕੀਰਤਨ ਭੇਟ ਮਾਇਆ ਲਾ ਕੇ ਹਾਜ਼ਰ ਹੋਏ ਨੇ, ਸਭ ਦੀ ਹਾਜ਼ਰੀ ਦਰ ਪਵਾਉਣੀ, ਸੇਵਾ ਥਾਪ ਪਾਉਣੀ, ਸਿਰ ਤੇ ਮਿਹਰ ਪ੍ਰਿਆਤ ਰੱਖਣਾ, ਸਰਬੱਤ ਪਰਿਵਾਰਾਂ ਨੂੰ ਚੜ੍ਹਦੀ ਕਲਾ ਬਣੀ। ਪਵਿੱਤਰ ਹਜ਼ੂਰੀ ਵਿੱਚ ਸਿੱਧੂ ਪਰਿਵਾਰ ਤੇ ਸੰਘਾ ਪਰਿਵਾਰਾਂ ਵੱਲੋਂ ਕੜਾਹ ਪ੍ਰਸ਼ਾਦ ਦੇਗ ਹਾਜ਼ਰਾ ਦਰ ਪ੍ਰਵਾਨ ਹੋਵੇ, ਪ੍ਰਵਾਨ ਦੇ ਸੰਦ ਵਰਤਾਉਣ ਦੀ ਆਗਿਆ ਬਖਸ਼ੋ। ਮਿਹਰ ਕਰੋ, ਪਵਿੱਤਰ ਹੁਕਮਨਾਮਾ ਬਖਸ਼ ਕੇ ਪਰਿਵਾਰਾਂ ਨੂੰ ਤੇ ਬੱਚਿਆਂ ਨੂੰ ਆਸ਼ੀਰਵਾਦ ਬਖਸ਼ ਕੇ ਨਿਹਾਲ ਕਰੋ ਜੀ। ਸੁੱਖ ਹੋਵੇ, ਨਾਮ ਚੇਤਾ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਾਂ ਕਾ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਹੈ, ਰਾਜ ਕਰੇਗਾ ਖਾਲਸਾ, ਖੁਆਰੋਏ ਸਭ ਮਿਲੇਂਗੇ, ਖੁਆਰੋਏ ਸਭ ਮਿਲੇਂਗੇ, ਬਚੇ ਸ਼ਰਨ ਜੋ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਜੀ। ਜੇ ਸਿਮਰਤ ਸਭ ਕਿਲ ਵੇਖਣਾ ਸੇ ਪਿਤਰੀ ਹੋਏ ਅਦਾਰੂ, ਸੋ ਹਰ ਹਰ ਤੁਮ ਸਦ ਹੀ ਜਾਪੋ ਜਾ ਕਾ ਅੰਤ ਨ ਪਾਰੂ। ਪੂਤਾ ਮਾਤਾ ਕੀ ਅਸੀਸ, ਨਿਮਗ ਨ ਬਿਸਰੋ ਤੁਮ ਕੋ ਹਰ ਹਰ, ਸਦਾ ਭਜੋ ਜਗਦੀ ਸੋ ਕਹੋ ਟਲ ਗੁਰ ਸੇਵੀਐ। ਐਹਨਸ ਸਹਿਜ ਸੁਭਾਏ, ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਨਾਮ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ, ਗੁਰਪੁਰਾ ਭੇਟਿਓ ਵੱਡ

ਜਾਗੀ ਮਨੇ ਪਿਆ ਪਰਗਾਸਾ ਕੋਈ ਨਾ ਪਹੁੰਚਣ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ ਗੁਰਪੂਰਾ ਪਿਟਿਓ ਵਡਪਾਗੀ ਮਨੇ ਪਿਆ ਪਰਗਾਸਾ ਕੋਈ ਨਾ ਪਹੁੰਚਣ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ ਆਪਣੇ ਸਤਿਗੁਰ ਕੈ ਬਲਹਾਰ ਆਗੇ ਸੋ ਪਾਛੇ ਸੁਖ ਸਹਿਜਾ ਕਰ ਆਨੰਦ ਹਮਾਰੇ ਰਹਾਓ ਅੰਤਰਜਾਮੀ ਕਰਨੇ ਹਾਰਾ ਸੋਈ ਖਸਮ ਹਮਾਰਾ ਨਿਰਭਉ ਪੈ ਗੁਰ ਚਰਨੀ ਲਾਗੇ ਕਰਾਮ ਨਾਮ ਅਦਾਰਾ ਸਫਲ ਦਰਸ਼ਨ ਅਕਾਲ ਮੂਰਤ ਪ੍ਰਭ ਹੈ ਵੀ ਹੋਣ ਹਾਰਾ ਕੰਠ ਲਗਾਏ ਆਪਣੇ ਜਨ ਰਾਖੇ ਆਪਣੀ ਪ੍ਰੀਤ ਪਿਆਰਾ ਵੱਡੀ ਵਡਿਆਈ ਅਚਰਜ ਸੋਭਾ ਕਾਰਜ ਆਇਆ ਰਸ ਨਾਨਕੋ ਗੁਰਪੂਰਾ ਪੇਟਿਓ ਸਗਲੇ ਦੁੱਖ ਬਿਨਾਸੇ ਵੱਡੀ ਵਡਿਆਈ ਅਚਰਜ ਸੋਭਾ ਕਾਰਜ ਆਇਆ ਰਸ ਨਾਨਕੋ ਗੁਰਪੂਰਾ ਪੇਟਿਓ ਸਗਲੇ ਦੁੱਖ ਬਿਨਾਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਸਕਾਰ ਜੋ ਸਤਸੰਗ ਜੀਓ ਸਤਿਗੁਰ ਦੀ ਰਹਿਮਤ ਹੋਈ ਹੈ ਸਿੱਧੂ ਪਰਿਵਾਰ ਅਤੇ ਸੰਘਾ ਪਰਿਵਾਰ ਨੂੰ ਸਾਨੂੰ ਖੁਸ਼ੀਆਂ ਬਖਸ਼ੀਆਂ ਨੇ ਬੱਚੀ ਦਾ ਜਨਮ ਹੋਇਆ ਸ਼ੁਕਰਾਨੇ ਵਜੋਂ ਪਰਿਵਾਰ ਵੱਲੋਂ ਅੱਜ ਦੇ ਸਮੁੱਚੇ ਸਮਾਗਮ ਦੀ ਸੇਵਾ ਲਈ ਗਈ ਸੁਖਮਣੀ ਸਾਹਿਬ ਦੇ ਪਾਠ ਕੀਰਤਨ ਢਾਡੀਵਾਰਾਂ ਇਤਿਹਾਸ ਦੀ ਸੇਵਾ ਹੋਈ ਹੈ ਜਥਿਆਂ ਦਾ ਧੰਨਵਾਦ ਆਪ ਸਭ ਦਾ ਵੀ ਧੰਨਵਾਦ ਜਿਨ੍ਹਾਂ ਨੇ ਬੈਠ ਕੇ ਸ਼ਰਨ ਕੀਤਾ ਭਾਈ ਦੇਗ ਵਰਤਾਈ ਜਾ ਰਹੀ ਹੈ ਦੇਗ ਲੈ ਕੇ ਜਾਓ ਸਾਰੇ ਜਾਣੇ ਬੈਠੋ ਦੋ ਮਿੰਟ ਸੋ ਪਾਠ ਕੀਰਤਨ ਢਾਡੀਵਾਰਾਂ ਇਤਿਹਾਸ ਦੀ ਸੇਵਾ ਜਥਿਆਂ ਦਾ ਧੰਨਵਾਦ ਆਪ ਸਭ ਦਾ ਵੀ ਧੰਨਵਾਦ ਉਪਰੰਤ ਗੁਰੂ ਚਰਨਾਂ ਵਿੱਚ ਬੱਚੀ ਦੀ ਚੜ੍ਹਦੀ ਕਲਾ ਦੀ ਪਰਿਵਾਰਾਂ ਦੀ ਸੁੱਖ ਸ਼ਾਂਤੀ ਵਾਸਤੇ ਅਰਦਾਸ ਬੇਨਤੀ ਹੋਈ ਹੈ ਪਵਿੱਤਰ ਹੁਕਮਨਾਮੇ ਸਤਿਗੁਰ ਨੇ ਬਖਸ਼ ਕੀਤੇ ਜੋ ਆਪਾਂ ਸ਼ਰਧਾ ਨਾਲ ਸ਼ਰਨ ਕੀਤੇ ਨੇ ਇਸੇ ਤਰ੍ਹਾਂ ਰਣਜੋਤ ਸਿੰਘ ਨਿੱਜਰ ਅਤੇ ਨੈਣ ਪਰਿਵਾਰ ਵੱਲੋਂ ਖੰਡ ਪਾਠਾਂ ਦੇ ਭੋਗ ਪਏ ਨੇ ਉਹਨਾਂ ਵੱਲੋਂ ਵੀ ਦੀਵਾਨ ਦੀ ਸੇਵਾ ਹੋਈ ਹੈ ਗੁਰੂ ਕੇ ਲੰਗਰਾਂ ਦੀ ਸੇਵਾ ਉਹਨਾਂ ਵੱਲੋਂ ਵੀ ਹੈ ਅਤੇ ਸਿੱਧੂ ਅਤੇ ਸੰਘਾ ਪਰਿਵਾਰਾਂ ਵੱਲੋਂ ਵੀ ਸੇਵਾ ਹੋ ਰਹੀ ਹੈ ਤੋ ਸਭ ਨੂੰ ਬੇਨਤੀ ਹੈ ਲੰਗਰ ਛਕਣ ਦੀ ਕਿਰਪਾਲਤਾ ਕਰਨੀ ਪਰਿਵਾਰਾਂ ਨੂੰ ਬਹੁਤ ਬਹੁਤ ਵਧਾਈਆਂ ਗੁਰੂ ਕਿਰਪਾ ਕਰੇ ਬੱਚੇ ਨੂੰ ਗੁਰੂ ਸਿੱਖੀ ਜੀਵਨ ਮਾਤਾ ਪਿਤਾ ਆਗਿਆਕਾਰੀ ਬੱਚੀ ਦੇਸ਼ ਕੌਮ ਦੀ ਸਿੱਖ ਸ਼ੁਭ ਗੁਣ ਬਖਸ਼ਿਸ਼ ਕਰਨ ਆਉਣ ਵਾਲਾ ਸਮਾਂ ਚੜ੍ਹਦੀਆਂ ਕਲਾ ਹੋਵੇ ਪਾਤਸ਼ਾਹ ਜੋ ਬਖਸ਼ਿਆ ਵਧੇ ਸਾਡੇ ਹਿਰਦੇ ਵਿੱਚ ਆਪਣੇ ਸਤਿਗੁਰ ਕੇ ਬਲਹਾਰੇ ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਜਿਹਦੇ ਨਾਲ ਅੱਗੇ ਸੁੱਖ ਪਾਤਸ਼ਾਹ ਸੁੱਖ ਸਹਿਜਾ ਘਰ ਆਨੰਦ ਹਮਾਰੇ ਮੈਨੂੰ ਆਤਮਕ ਜੀਵਨ ਦੀ ਸੂਝ ਮਿਲ ਗਈ ਆਤਮਕ ਜੀਵਨ ਪ੍ਰਾਪਤ ਹੋ ਗਿਆ ਅਤੇ ਮਹਾਰਾਜ ਕੀਤਾ ਪਹਿਲਾਂ ਵੀ ਸੁੱਖ ਅਤੇ ਆਉਣ ਮਲਤ ਲੋਕ ਵਿੱਚ ਹੀ ਪਰਲੋਕ ਵਿੱਚ ਹੀ ਹੁਣ ਵੀ ਅਤੇ ਆਉਣ ਵਾਲੇ ਸਮੇਂ 'ਚ ਵੀ ਸਾਨੂੰ ਨੇ ਸੁੱਖ ਹੀ ਬਣਾਏ ਰੱਖਿਆ ਤੋ ਜੇ ਪਾ ਗਿਆ ਗੁਰਪਾ ਦੇ ਪੂਰਾ ਗੁਰਪੂਰਾ ਭੇਟੇ ਉਹ ਵਡਭਾਗੇ ਵੱਡੇ ਭਾਗਾਂ ਨੇ ਜੇ ਗੁਰੂ ਦੀ ਬਖਸ਼ਿਸ਼ ਹੋ ਜਾਵੇ ਮਨੇ ਪਿਆ ਆਦਰ ਆਤਮ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਗਿਆ ਉਹ ਬਾਈ ਜੀ ਚੁੱਪ ਥੋੜ੍ਹਾ ਜਿਹਾ ਸੌਖੌਲੀ ਗੱਲਾਂ ਕਰੋ ਪਲੀਜ਼ ਸੋ ਆਤਮ ਪ੍ਰਕਾਸ਼ ਆਤਮ ਗਿਆਨ ਦੀ ਬਖਸ਼ਿਸ਼ ਪ੍ਰਾਪਤ ਹੋ ਜੀ ਪ੍ਰਕਾਸ਼ ਹੋ ਜਾਂਦਾ ਕੋਈ ਨਾ ਪਹੁੰਚਣ ਹਾਰਾ ਦੂਜਾ ਆਪਣੇ ਮੈਨੂੰ ਭਰੋਸਾ ਆ ਗਿਆ ਕਿ ਗੁਰੂ ਵਾਰੀ ਬਖਸ਼ਿਸ਼ ਕੋਈ ਹੋਰ ਕਰਨ ਵਾਲਾ ਹੈ ਨਹੀਂ ਗੁਰੂ ਹੀ ਕਰਦਾ ਇਹ ਤੋਂ ਬਗੈਰ ਹੋਰ ਨਹੀਂ ਅੰਤਰਜਾਮੀ ਕਰਨ ਵਾਲਾ ਉਹ ਸਾਡੀ ਅੰਦਰ ਦੀ ਜਾਣਦਾ ਉਹ ਹੀ ਸਾਡਾ ਪਿਆਰਾ ਸੋ ਗੁਰੂ ਕਿਰਪਾ ਕਰੇ ਗੁਰਮੁਖ ਪਿਆਰਿਓ ਆਪਾਂ ਗੁਰੂ ਗ੍ਰੰਥ ਅਤੇ ਗੁਰੂ ਪੰਥ ਨਾਲ ਜੁੜੀਏ ਬਾਣੀ ਅਤੇ ਬਾਣੀ ਦੇ ਧਾਰਨੀ ਹੋਈਏ ਔਰ ਕੋਸ਼ਿਸ਼ ਕਰੀਏ ਕਿ ਹਰ ਇੱਕ ਸਿੱਖ ਬਾਣੀ ਪੜ੍ਹੇ ਔਰ ਬਾਣੀ ਦੀ ਵਿਚਾਰ ਆਪਣੇ ਹਿਰਦੇ ਵਿੱਚ ਵਸਾਉਣ ਦਾ ਯਤਨ ਕਰੀਏ ਆਦਿ ਜਿਹੜਾ ਜੀਵਨ ਆ ਮਨੁੱਖਾ ਇਹਦੀ ਅਗਰ ਬੰਦੇ ਨੇ ਜਾਣ ਕਰਨ ਪਛਾਣੀ ਕੌਣ ਨਹੀਂ ਹੈ ਮੈਂ ਕੌਣ ਹਾਂ ਮੈਂ ਕਿੱਥੋਂ ਆਇਆ ਅਤੇ ਮੈਂ ਕਿੱਥੇ ਜਾਣਾ ਅਤੇ ਮੇਰੇ ਜੀਵਨ ਦਾ ਮਨੋਰਥ ਕੀ ਹੈ ਕਿਉਂਕਿ ਹਰ ਇੱਕ ਚੀਜ਼ ਅਸੀਂ ਪੜ੍ਹਦੇ ਹਾਂ ਅਤੇ ਪੜ੍ਹ ਕੇ ਉਹਦੇ ਮਨੋਰਥ ਨੂੰ ਸਮਝਦੇ ਹਾਂ ਆਪਣੇ ਜੀਵਨ ਦੇ ਮਨੋਰਥ ਵਾਸਤੇ ਸਤਿਗੁਰ ਨੇ ਬਾਣੀ ਦਿੱਤੀ ਆ ਇਹਨੂੰ ਪੜ੍ਹਨਾ ਆਪ ਹੀ ਪੜ੍ਹਨਾ ਆਪ ਹੀ ਸੁਣਨਾ ਆਪ ਹੀ ਸਮਝਣਾ ਅਤੇ ਆਪ ਹੀ ਇਹਨੂੰ ਇੰਪਲੀਮੈਂਟ ਕਰਨਾ ਤੋ ਜਿਹੜਾ ਕਰੇਗਾ ਮਾਲਕ ਦੀ ਕਿਰਪਾ ਦਾ ਪਾਤਰ ਬਣੇਗਾ ਬਹੁਤ ਬਹੁਤ ਵਧਾਈਆਂ ਜੀ ਆਇਆਂ ਨੂੰ ਸਾਰਿਆਂ ਨੂੰ ਪਰਿਵਾਰ ਵੱਲੋਂ ਧੰਨਵਾਦ ਸਾਰਿਆਂ ਦਾ ਗੁਰੂ ਕੇ ਲੰਗਰ ਤਿਆਰ ਨੇ ਸਭ ਨੇ ਛਕੇ ਜਾਣੇ ਦੀਵਾਨ ਦੀ ਸਮਾਪਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸੋ ਬੱਚੀ ਨੂੰ ਲੈ ਕੇ ਆਓ, ਬੱਚੀ ਨੂੰ ਸਰਟੀਫਿਕੇਟ ਦੇਣਾ, ਮੈਨੂੰ ਖਿਮਾ ਕਰਨਾ, ਬੱਚੀ ਫਿਰਦੌਸ ਕੌਰ ਨੂੰ ਸਰਟੀਫਿਕੇਟ ਦੇਣਾ, ਬੱਚੀ ਨੂੰ ਸਟੇਜ ਤੇ ਲੈ ਕੇ ਆਓ ਪਲੀਜ਼।

0: ਸੋ ਪਰਿਵਾਰ ਨੂੰ ਬੇਨਤੀ ਹੈ ਬੱਚੀ ਨੂੰ ਸਟੇਜ ਤੇ ਲਿਆ ਕੇ ਉਹਦਾ ਸਰਟੀਫਿਕੇਟ ਜਿਹੜਾ ਕਾਂਗਰਸ
1: ਹਰ ਗੁਣ ਕਥਿਤ ਸੁਣਤ ਬੌਰਾਨ ਮੇਰੇ ਬਾਬਾ ਮੈਂ ਬੌਰਾ ਸਭ ਖਲਕ ਸਿਆਨੀ ਮੈਂ ਬੌਰਾ ਮੈਂ ਬਿਗਰਿਓ ਬਿਗਰੇ ਮਤ ਔਰਾ ਰਹਾਉ ਰਾ ਆਪਣਾ ਬੌਰਾ ਰਾਮ ਕੀ ਬੌਰਾ ਸਤਿਗੁਰ ਜਾਰ ਗਯੋ ਭਰਮ ਓਰਾ ਮੈਂ ਬਿਗਰੇ ਆਪਣੀ ਮਤ ਕੋਈ ਮੇਰੇ ਭਰਮ ਭੁੱਲੋ ਮਤ ਕੋਈ ਸੋ ਬੋਰਾ ਜੋ ਆਪਣ ਪਛਾਣੇ ਆਪ ਪਛਾਣੇ ਤਾਂ ਏਕੇ ਜਾਣੇ ਅਭੇ ਨ ਮਾਤਾ ਸੋ ਕਬੂ ਨ ਮਾਤਾ ਕਹੇ ਕਬੀਰ ਰਾਮੇ ਰੰਗ ਰਾਤਾ ਲਾਵਲ ਗ੍ਰਹਿ ਤਜ ਬਨ ਖਣ ਜਾਈਏ ਚੁਨ ਖਾਈਏ ਕੰਧਾ ਅਜ ਵਿਕਾਰ ਨਛੋਡਾ ਪਾਪੀ ਮਨ ਮੰਦਾ ਕਿਉਂ ਛੂਟੋ ਕੈਸੇ ਤਰ ਭਵਜਨ ਦੁਪਾਰੀ ਰਾਖ ਰਾਖ ਮੇਰੇ ਬਿਠਲਾ ਜਨ ਸ਼ਰਨ ਤਮਾਰੀ ਰਹਾਉ ਵਿਖੇ ਵਿਖੇ ਕੀ ਵਾਸਨਾਤ ਜਿਹਨ ਜਾਈ ਅਨਕ ਯਤਨ ਕਰ ਰਾਖੀਏ ਫਿਰ ਫਿਰ ਲਪਟਾਈ ਜਰਾ ਜੀਵਨ ਜੋ ਬਨ ਗਿਆ ਕਿਸਕੀਆ ਨੀਕਾ ਇਹੋ ਜਰਾ ਨਿਰਮੋਲ ਕਹੋ ਕੌਡੀ ਲਗਮੀਕਾ ਕਹੋ ਕਬੀਰ ਮੇਰੇ ਮਹਾਦਵ ਤੁਮ ਸਰਬ ਵਿਆਪੀ ਤੁਮ ਸਮਸਰ ਆਹੀ ਦਿਆਲ ਮੋਹੇ ਸਮਸਰ ਪਾਪੀ ਬਲਾਵਰ ਨਿਤ ਉਠ ਕੋਰੀ ਗਾਗਰ ਅਨ ਲਿਪਤਾ ਜੀਓ ਗਹਿਓ ਤਾਨਾ ਬਨਾ ਕਸ਼ੂ ਨ ਸੂਜੇ ਹਰ ਹਰ ਰਸ ਲਪਟਿਓ ਹਮਾਰੇ ਕੁਲ ਕਹੋ ਨੇ ਰਾਮ ਕਹਿਓ ਜਬਕੀ ਮਾਲਾ ਲਈ ਨਪੂਤੇ ਤਬ ਤੇ ਸੁਖ ਨ ਭਇਓ ਰਹਾਉ ਸੁਨੋ ਜਿਠਾਨੀ ਸੁਨੋ ਦੁਰਾਨੀ ਅਚਰਜ ਇਕ ਭਇਓ ਸਾਧ ਸੂਤਾ ਇਨ ਮੁੰਡੀਆ ਖੋਏ ਇਹੋ ਮੁੰਡੀਆ ਕਿਉਂ ਨ ਮੋਇਓ ਸਰਬ ਸੁਖਾਂ ਕਾ ਏਕ ਹਰ ਸਵਾਮੀ ਸੋ ਗੁਰ ਨਾਮ ਦਇਓ ਸਤ ਪ੍ਰਹਲਾਦ ਕੀ ਪੈ ਜਿ ਰਾਖੀ ਨਾਕ ਨਕ ਬਿੰਦਰਿਓ ਘਰ ਕੇ ਦੇ ਪੁੱਤਰ ਕੀ ਸੋਡੀ ਗੁਰ ਕੋ ਸ਼ਬਦ ਲਇਓ ਕਹਿਤ ਕਬੀਰ ਸਗਲ ਪਾਪ ਖੰਡਨ ਸੰਤੋ ਲੈ ਉਦਰਿਓ ਮਿਲਾਵਰ ਕੋ ਹਰ ਸਮਾਨੇ ਰਾਜਾ ਏ ਭੂਪਤ ਸਾਹਿਬ ਦਿਵਸ ਚਾਰ ਕੇ ਝੂਠੇ ਕਰਤ ਦਵਾਜਾ ਰਾਤੇ ਰੋ ਜਾਨ ਹੋਏ ਸੋਹੇ ਕੱਤ ਡੋਲੇ ਤਿੰਨ ਭਵਨ ਪਰ ਸਾਜਾ ਹਾਥ ਵਿਚਾਰ ਸਕੇ ਕੋ ਜਨ ਕੋ ਬੋਲ ਨਾ ਸਕੇ ਅੰਦਾਜਾ ਚੇਤ ਅਚੇਤ ਮੂੜ ਮਨ ਮੇਰੇ ਬਾਜੇ ਅਨੰਦ ਬਾਜਾ ਕਹੇ ਕਬੀਰ ਸੰਸਾ ਪਰਮ ਚੂਕੋ ਪ੍ਰਹਲਾਦ ਨਵਾਜਾ ਬਲਾਵਰ ਰੱਖ ਲਿਓ ਹਮ ਤੇ ਬਿਗਰੀ ਸੀਰ ਧਰਮ ਜਪ ਭਗਤ ਨਾ ਕੀਨੇ ਹਾਉ ਅਭਮਾਨ ਟੇਡ ਪਗਰੀ ਰਾਓ ਅਮਰ ਜਾਨ ਸੰਚੀ ਇਹ ਕਾਇਆ ਇਹ ਮਿਥਿਆ ਕਾਚੀ ਗਗਰੀ ਜਿਨੇ ਨਵਾਜ ਸਾਜ ਹਮ ਕੀ ਹੈ ਜਿਸੇ ਵਿਸਾਰ ਅਵਰ ਲਗਰੀ ਸਦਕਾ ਤੋਹੇ ਸਾਧ ਨਹੀਂ ਕਹੀਓ ਸਨ ਪਰੇ ਤੁਮਰੀ ਪਗਰੀ ਕਹਿਤ ਕਬੀਰ ਇੱਕ ਬੇਨਤੀ ਸੁਣਿਓ ਮਤ ਘਾਲੋ ਜਮ ਕੀ ਖਬਰੀ ਲਾਵਰ ਧਰਮਾ ਦੇ ਠਾਂਡੇ ਦਰਬਾਰ ਤੁਝ ਬਿਨ ਛੁੱਤ ਕਰੇ ਕੋ ਮੇਰੀ ਦਰਸ਼ਨ ਦੀਜੇ ਖੁੱਲ ਕਵਾਰ ਰਹਾਓ ਤੁਮ ਧਨ ਧਨੀ ਉਧਾਰ ਤਿਆਗੀ ਸਰਵਨ ਸੁਨੀਅਤ ਸੁਜਸਤਮਾਰ ਮਾਂਗੋ ਕਾਹੇ ਰੰਕ ਸਾਵ ਦੇਖੋ ਤੁਮੀ ਤੇ ਮੇਰੋ ਨਿਸਤਾਰ ਨਾਮਾ ਸੁਦਾਮਾ ਤਿਨਕੋ ਕਿਰਪਾ ਭਈ ਹੈ ਅਪਾਰ ਕਹੇ ਕਬੀਰ ਤੁਮ ਸਮਰਥ ਦਾਤ ਤੇ ਚਾਰ ਪਦਾਰਥ ਦੇ ਤਨ ਬਾਰ ਬਲਾਵਰ ਡੰਡਾ ਮੁੰਦਰਾਖਾਰੀ ਭਰਮ ਕੇ ਭਾਏ ਭਵੇ ਭੇਖ ਤਾਰੀ ਆਸਨ ਪਵਨ ਦੂਰ ਕਰ ਬਵਰੇ ਸੋੜ ਕਪਟ ਨਿਤ ਹਾਰ ਭਜ ਬਵਰੇ ਰਾਜੇ ਤੂੰ ਜਾਚੇ ਸੋ ਤਿਰਪਣ ਭੋਗੀ ਕਹੇ ਕਬੀਰ ਕੈਸੋ ਜਗ ਜੋਗੀ ਬਲਾਵਰ ਇਨ ਮਾਇਆ ਜਗਦੀਸ਼ਕ ਜਾਈ ਤੁਮਰੇ ਚੰਦ ਬਸਾਰੇ ਕਿਚਿਤਾ ਪ੍ਰੀਤਨ ਉਭਜੇ ਜਨ ਕੋ ਜਨ ਕਹਾਂ ਕਰੇ ਬਚਾਰੇ ਰਾ ਤ੍ਰਿਗ ਤਨ ਤ੍ਰਿਗ ਧਨ ਤ੍ਰਿਗ ਇਹ ਮਾਇਆ ਤ੍ਰਿਗ ਤ੍ਰਿਗ ਮਤ ਬੁਧ ਫਨੀ ਇਸ ਮਾਇਆ ਕੋ ਕਿਉਂ ਦਿਲ ਰਾਖੋ ਬਾਧੇ ਆਪ ਬਚਨੀ ਕਿਆ ਖੇਤੀ ਕਿਆ ਲੇਵਾ ਦੇਈ ਪਰ ਪੰਚਾ ਝੂਠ ਗਮਾਨਾ ਕਹਿ ਕਬੀਰ ਤੇ ਅੰਤ ਬਗੂਤੇ ਆਇਆ ਕਾਲ ਨਿਧਾਨਾ ਰਾਵਰ ਸਰੀਰ ਸਰੋਵਰ ਪੀਤਰ ਆਸੇ ਕਮਲ ਅਨੂਪਾ ਪਰਮ ਜੋਤ ਪਰਖੋਤਮਾ ਜਾਂ ਕੇ ਰੇਖ ਨ ਰੂਪ ਰੇ ਮਨ ਹਰ ਭਜ ਭਰਮ ਤਜੋ ਜਗ ਜੀ ਮੁਨ ਰਾਮ ਰਹਾਵ ਆਵਤ ਕਛੂ ਨ ਦਿਸਈ ਨੈ ਦਿਸੇ ਜਾਤ ਜਹ ਉਪਜੇ ਬਿਨਸੇ ਤਹੀ ਜੈਸੇ ਪੁਰਵਨ ਪਾਤ ਮਿਥਿਆ ਕਰ ਮਾਇਆ ਤਜੀ ਸੁਖ ਸਹਿਜ ਵਿਚਾਰ ਕਹਿ ਕਬੀਰ ਸੇਵਾ ਕਰੂ ਮਨ ਮਰਾਰ ਰਾਵਰ ਜਨਮ ਮਰਨ ਕਾ ਭਰਮ ਗਿਆ ਗੋਬਿੰਦ ਲਾਗੀ ਜੀਵਤ ਸੁਨ ਸਮਾਨਿਆ ਗੁਰ ਸਾਖੀ ਜਾਗੀ ਰਹਾਉ ਕਾਂਸੀ ਤੇ ਤੁਨ ਉਪਜੈ ਤੁਨ ਕਾਂਸੀ ਜਾਈ ਕਾਂਸੀ ਫੂਟੀ ਪੰਡਤਾ ਤੁਨ ਕਹਾਂ ਸਮਾਈ ਤ੍ਰਿਕੁਟੀ ਸੰਧ ਮੈਂ ਪੇਖਿਆ ਘੱਟ ਹੂੰ ਘੱਟ ਜਾਗੀ ਐਸੀ ਬੁੱਧ ਸਮਾਚਰੀ ਘੱਟ ਮਾਹੇ ਤਿਆਗੀ आप आपते जाने ते तेज समाना कहो कबीरा अब जाने गोविंद मन माना बिलावरा चन कमल जाके हृदय बसे सो जान क्यों डोले देवा मानो सब सुख नौरद ता कैसे सह जस बोले देव रहाओ तब एह मत जाओ सब मैं पेखे कुट लगाठ जब खोले देवा बार बार माया के अटके लैन ला मन तोले देवा जय हो जाय तही सुख पावे माया ताश न झोले देवा कह कबीर मेरा मन मानिया राम प्रीत कियो लै देवा मिलावर बाणी भगत नाम देव जी की एक ओंकार सतगुर प्रसाद सबर जन्म को गुर कीना दुख विसार सुख अंतर लीना ज्ञान अंजन मोको गुर दीना राम नाम बिन जीवन मन हीना रहा नाम देव सिमन कर जाना जगजीन स्यों जीव समाना बिलावर बाणी भगत रविदास भगत की एक ओंकार सतगुर प्रसाद दादर देख सब को हसे ऐसी दशा हमारी अष्ट दशा सिद्ध कर तले सब कृपा तुम्हारी तू जानत मैं किस नहीं पवखंडन राम सगल जी शरणागति प्रापूर्ण काम रहाओ जो तेरी शरणागता तिन नाही भार ऊंच नीच तुम ते तरे आलस संसार कह रविदास कथ कथा बहु कहे करी जय जैसा तू तैसा तू ही क्या उपमा दीजे बिलावर जेह कुल साध बैस न होए वर्ण अवर्ण रंक नहीं ईश्वरा विमल बास जानिए जग सोए रहाओ ब्राह्मण बैस सूद और खत्तरी ढोम चिंडार मलेश मान छुए होए पुनीत भगवंत भजंते आवतार तारे कुल दोहे तान सो गाँव तान छुठाओ तन पुनीत कुटाम सब लोहे जिन पिया हा रस तजे आन रस होए रस मगन डारे बिख खोए पंडित सूर सत राजा भगत बराबर और न कोए जैसे पुराण पात रहे जल समीपा भन रविदास जन्मे जग ओए बाणी सदने की राग बलावल एक ओंकार सतगुर प्रसाद नृपत कन्या के कारने एक भया भिख धारी कामा रथी सवार थी वांकी पैज सवारी तब गुण कहा जगत गुरा जौ कर्म नाशे सिंह शरण कत जाइए जौ चबक ग्रासे रहाओ एक बूंद जल कारण चातक दुख पावे प्राण गए सागर मिले पुन काम न आवे प्राण जो थके थिर नहीं कैसे भरमावो भू डमुए नौका मिले कोह कहाँ चढ़ावो मैं नहीं कस हो नहीं किस आहे नमोरा अवसर लज्जा राख लो सजना जन तोरा एक ओंकार सतनाम करता पुरख निरभाओ निरवैर अकाल मूर्त अजूनी अंगुर प्रसाद राग गौंड चौप दे महला चौथा कर पहला जे मन चित आस रखे हर उपर ता मन चिंदे अनेक नेक फल पाई हर जाने सब किस जो जी वरते प्रभ घालिया किसे का एक तिल न गवाई हर तिस की आस की जे मन मेरे जो में सामी रहा समाई मेरे मन आशा का जगदीश गुसाई जो बिन हर आस अवर काहु की जय सा निर्फल आस साबित सी जाई राजो दिसे माया मोह क्रम सब मत तिस के आस लग जन्म गवाई इन के किस हाथ नहीं कहाँ करे एह बपड़े इनका वाहया कछ न बिछाई मेरे मन आशकार हर प्रीतम अपने की जो तु तारे तेरा कुटुंब सब छुडाई जे किस आस अवर करे पर मृति मत तू जाने तेरे किते कम आई ए आस पर मृति भाओ दूजा है खिनवे झूठ है बिन सब जाई मेरे मन आशा कर हर प्रीतम साचे की जो तेरा घालिया सब थाए पाई आशा मनसा सब तेरी मेरे स्वामी जैसी तू आस करावे तैसी को आस कराई किस किसी के हाथ नाही मेरे स्वामी ऐसी मेरे सतगुरु बूझ बजाई जा नानकी आज तू जाने हर दर्शन देख हर दर्शन तृप्ताई गौंड महला चौथा ऐसा हर सेवी नित्य ये जो खिन में किल साब करे बनासा जे हर त्याग अवर की आस की जे ता हर ਨਿਰਫਲ ਸਾਹਿਬ ਘਾਲ ਗਵਾਸਾ ਮੇਰੇ ਮਨ ਹਰ ਸੇਵੋ ਸੁਖਦਾਤਾ ਸਵਾਮੀ ਜੈਸੇ ਵੀ ਹੈ ਸਭ ਭੁੱਖ ਲਹਾਸਾ ਮੇਰੇ ਮਨ ਹਰ ਉੱਪਰ ਕੀਜੇ ਪਰਵਾਸਾ ਜਾ ਜਾਈਏ ਤਹਿ ਨਾਲ ਮੇਰਾ ਸਵਾਮੀ ਹਰ ਆਪਣੀ ਪੈਜ ਰੱਖੇ ਅੰਦਾਸਾ ਰਹਾਉ ਜੇ ਆਪਣੀ ਬਿਰਥਾ ਕਹੋ ਅਵਰਾ ਪਹਿ ਤਾਂ ਆਗੇ ਆਪਣੀ ਬਿਰਥਾ ਬਹੁ ਬਹੁਤ ਟਾਸਾ ਆਪਣੀ ਬਿਰਥਾ ਕਹੋ ਹਰ ਆਪਣੇ ਸਵਾਮੀ ਪੇ ਪੈ ਜੋ ਤੁਮਰੇ ਦੁੱਖ ਤਤਕਾਲ ਕਟਾਸਾ ਸੋ ਐਸਾ ਪ੍ਰਭ ਛੋੜ ਆਪਣੀ ਬਿਰਥਾ ਅਵਰਾ ਪੈ ਕਹੀਐ ਅਵਰ ਪਹਿ ਕਹਿ ਮਨ ਲਾਜ ਮਰਾਸਾ ਜੋ ਸੰਸਾਰੇ ਕੁਟੰਬ ਮਿੱਤਰ ਭਾਈ ਦਿਸੇ ਮਨ ਮੇਰੇ ਤੇ ਸਭ ਆਪਣੇ ਸਵਾਏ ਮਲਾਸਾ ਜਿਤ ਦਿਨ ਉਨਕਾ ਸਵਾ ਹੋਏ ਨ ਆਵੈ ਤਿਤ ਦਿਨ ਨੇੜੇ ਕੋ ਨ ਟਾਸਾ ਮਨ ਮੇਰੇ ਆਪਣਾ ਹਰ ਸੇਵ ਦਿਨ ਰਾਤੀ ਜੋ ਤੁਧ ਉਪਕਾਰੇ ਦੁੱਖ ਸਖਾਸਾ ਤਿਸਕਾ ਭਰਾਸਾ ਕਿਉਂਕਿ ਜੇ ਮਨ ਮੇਰੇ ਜੋ ਅੰਤੀ ਅਵਸਰ ਰੱਖ ਨ ਸਕਾਸਾ ਹਰ ਜਪ ਮੰਤ ਗੁਰ ਉਪਦੇਸ਼ ਲੈ ਜਾਪੋ ਤਿਨ ਅੰਤ ਛਡਾਏ ਜਿਨ ਹਰ ਪ੍ਰੀਤ ਚਿਤਾਸਾ ਜੈ ਨਾਨਕ ਅੰਦਿਨ ਨਾਮ ਜਪੋ ਹਰ ਸੰਤੋ ਇਹ ਸੁਟਣ ਕਾ ਸਾਚਾ ਪਰਵਾਸਾ ਗੌਂਡ ਮਹੱਲਾ ਚੌਥਾ ਹਰ ਸ਼ਬਦ ਸਦਾ ਹੋਏ ਆਨੰਦਾ ਸੁਖ ਅੰਤਰ ਸਾਨ ਸੀਤਲ ਮਨ ਆਪਣਾ ਜੈਸੇ ਸਖਤ ਸੂਰ ਬਹੁ ਜਲਤਾ ਗੁਰ ਸੱਸ ਦੇਖੇ ਲਹਿ ਜਾਏ ਸਭ ਤਪਨਾ ਮੇਰੇ ਮਨ ਅੰਦਿਨ ਧਿਆਏ ਨਾਮ ਹਰ ਜਪਨਾ ਜਹਾਂ ਕਹਾ ਤੁਝ ਰਾਖੇ ਸਭ ਠਾਈ ਸੋ ਐਸਾ ਪ੍ਰਭ ਸੇਵ ਸਦਾ ਤੂੰ ਆਪਣਾ ਰਾਜਾ ਮੈਂ ਸਭ ਧਾਨ ਸੋ ਹਰ ਜਪ ਮਨ ਮੇਰੇ ਗੁਰਮੁਖ ਖੋਜ ਲਹੁ ਹਰ ਰਤਨਾ ਜਿਨ ਹਰ ਧਿਆਇਆ ਤਿਨ ਹਰ ਪਾਇਆ ਮੇਰਾ ਸਵਾਮੀ ਤਿਨ ਕਹਿ ਚਰਨ ਮਲੋ ਹਰ ਦਸਨਾ ਸ਼ਬਦ ਪਸਾਨ ਰਾਮ ਰਸ ਪਾਵੋ ਉਹ ਉੱਤਮ ਸੰਤ ਭਿਓ ਬਡ ਬਡਨਾ ਤਿਸ ਜਨ ਕੀ ਵਡਿਆਈ ਹਰ ਆਪ ਵਧਾਈ ਉਹ ਘਟੇ ਨਾ ਕਿਸੇ ਦੀ ਕਿਸੇ ਘਟਾਈ ਇੱਕ ਤਿਲ ਤਿਲ ਤਿਲਨਾ ਜਿਸ ਤੇ ਸੁਖ ਪਾਵੇ ਮਨ ਮੇਰੇ ਸੋ ਧਿਆਏ ਸਦਾ ਨਿਤ ਕਰ ਜੁਰਨਾ ਜਾ ਨਾਨਕ ਉਹ ਹਰਦਾਨ ਇੱਕ ਦੀਜੇ ਨਿਤ ਬਸੇ ਹਿਰਦੇ ਹਰੀ ਮੋਹਿ ਚਰਨਾ ਗੌਂਡ ਮਹੱਲਾ ਚੌਥਾ ਜਿਤਨੇ ਸਾਹ ਪਾਤਸ਼ਾਹ ਉਰਾਵ ਸਿਕਦਾਰ ਚੌਧਰੀ ਸਾਹ ਮਿਥਿਆ ਝੂਠਾ ਭਾਓ ਦੂਜਾ ਜਾਣ ਹਬ ਮਰਾਸੀ ਸਦਾ ਥਿਰ ਨੇਚਲਾ ਤਿਸ ਮੇਰੇ ਮਨ ਭੱਜ ਪਰਵਾਣ ਮੇਰੇ ਮਨ ਨਾਮ ਹਰੀ ਭੱਜ ਸਦਾ ਦਿਬਾਣ ਜੋ ਹਰ ਮਹਿਲ ਪਾਵੇ ਗੁਰਬਚਨੀ ਤਿਸ ਜੇਵੜ ਅਵਰ ਨਾਹੀ ਕਿਸੇ ਦਾ ਤਾਣ ਰਾਜਿਤ ਨੇ ਧਰਵੰਤਾ ਕਲਵੰਤ ਮਿਲਖਵੰਤਾ ਦਿਸੇ ਮਨ ਮੇਰੇ ਸਾਬਿਨ ਸਜਾਏ ਜਿਉ ਰੰਗ ਕੁਸਾਂਬਾ ਕਚਾਣ ਹਰ ਸਤ ਨਿਰਨ ਸਦਾ ਸੇ ਮਨ ਮੇਰੇ ਜਿਤ ਹਰ ਦਰਗੇ ਪਾਵੇ ਤੂੰ ਮਾਣ ਬ੍ਰਾਹਮਣ ਖੱਤਰੀ ਸੂਦ ਵੈਸ ਚਾਰ ਵਰਨ ਚਾਰ ਆਸ਼ਰਮ ਹੈ ਜੋ ਹਰ ਧਿਆਵੇ ਸੋ ਪ੍ਰਧਾਨ ਜਿਉ ਚੰਦਨ ਨਿਕਟ ਵਸੇ ਹਿੰਡ ਬੱਪੜਾ ਤਿਸ ਸਤਗਾ ਸਤ ਸੰਗਤ ਮਿਲ ਪਤ ਪਰਵਾਣ ਉਹ ਸਭ ਤੇ ਉੱਚਾ ਸਭ ਤੇ ਸੂਚਾ ਜਾ ਕੇ ਹਿਰਦੇ ਵਸਿਆ ਭਗਵਾਨ ਜਾ ਨਾਨਕ ਤਿਸ ਕੇ ਚੰਦ ਵਿਖਾਲੇ ਜੋ ਹਰ ਜਨ ਜੀ ਚਾ ਜਾਤ ਸਿਵਕਾਣ ਗੌਂਡ ਮਹੱਲਾ ਚੌਥਾ ਹਰ ਅੰਤਰ ਜਾਮੀ ਸਭ ਤੇ ਵਰਤੇ ਜਿਹਾ ਹਰ ਕਰਾਏ ਤਿਹਾ ਕੋ ਕਰੀਏ ਸੋ ਐਸਾ ਹਰ ਸੇਵ ਸਦਾ ਮਨ ਮੇਰੇ ਜੋ ਤੁਧ ਨੂੰ ਸਭ ਤੂੰ ਰੱਖ ਲਈਐ ਮੇਰੇ ਮਨ ਹਰ ਜਪ ਹਰ ਨਿਤ ਪੜੀਐ ਹਰ ਬਿਨ ਕੁਮਾਰ ਜਵਾਨ ਨ ਸਾਕੇ ਤਾਂ ਮੇਰੇ ਮਨ ਕਾਇਤ ਕਰੜੀਐ ਰਹਾਉ ਹਰ ਪ੍ਰਪੰਚ ਕੀ ਸਭ ਕਰਤੇ ਵਿੱਚ ਆਪੇ ਆਪਣੀ ਜੋ ਧਰੀਏ ਹਰ ਏਕੋ ਬੋਲੇ ਹਰ ਏਕ ਬਲਾਵੇ ਗੁਰਪੂਰੇ ਹਰ ਏਕ ਦਿਖਈਐ ਹਰ ਅੰਤਰ ਨਾਲੇ ਬਾਹਰ ਨਾਲੇ ਕਹੋ ਤਿਸ ਪਾਛੋ ਮਨ ਕਿਆ ਚੁਰਈਐ ਨੀ ਕਪਟ ਸੇਵਾ ਕੀਜੇ ਹਰ ਕੈਰੀ ਤਾਂ ਮੇਰੇ ਮਨ ਸਰਬ ਸੁਖ ਪਈਐ ਜਿਸ ਤੇ ਵਸ ਸਭ ਕਿਸ ਹੈ ਸੋ ਸਭ ਤੋਂ ਵੱਡਾ ਸੋ ਮੇਰੇ ਮਨ ਸਦਾ ਧਿਆਈਐ ਜਾ ਨਾਨਕ ਸੋ ਹਰ ਨਾਲ ਹੈ ਤੇਰੇ ਹਰ ਸਦਾ ਧਿਆਏ ਤੁਦਾ ਲਏ ਛਡਈਐ ਗੌਂਡ ਮਹੱਲਾ ਚੌਥਾ ਹਰ ਦਰਸ਼ਨ ਕਹੋ ਮੇਰਾ ਮਨ ਬਹੁਤ ਤਪਤੈ ਜੋ ਤ੍ਰਿਖਾਵੰਤ ਬਿਨ ਨੀਰਾ ਮੇਰੇ ਮਨ ਪ੍ਰੇਮ ਲਗੋ ਹਰ ਤੀਰਾ ਹਮਰੇ ਬੇਦਨ ਹਰ ਪ੍ਰਭ ਜਾਣੇ ਮੇਰੇ ਮਨ ਅੰਤਰ ਕੀ ਪੀਰ ਰਹਾਓ ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ ਸੋ ਭਾਈ ਸੋ ਮੇਰਾ ਵੀਰ ਮਿਲ ਮਿਲ ਸਖੀ ਗੁਣ ਕਹੋ ਮੇਰੇ ਪ੍ਰਭ ਕਹਿ ਲੈ ਸਤਿਗੁਰ ਕੀ ਮਤ ਧੀਰ ਜਨ ਨਾਨਕ ਕੀ ਆਸ ਪਜਾਵੋ ਹਰ ਦਰਸ਼ਨ ਸ਼ਾਂਤ ਸਰੀਰ ਸਕਾਇਕ ਰਾਗ ਔਂਡ ਮਹਲਾ ਪੰਜਵਾਂ ਚੌਪ ਦੇ ਘਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਭ ਕਰਤਾ ਸਭ ਭੁਗਤਾ ਰਹਾਓ ਸੁੰਤੋ ਕਰਤਾ ਪੇਖਤ ਕਰਤਾ ਅਦ੍ਰਿਸ਼ਟੋ ਕਰਤਾ ਦਿਸ਼ਟੋ ਕਰਤਾ ਓਪਤ ਕਰਤਾ ਪਰਲੋ ਕਰਤਾ ਵਿਆਪਤ ਕਰਤਾ ਅਲਪਤੋ ਕਰਤਾ ਭਗਤੋ ਕਰਤਾ ਬੂਜਿਤ ਕਰਤਾ ਆਵਤ ਕਰਤਾ ਜਾਤ ਭੀ ਕਰਤਾ ਨਿਰਗੁਣ ਕਰਤਾ ਸਰਗੁਣ ਕਰਤਾ ਗੁਰਪ੍ਰਸਾਦ ਨਾਨਕ ਸਮਦਿਸ਼ਟਾ ਗੌਂਡ ਮਹੱਲਾ ਪੰਜਵਾਂ ਫਾਕਿਓ ਮੀਨ ਕੀ ਨਿਆਈ ਤੋਂ ਉਰਜਾ ਰਿਹੋ ਭਾਈ ਲੈ ਪਗ ਧਾਰੇ ਸਾਚ ਲੇਖੇ ਲੈ ਤੋ ਉਦਰੇ ਹਰ ਗੁਣ ਗਾਈ ਲੈ ਮਨ ਸਮਝ ਸੋਡ ਅਵਾਈ ਲੈ ਆਪਣੇ ਰਹਿਣ ਕੋ ਠੋਰ ਨਾ ਪਾਵੇ ਕਾਏ ਪਰ ਕਹਿ ਜਾਈ ਲੈ ਰਹਾਓ ਜਿਉਂ ਬੈਗਲ ਇੰਦਰੀ ਰਸ ਪ੍ਰੇਰਿਓ ਤੂੰ ਲਾਗ ਪਰਿਓ ਆ ਵਾਈ ਲੈ ਜਿਉਂ ਪੰਖੀ ਕਤਰ ਹੋਏ ਫਿਰ ਵਿਸਰੇ ਥਿਰ ਸੰਗਤ ਹਰ ਹਤਾਈ ਲੈ ਜੈਸੇ ਮੀਨ ਰਸਨ ਸਾਦ ਬਿਨਸਿਓ ਮੂਠੋ ਮੂਡ ਨਿਭਾਈ ਲੈ ਤੂੰ ਹੋਵਾ ਪੰਚ ਵਸ ਵਸ ਵੈਰੀ ਕੈ ਸੂਟੇ ਪਰ ਸਰਨਾਈ ਲੈ ਹੋ ਕਿਰਪਾਲ ਦੀਨ ਦੁਖ ਭੰਜਨ ਸਭ ਤੁਮਰੇ ਜੀ ਜਨਤਾਈ ਲੈ ਪਾਵੋ ਦਾਨ ਸਦਾ ਦਰਸ ਪੇਖਾਂ ਮੇਰੇ ਨਾਨਕ ਦਾਸ ਦਿਸਾਈ ਲੈ ਰਾਗ ਔਂਡ ਮਹੱਲਾ ਪੰਜਵਾਂ ਚੁੱਪ ਦੇ ਘਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਜੀ ਪ੍ਰਾਨ ਕੀਏ ਜਨ ਸਾਜ ਮਾਟੀ ਮੈਂ ਜੋਤ ਰੱਖੀ ਨਵਾਜ ਬਰਤਨ ਕੋ ਸਭ ਕਿਛ ਭੋਜਨ ਭਗਾਏ ਸੋ ਪ੍ਰਭ ਤਜ ਮੂੜੇ ਕਤ ਜਾਏ ਪਾਵਮ ਕੀ ਲਾਗੋ ਸੇਵਾ ਗੁਰਤੇ ਸੁਜੇ ਨਿਰੰਜਨ ਦੇਵ ਰਹਾਓ ਜਿਨ ਕੀਏ ਰੰਗ ਅਨਕ ਪ੍ਰਕਾ ਓ ਪਤ ਪਰਲੋ ਨਿਮਕ ਬਜਾਰ ਜਾਂ ਕੀ ਗਤ ਮਿਤ ਕਹੀ ਨਾ ਜਾਏ ਸੋ ਪ੍ਰਭ ਮਨ ਮੇਰੇ ਸਦਾ ਧਿਆਏ ਆਏ ਨ ਜਾਵੇ ਨਿਚਲ ਧਨੀ ਬੇਅੰਤ ਗੁਣਾ ਤਾ ਕੇ ਕੇਤਕ ਗਨੀ ਲਾਲ ਨਾਮ ਜਾ ਕੇ ਭਰੇ ਭੰਡਾਰ ਸਗਲ ਘਟਾ ਦੇਵੇ ਹਾਰ ਸਤਪੁਰਖ ਜਾਂ ਕੋ ਹੈ ਨਾਉ ਮਿਟੇ ਕੋਟ ਅਗ ਨਿਮਖ ਜਸ ਗਾਓ ਬਾਲ ਸਿਖਾਈ ਭਗਤਨ ਕੋ ਮੀਤ ਪ੍ਰਾਨ ਆਧਾਰ ਨਾਨਕ ਹਿਤ ਚੀਤ ਗੌਂਡ ਮਹੱਲਾ ਪੰਜਵਾਂ ਨਾਮ ਸੰਗ ਕੀਨੋ ਵਿਹਾਰ ਨਾਮੋ ਹੀ ਇਸ ਮਨ ਕਾ ਆਧਾਰ ਨਾਮੋ ਹੀ ਚਿਤ ਕੀਨੀ ਓਟ ਨਾਮ ਜਪਤ ਮਿਟੇ ਪਾਪ ਕੋਟ ਰਾਸ ਦਿਹੀ ਹਰ ਏਕੋ ਨਾਮ ਮਨ ਕਾ ਇਸ਼ਟ ਗੁਰ ਸੰਗ ਧਿਆਨ ਨਾਮ ਹਮਾਰੇ ਜੀ ਕੀ ਰਾਸ ਨਾਮੋ ਸੰਗੀ ਜਤ ਕਰ ਜਾਤ ਨਾਮੋ ਹੀ ਮਨ ਲਾਗਾ ਮਿੱਠਾ ਜਲ ਥਲ ਸਭ ਮੈਂ ਨਾਮੋ ਡਿਠਾ ਨਾਮੇ ਦਰਗੇ ਉਜਲੇ ਨਾਮੇ ਸਕੁਲ ਉਦਰੇ ਨਾਮ ਹਮਾਰੇ ਕਾਰ ਸੀ ਨਾਮ ਸੰਗ ਇਹ ਮਨਵਾ ਗੀਤ ਨਾਮੇ ਹੀ ਹਮ ਨਿਰਭੋ ਭਏ ਨਾਮੇ ਆਵਣ ਜਾਣ ਰਹੇ ਗੁਰਪੂਰੇ ਮੇਲੇ ਗੁਣਤਾਸ ਕਹੋ ਨਾਨਕ ਸੁਖ ਸਹਿਜ ਨਿਵਾਸ ਗੌਂਡ ਮਹੱਲਾ ਪੰਜਵਾਂ ਨਮਾਣੇ ਕੋ ਜੋ ਦਿੱਤੋ ਮਾਨ ਸਗਲ ਭੁੱਖੇ ਕੋ ਕਰਤਾ ਦਾਨ ਗਰਭ ਘੋਰ ਮੇ ਰਾਖਣ ਹਾ ਤਿਸ਼ਠਾ ਕਰ ਕੋ ਸਦਾ ਨਮਸਕਾਰ ਐਸੋ ਪ੍ਰਭ ਮਨ ਮਾਹੇ ਧਿਆਏ ਘਟ ਅਵਘਟ ਜਤ ਕਤੇ ਸਹਾਏ ਰਹਾਉ ਰੰਗ ਕਰਾਓ ਜਾਂ ਕੇ ਇੱਕ ਸਮਾਨ ਕੀਟ ਹਿਤ ਸਗਲ ਪੁਰਾਣ ਬਿਓ ਪੁਛ ਨਮਸਤਰ ਧਰੇ ਸੋ ਕਿਸ ਕਰੇ ਸੋ ਆਪੇ ਕਰੇ ਜਾਂ ਕਾ ਅੰਤ ਨ ਜਾਣ ਸਕੋਏ ਆਪੇ ਆਪ ਨਿਰੰਜਨ ਛੋਏ ਆਪੇ ਆਪ ਅਕਾਰ ਆਪ ਨਿਰੰਕਾਰ ਘਟ ਘਟ ਘਟ ਸਭ ਘਟ ਆਧਾਰ ਨਾਮ ਰੰਗ ਭਗਤ ਪਹਿਲਾਲ ਜਸ ਕਰਤੇ ਸੰਤ ਸਦਾ ਨਿਹਾਲ ਨਾਮ ਰੰਗ ਜਨ ਰਹੇ ਅਕਾਏ ਨਾਨਕ ਤਿੰਨ ਜਨ ਲਾਗੇ ਪਾਏ ਗੌਂਡ ਮਹੱਲਾ ਪੰਜਵਾਂ ਜਾਂ ਕੇ ਸੰਗ ਇਹ ਮਨ ਨਿਰਮਲ ਜਾਂ ਕੇ ਸੰਗ ਹਰ ਹਰ ਸਿਮਰਨ ਜਾਂ ਕੇ ਸੰਗ ਕਿਲਬਿਖ ਹੋਏ ਨਾਸ਼ ਜਾਂ ਕੇ ਸੰਗ ਹਿਰਦੇ ਪ੍ਰਗਾਸ ਰੇ ਸੰਤਨ ਹਰ ਕੇ ਮੇਰੇ ਮੀਤਾ ਕੇਵਲ ਨਾਮ ਗਾਈਏ ਜਾਂ ਕੇ ਨੀਤ ਰਹਾ ਜਾਂ ਕੇ ਮੰਤਰ ਹਰ ਹਰ ਵਸੇ ਜਾਂ ਕੇ ਵਿਦੇਸ਼ ਭਰ ਪਉ ਨਸੇ ਜਾਂ ਕੇ ਕੀਰਤ ਨਿਰਮਲ ਸਾਰ ਜਾਂ ਕੀ ਰੇਨ ਵਾਸੇ ਸੰਸਾਰ ਕੋਟ ਪਤਤ ਜਾਂ ਕੇ ਸੰਗ ਉਧਾਰ ਇੱਕ ਨਿਰੰਕਾਰ ਜਾਂ ਕੇ ਨਾਮ ਆਧਾਰ ਸਰਬ ਜੀਆਂ ਕਾ ਜਾਨੇ ਭਿਓ ਆਧਾਨ ਰੰਜਨ ਦਿਓ ਪਰਮ ਜਾ ਭਏ ਕਰਪਾਲ ਤਾ ਭੇਟੇ ਗੁਰਸਦ ਦਿਆਲ ਦਿਨ ਰਹਿਣ ਨਾਨਕ ਨਾਮ ਧਿਆਏ ਸੁਖ ਸਹਿ ਆਨੰਦ ਹਰਨਾਏ ਗੌਂਡ ਮਹੱਲਾ ਪੰਜਵਾਂ ਗੁਰ ਕੀ ਮੂੜਤ ਮਨ ਮੇ ਧਿਆਨ ਗੁਰ ਕੇ ਸ਼ਬਦ ਮੰਤਰ ਮਨ ਮਾਨ ਗੁਰ ਕੇ ਚੰਨ ਦੇ ਲੈ ਧਾਰੋ ਗੁਰ ਪਰਮ ਸਦਾ ਨਮਸਕਾਰੋ ਮਤ ਕੋ ਭਰ ਭੁਲੇ ਸੰਸਾਰ ਗੁਰਬਿਨ ਕੋਈ ਨ ਉਤਰ ਸਪਾਰ ਰਾਹੁ ਭੁਲੇ ਕੋ ਗੁਰਮਾਰਗ ਪਾਇਆ ਅਵਰ ਤਿਆਗ ਹਰ ਭਗਤੀ ਲਾਇਆ ਜਨਮ ਮਰਨ ਕੀ ਤਰਾਸ ਮਿਟਾਈ ਗੁਰਪੂਰੇ ਕੀ ਬੇਅੰਤ ਵਡਾਈ ਗੁਰਪ੍ਰਸਾਦ ਊ ਦਾ ਕਮਲ ਵਿਗਾਸ ਅੰਧਕਾਰ ਮਹਿ ਭਿਆ ਪ੍ਰਗਾਸ ਚਿਨਕੀ ਆਸ ਸੋ ਗੁਰ ਤੇ ਜਾਣਿਆ ਗੁਰ ਕਿਰਪਾ ਤੇ ਮੁਗਧ ਮਨ ਮਾਨਿਆ ਗੁਰ ਕਰਤਾ ਗੁਰ ਕਰਨੇ ਜੋ ਗੁਰ ਪਰਮੇਸ਼ਰ ਹੈਪੀ ਹੋ ਗਾ ਕਹੋ ਨਾਨਕ ਪ੍ਰਭ ਇਹ ਜਨਾਈ ਬਿਨ ਹਰ ਮੁਖ ਤਨ ਪਾਈਏ ਭਾਈ ਗੌਂਡ ਮਹੱਲਾ ਪੰਜਵਾਂ ਗੁਰੂ ਗੁਰੂ ਗੁਰ ਕਰ ਮਨ ਮੋਰਾ ਗੁਰੂ ਬਿਨਾਂ ਮੈਂ ਨਾਹੀ ਹੋਰਾ ਗੁਰ ਕੀ ਟੇਕ ਰਹੋ ਦਿਨ ਰਾਤ ਜਾਂ ਕੀ ਕੋਈ ਨਾ ਮੇਟੇ ਦਾਤ ਗੁਰ ਪਰਮੇਸ਼ਰ ਏਕੋ ਜਾਣ ਜੁਛ ਭਾਵੇ ਸੋ ਪਰਵਾਨ ਰਹਾਉ ਗੁਰ ਚਰਨੀ ਜਾਂ ਕਾ ਮਨ ਲਾਗੇ ਦੁਖ ਦਰਦ ਪਰਮਤਾ ਕਾ ਭਾਗੇ ਗੁਰ ਕੀ ਸੇਵਾ ਪਾਏ ਮਾਨ ਗੁਰ ਉੱਪਰ ਸਦਾ ਕੁਰਬਾਨ ਗੁਰ ਕਾ ਦਰਸ਼ਨ ਦੇਖ ਨਿਹਾਰ ਗੁਰ ਕੇ ਸੇਵਕ ਪੂਰਨ ਘਾਲ ਗੁਰ ਕੇ ਸੇਵਕੋ ਦੁੱਖ ਨਾ ਵਿਆਪੇ ਗੁਰ ਕਾ ਸੇਵਕ ਦਹਿਸ਼ਤ ਜਾਪੇ ਗੁਰ ਕੀ ਮਹਿਮਾ ਕਥਨ ਨਾ ਜਾਏ ਪਰਮਨ ਗੁਰ ਰਿਹਾ ਸਮਾਏ ਕਹੁ ਨਾਨਕ ਜਾ ਕੇ ਪੂਰੇ ਭਾਗ ਹਰ ਚਰਨੀ ਗੁਰ ਚਰਨੀ ਤਾਂ ਕਾ ਮਨ ਲਾਗ ਗੌਂਡ ਮਹੱਲਾ ਪੰਜਵਾਂ ਗੁਰ ਮੇਰੀ ਪੂਜਾ ਗੁਰ ਗੋਬਿੰਦਾ ਗੁਰ ਮੇਰਾ ਪਰਮ ਗੁਰ ਭਗਵੰਤਾ ਗੁਰ ਮੇਰਾ ਦਿਵਾਲਕ ਅਭਿਓ ਸਰਬ ਪੂਜਾ ਚਰਨ ਗੁਰ ਸੇਵੋ ਗੁਰ ਬਿਨ ਅਵਰ ਨਾਹੀ ਮੈਂ ਥਾਉ ਅੰਦਿਨ ਜਪੋ ਗੁਰੂ ਗੁਰ ਨਾਉ ਰਹਾਉ ਗੁਰ ਮੇਰਾ ਗਿਆਨ ਗੁਰ ਦੇ ਧਿਆਨ ਗੁਰ ਗੋਪਾਲ ਪੁਰਖ ਭਗਵਾਨ ਗੁਰ ਕੀ ਸਨ ਰਹੋ ਕਰ ਜੋਰਾ ਗੁਰੂ ਬਿਨਾ ਮੈਂ ਨਾਹੀ ਹੋਰ ਗੁਰ ਬੋਹਿਤ ਤਾਰੇ ਪਵਪਾਰ ਗੁਰ ਸੇਵਾ ਜਮ ਤੇ ਛੁਟਕਾਰ ਅੰਧਕਾਰ ਮੈਂ ਗੁਰ ਮੰਤਰ ਉਜਾਰਾ ਗੁਰ ਕੇ ਸੰਗ ਸਗਨ ਨਿਸਤਾਰਾ ਗੁਰ ਪੂਰਾ ਪਾਈਏ ਵਡਭਾਗੀ ਗੁਰ ਕੀ ਸੇਵਾ ਦੁਖ ਨ ਲਾਗੀ ਗੁਰ ਕਾ ਸ਼ਬਦ ਨ ਮੇਟੇ ਕੋਏ ਗੁਰ ਨਾਨਕ ਨਾਨਕ ਹਰਿ ਸੋਏ ਗੌਂਡ ਮਹੱਲਾ ਪੰਜਵਾਂ ਰਾਮ ਰਾਮ ਸਾਂ ਕਰ ਵਿਹਾਰ ਰਾਮ ਰਾਮ ਰਾਮ ਪ੍ਰਾਣ ਆਧਾਰ ਰਾਮ ਰਾਮ ਰਾਮ ਕੀਰਤਨ ਗਾਏ ਰਮਤ ਰਾਮ ਸਭ ਰਿਹੋ ਸਮਾਏ ਸੰਤ ਜਨਾ ਮਿਲ ਬੋਲੇ ਬੋਲੋ ਰਾਮ ਸਭ ਤੇ ਨਿਰਮਲ ਪੂਰਨ ਕਾਮ ਰਾਮ ਰਾਮ ਰਾਮ ਧਨ ਸੰਚ ਭੰਡਾਰ ਰਾਮ ਰਾਮ ਰਾਮ ਕਰ ਆਹਾਰ ਰਾਮ ਰਾਮ ਸਿਛਰ ਨਹੀਂ ਜਾਏ ਕਰ ਕਿਰਪਾ ਗੁਰ ਦੀ ਅਵਤਾਏ ਰਾਮ ਰਾਮ ਰਾਮ ਸਦਾ ਸਹਾਏ ਰਾਮ ਰਾਮ ਰਾਮ ਲਿਮਲਾਏ ਰਾਮ ਰਾਮ ਜਪ ਨਿਰਮਲ ਭਏ ਜਨਮ ਜਨਮ ਕਹਿ ਕਿਲ ਬਹਿ ਗਏ ਰਮਤ ਰਾਮ ਜਨਮ ਮਰਨ ਨਿਵਾਰੇ ਉਚਰਤ ਰਾਮ ਭੈ ਪਾਰ ਉਤਾਰੇ ਸਭ ਤੇ ਊਚਾ ਰਾਮ ਪ੍ਰਗਾਸ ਨਿਸ਼ਬਾਸ਼ਰ ਜਪ ਨਾਨਕ ਦਾਸ ਗੌਂਡ ਮਹੱਲਾ ਪੰਜਵਾ ਉਨ ਕੋ ਖਸਮ ਕੀਨੀ ਠਾਕ ਹਾਰੇ ਦਾਸ ਸੰਗ ਤੇ ਮਾਰ ਵਧਾਰੇ ਗੋਬਿੰਦ ਭਗਤ ਕਾ ਮਹਿਲ ਨ ਪਾਇਆ ਰਾਮ ਜਨਾ ਮਿਲ ਮੰਗਲ ਗਾਇਆ ਸਗਰ ਛਿਟ ਕੇ ਪੰਚਕਦਾ ਰਾਮ ਭਗਤ ਕੇ ਪਾਣੀ ਹਾਰ ਰਹਾਉ ਜਗਤ ਪਾਸ ਤੇ ਲੇਤੇ ਦਾਨ ਗੋਬਿੰਦ ਭਗਤ ਕੋ ਕਰੇ ਸਲਾਮ ਲੁੱਟ ਲਹਿ ਸਾਗਤ ਪਤ ਖੋਵੈ ਚਾਰ ਜਨਾ ਪਗ ਮਲ ਮਲ ਧੋਵੈ ਪੰਚ ਪੂਤ ਜਣੇ ਇਕ ਮਾਏ ਉਤਪਜ ਖੇਲ ਕਰ ਜਗਤ ਵਿਹਾਏ ਤੀਨ ਗੁਣਾ ਕੇ ਸੰਗ ਰਚ ਰਚੇ ਰਸੇ ਇਨ ਕੋ ਸੋੜ ਉਪਰ ਜਨ ਬਸੇ ਕਰ ਕਿਰਪਾ ਜਨ ਲੀਏ ਛਡਾਏ ਜਿਸ ਤੇ ਸੇਤ ਨ ਰਖੇ ਹਟਾਏ ਕਹੋ ਨਾਨਕ ਭਗਤ ਪ੍ਰਸਾਰ ਬਿਨ ਭਗਤੀ ਸਭ ਹੋਏ ਖਵਾਰ ਗੌਂਡ ਮਹੱਲਾ ਪੰਜਵਾ ਕਲ ਕਲੇਸ਼ ਮਿਟੇ ਹਰ ਨਾਏ ਦੁਖ ਬਿਨ ਸੈ ਸੋ ਕੀਨੋ ਉਠਾਉ ਜਪ ਜਪ ਅੰਮ੍ਰਿਤ ਨਾਮ ਅਕਾਏ ਸੰਤ ਪ੍ਰਸਾਦ ਸਗਲ ਫਲ ਪਾਏ ਰਾਮ ਜਪਤ ਜਨ ਪਾਰ ਪਰੇ ਜਨਮ ਜਨਮ ਕੇ ਪਾਪ ਹਰੇ ਰਾ ਗੁਰ ਕੇ ਚੰਦਰ ਦੇ ਉਰਤਾਰੇ ਅਗਨ ਸਾਗ ਤੇ ਉਤਰੇ ਪਾਰੇ ਜਨਮ ਮਰਨ ਸਾ ਮਿਟੀ ਅਪਾਰ ਪ੍ਰਭ ਸੁਨ ਲਾਗੇ ਸਹਿਜ ਸਮਾਦ ਥਾਂ ਥਰੰਤਰ ਏਕੋ ਸਵਾਮੀ ਸਗਲ ਕਟਾਕਾ ਅੰਤਰ ਜਾਮੀ ਕਰ ਕਿਰਪਾ ਜਾਂ ਕੋ ਮਤ ਦੇਹ ਆਠ ਪੈਰ ਪ੍ਰਭ ਕਾ ਨਾਉ ਲੇ ਜਾਂ ਕੇ ਅੰਤਰ ਵਸੇ ਪ੍ਰਭ ਆਪ ਜਾਂ ਕੇ ਹਿਰਦੇ ਹੋਏ ਪ੍ਰਗਾਸ ਭਗਤ ਪਾਏ ਹਰ ਕੀਰਤਨ ਕਰੀਏ ਜਪ ਪਾਰਬਨ ਨਾਨਕ ਨਿਸ਼ਤਰੀਏ ਗੌਂਡ ਮਹੱਲਾ ਪੰਜਵਾ ਗੁਰ ਕੇ ਚੰਨ ਕਮਲ ਨਮਸਕਾਰ ਕਾਮ ਕ੍ਰੋਧ ਤਨ ਤੇ ਮਾਰ ਹੋਏ ਰਹੀਏ ਸਰ ਕਰੀਨਾ ਘਟ ਕਰ ਮਈਆ ਸਭ ਮੈਂ ਚੀਨਾ ਇਦ ਬਿੰਦ ਇਨ ਬਿੰਦ ਰਮੋ ਗੋਪਾਲ ਗੋਬਿੰਦ ਤਨ ਤਨ ਪ੍ਰਭ ਕਾ ਪ੍ਰਭ ਕੀ ਜਿੰਦ ਰਹਾਓ ਆਠ ਪੈਰ ਹਰ ਕੇ ਗੁਣ ਗਾਓ ਜੀ ਪ੍ਰਾਣ ਕੋ ਇਹੋ ਸੁਆਓ ਤਜ ਮਾਨ ਜਾਨ ਪ੍ਰਭ ਸੰਗ ਸਾਧ ਪ੍ਰਸਾਦ ਹਰ ਸਿਓ ਮੰਦ ਰੰਗ ਜਿਨ ਤੂੰ ਕੀ ਆਤਿਸ ਕੋ ਜਾਨ ਆਗੇ ਦਰਗੇ ਪਾਵੇ ਮਾਨ ਮੰਤਰ ਨਿਰਮਲ ਹੋਏ ਨਿਹਾਰ ਰਚਨਾ ਨਾਮ ਜਪਤ ਗੋਪਾਲ ਕਰ ਕਿਰਪਾ ਮੇਰੇ ਦੀਨ ਦਿਆਲਾ ਸਾਧੂ ਕੀ ਮਨ ਮੰਗੇ ਰਵਾਲਾ ਹੋਹੋ ਦਿਆਲ ਦੇਹੋ ਪ੍ਰਵਧਾਨ ਨਾਨਕ ਜਪ ਜੀਵੇ ਪ੍ਰਭ ਨਾਮ ਗੌਂਡ ਮਹੱਲਾ ਪੰਜਵਾਂ ਧੂਪ ਦੀਪ ਸੇਵਾ ਗੋਪਾਲ ਅਨਕ ਬਾਰ ਬੰਧਨ ਕਰਤਾਰ ਪ੍ਰਭ ਕੀ ਸ਼ਰਨ ਗਏ ਸਭ ਤਿਆਗ ਗੁਰ ਪ੍ਰਸੰਨ ਭਏ ਵਡ ਭਾਗ ਆਠ ਪੈਰ ਗਾਈਏ ਗੋਬਿੰਦ ਤਨ ਤਨ ਪ੍ਰਭ ਕਾ ਪ੍ਰਭ ਕੀ ਜਿੰਦ ਰਹਾਓ ਹਰ ਗੁਣ ਰਮਤਾ ਭਏ ਆਨੰਦ ਪਰਮ ਪੂਰਨ ਬਖਸੰਦ ਕਰ ਕਿਰਪਾ ਜਿਨ ਸੇਵਾ ਲਾਏ ਜਨ ਮਨ ਦੁਖ ਮੇਟ ਮਲਾਏ ਕਰਮ ਧਰਮ ਇਹ ਤੱਤ ਗਿਆਨ ਸਾਧ ਸੰਗ ਜਪੀਏ ਹਰ ਨਾਮ ਸਾਗਰ ਤਰ ਬਹੁਤ ਪ੍ਰਭ ਚਰਨ ਅੰਤਰ ਜਾਮੀ ਪ੍ਰਭ ਕਾਰਨ ਕਰਨ ਰੱਖ ਲਈਏ ਆਪਣੀ ਕਿਰਪਾ ਧਾਰ ਪੰਚ ਦੂਤ ਭਾਗੇ ਬਿਕਰਾਲ ਜੂਵੇ ਜਨਮ ਨਕਾ ਬੂਹਾਰ ਨਾਨਕਾ ਅੰਗ ਕੀਆ ਕਰਤਾਰ ਗੌਂਡ ਮਹੱਲਾ ਪੰਜਵਾਂ ਕਰ ਕਿਰਪਾ ਸੁਖ ਆਨੰਦ ਕਰੇ ਬਾਲਕ ਰੱਖ ਲਈਏ ਗੁਰਦੇਵ ਪ੍ਰਭ ਕਿਰਪਾ ਦਿਆਲ ਗੋਬਿੰਦ ਜੀ ਜੰਤ ਸਗਲੇ ਬਖਸੰਦ ਤੇਰੀ ਸਨ ਪ੍ਰਭ ਦੀਨ ਦਿਆਲ ਪਰਵ ਜਪ ਸਦਾ ਨਿਹਾਲ ਰਹਾਉ ਪ੍ਰਭ ਦਿਆਲ ਦੂਸਰ ਕੋਈ ਨਾਹੀ ਘਟ ਘਟ ਅੰਤਰ ਸਾਹਿਬ ਸਰਬ ਸਮਾਈ ਆਪਣੇ ਦਾਸ ਕਹਲਤ ਪਲਤ ਸਵਾਰੇ ਪਤਤ ਪਾਵਨ ਪ੍ਰਾਬਿਰਧ ਤੁਮਾਰੇ ਔਖਦ ਕੋਟ ਸਿਮਰ ਗੋਬਿੰਦਾ ਤੰਤ ਮੰਤ ਜਪੀਏ ਭਗਵੰਤਾ ਰੋਗ ਸੁਖ ਮਿਟੇ ਪ੍ਰਭ ਧਿਆਏ ਮਨ ਵਾਸਤ ਪੂਰਨ ਫਲ ਪਾਏ ਕਨ ਕਾਨ ਸਮਰੱਥ ਦਿਆਰ ਸਰਵਦਾਨ ਮਹਾਂ ਵਿਚਾਰ ਨਾਨਕ ਬਖਸ਼ ਲੀਏ ਪ੍ਰਭ ਆਪ ਸਦਾ ਸਦਾ ਏਕੋ ਹਰ ਜਾਪ ਗੌਂਡ ਮਹੱਲਾ ਪੰਜਵਾਂ ਹਰ ਹਰ ਨਾਮ ਜਪੋ ਮਿਰ ਮੀਤਾ ਨਿਰਮਲ ਹੋਏ ਤੁਮਾਰਾ ਚੀਤ ਮਨ ਤਨ ਕੀ ਸਾ ਮਿਟੇ ਬਲਾਏ ਦੁਖ ਅੰਧੇਰਾ ਸਗਲਾ ਜਾਏ ਹਰ ਗੁਣ ਗਾਵ ਤਰੀਏ ਸੰਸਾਰ ਵਡ ਭਾਗੀ ਪਾਈਏ ਪੁਰਖ ਅਪਾਰ ਰਹਾਓ ਜੋ ਜਨ ਕਰੇ ਕੀਰਤਨ ਗੋਪਾਲ ਤਿਸ ਕਉ ਪੋਹਿ ਨ ਸਕੇ ਜਮਕਾਲ ਜਗ ਮੇ ਆਇਆ ਸੋ ਪਰਮਾਨ ਗੁਰਮੁਖ ਆਪਣਾ ਖਸਮ ਪਛਾਣ ਹਰ ਗੁਣ ਗਾਵੈ ਸੰਤ ਪ੍ਰਸਾਦ ਕਾਮ ਕ੍ਰੋਧ ਮਿਟੇ ਉਨਮਾਦ ਸਦਾ ਹਜੂਰ ਜਾਣ ਭਗਵੰਤਾ ਪੂਰੇ ਗੁਰ ਕਾ ਪੂਰਨ ਮੰਤਾ ਹਰ ਤਨ ਖਾਟ ਕੀਏ ਭੰਡਾਰ ਮਿਲ ਸਤਿਗੁਰ ਸਭ ਕਾ ਸਵਾਰ ਹਰ ਕੇ ਨਾਮ ਰੰਗ ਸੰਗ ਜਾਗਾ ਹਰ ਚਰਨੀ ਨਾਨਕ ਮਨ ਲਾਗਾ ਗੌਂਡ ਮਹੱਲਾ ਪੰਜਵਾਂ ਭਵ ਸਾਗਰ ਬਹੁਤ ਹਰ ਚਰਨ ਸਿਮਤ ਨਾਮ ਨਾਹੀ ਫਿਰ ਮਰਨ ਹਰ ਗੁਣ ਰਮਤ ਨਾਹੀ ਜਾਂ ਪੰਥ ਮਹਾਂ ਵਿਚਾਰ ਪੰਚ ਦੂਤੇ ਮੰਥ ਤੋ ਸਰਨਾਈ ਪੂਰਨ ਨਾਥ ਜੰਤ ਆਪਣੇ ਕੋ ਦੀਜੇ ਹਾਥ ਰਹਾਓ ਸਿਮਰਤ ਸਾਸਤਰ ਵੇਦ ਪੁਰਾਣ ਪਰਮੁਖਾ ਕਰਵ ਖਿਆਣ ਜੋਗੀ ਜਤੀ ਵੈਸ਼ਨੋ ਰਾਮਦਾਸ ਮਿਤ ਨਹਿ ਮਿਤ ਨਾਹੀ ਬ੍ਰਹਮ ਅਭਨਾਸ ਕਰਨ ਪਲਾਵ ਕਰੇ ਸਿਵ ਦੇਵ ਤਿਲ ਨਿ ਬੂਜੇ ਲੱਖ ਭੇਵ ਪ੍ਰੇਮ ਭਗਤ ਜਿਸ ਆਪੇ ਦੇ ਜਗ ਮੇ ਵਿਰਲੇ ਕਹਿ ਹੀ ਕਹਿ ਮੋਹ ਨਿਰਗੁਣ ਕਿਸੂ ਗੁਣ ਕਿਸੂ ਨ ਨਾਹੇ ਸਰਪਧਾਨ ਤੇਰੀ ਦ੍ਰਿਸ਼ਟੀ ਮਾਹੇ ਨਾਨਕ ਦੀਨ ਜਾਚੇ ਤੇਰੀ ਸੇਵਾ ਕਰ ਕਿਰਪਾ ਦੀਜੇ ਗੁਰਦੇਵ ਗੌਂਡ ਮਹੱਲਾ ਪੰਜਵਾਂ ਸੰਤ ਕਾ ਲੀਆ ਧਰਤ ਵਧਾਰੋ ਸੰਤ ਕਾ ਨਿੰਦਕ ਕਾਸ਼ਟ ਟਾਰੋ ਸੰਤ ਕੋ ਰਾਖੋ ਆਪਣੇ ਜੀ ਨਾਲ ਸੰਤ ਉਧਾਰੋ ਤਤਖਿਣ ਤਾਲ ਸੋਹੀ ਸੰਤ ਜਪਾਵੇ ਰਾਮ ਸੰਤ ਗੋਬਿੰਦ ਕੇ ਏਕੇ ਕਾਮ ਰਾਜ ਸੰਤ ਕੇ ਉਪਰ ਅਦੇ ਪ੍ਰਭਾਤ ਸੰਤ ਕੇ ਸੰਗ ਮਛੇ ਦਿਨ ਰਾਤ ਸਾ ਸੰਤੇ ਪ੍ਰਤਪਾਲ ਸੰਤ ਕਾ ਦੋਖੀ ਰਾਜ ਟਟਾਲ ਸੰਤ ਕੀ ਨਿੰਦਾ ਕਰੋ ਨ ਕੋਏ ਜੋ ਨਿੰਦੇ ਤਿਸ ਕਾ ਪਤਨ ਹੋਏ ਜਿਸ ਕੋ ਰਾਖੇ ਰੱਖ ਸਿਰਜਣ ਹਾ ਚੱਖ ਮਾਰੋ ਸਾਗਤ ਸਗਲ ਸੰਸਾਰ ਪ੍ਰਭ ਆਪਣੇ ਕਾ ਭਿਆ ਬਸਾ ਜੀਓ ਪਿੰਡ ਸਭ ਤਿਸਕੀ ਰਾਸ ਨਾਨਕ ਉਪਜੀ ਪ੍ਰਤੀਤ ਮਨਮੁਖ ਹਾਰ ਗੁਰਮੁਖ ਸਦ ਜੀਤ ਗੌਂਡ ਮਹੱਲਾ ਪੰਜਵਾਂ ਨਾਮ ਨਿਰੰਜਣ ਨਾਮ ਨਿਰੰਜਣ ਨੀਤ ਨਰਾਇਣ ਰਚਨਾ ਸਿਮਤ ਪਾਪ ਬਿਲਾਇਣ ਰਹਾਓ ਨਰਾਇਣ ਸਭ ਮਾਹੇ ਨਿਵਾਸ ਨਰਾਇਣ ਘਟ ਕਰ ਪ੍ਰਗਾਸ ਨਰਾਇਣ ਕਹਿਤੇ ਨਰਕ ਨ ਜਾਏ ਨਰਾਇਣ ਸੇਵ ਸਗਲ ਫਲ ਪਾਏ ਨਰਾਇਣ ਮਨ ਵਾਹੇ ਧਾ ਨਰਾਇਣ ਬੋਹਿਤ ਸੰਸਾਰ ਨਰਾਇਣ ਕਹਿਤ ਜਮ ਭਾਗ ਪਲਾਇਣ ਨਰਾਇਣ ਦੰਤ ਭਾਨੇ ਡਾਇਣ ਨਰਾਇਣ ਸਦ ਬਖਸ਼ਾਂਦ ਨਰਾਇਣ ਕੀਨੇ ਸੁਖ ਆਨੰਦ ਨਰਾਇਣ ਪ੍ਰਗਟ ਕੀਨੋ ਪ੍ਰਤਾਪ ਨਰਾਇਣ ਸੰਤ ਕੋ ਮਾਈ ਬਾਪ ਨਰਾਇਣ ਸਤਸੰਗ ਨਰਾਇਣ ਬਾਰ ਬਾਰ ਨਰਾਇਣ ਗਾਇਣ ਬਚਤ ਅਗੋਚਰ ਗੁਰਮਿਲ ਲਹੀ ਨਰਾਇਣ ਓਟ ਨਾਨਕ ਦਾਸ ਗਈ ਗੌਂਡ ਮਹੱਲਾ ਪੰਜਵਾਂ ਜਾਂ ਕੋ ਰਾਖੇ ਰਾਖਣ ਹਾਰ ਤਿਸਕਾ ਅੰਗ ਕਰੇ ਨਿਰੰਕਾਰ ਰਹਾਉ ਮਾਤ ਗਰਭ ਮੈਂ ਅਗਨਾ ਜੋ ਹੈ ਕਾਮ ਕ੍ਰੋਧ ਲੋ ਮੋਹ ਨ ਪੋਹੇ ਸਾਧ ਸੰਗ ਜਪੇ ਨਿਰੰਕਾਰ ਨਿੰਦਕ ਕੈ ਮੋਹ ਲਾਗੇ ਸਾਰ ਰਾਮ ਕਵਚ ਦਾਸ ਕਾ ਸੁਨਾਹੋ ਦੂਤ ਦੁਸ਼ਟ ਤਿਸ ਪੋਹਿਤ ਨਾਹੇ ਜੋ ਜੋ ਗਰਭ ਕਰੇ ਸੋ ਜਾਏ ਗਰੀਬ ਦਾਸ ਕੀ ਪ੍ਰਭ ਸਰਨਾਏ ਜੋ ਜੋ ਸਰਨ ਪਿਆ ਹਰ ਰਾਏ ਜੋ ਸੋ ਦਾਸ ਰੱਖਿਆ ਆਪਣੇ ਕੰਠ ਲਾਏ ਜੇ ਕੋ ਬਹੁਤ ਕਰੇ ਹੰਕਾਰ ਉਹ ਖਿਨਮੇ ਰੁਲਤਾ ਖਾਕੂ ਨਾਲ ਉਹ ਹੈਪੀ ਸਾਚਾ ਹੋਣ ਹਾਰ ਸਦਾ ਸਦਾ ਜਾਈ ਬਲਹਾਰ ਆਪਣੇ ਦਾਸ ਰੱਖੇ ਕਿਰਪਾ ਧਾਰ ਨਾਨਕੇ ਪ੍ਰਾ ਪ੍ਰਾਣ ਆਧਾਰ ਗੌਂਡ ਮਹੱਲਾ ਪੰਜਵਾਂ अचर्ज कथा महा अनुरूप परमात्मा परब्रह्म का रूप रहाओ। ना है बूढ़ा ना है बाला ना है ना इस दुख नहीं जम जाला। ना है बिन से ना है जाए आद जगा दी रहा समाए। ना इस उष्ण नहीं इस सीता ना इस दुश्मन ना इस मीता ना इस हरक ना इस सोग सब किस इसका यह करने जोगा। ना एह ना इस बाप नहीं इस माया यह परंपर होता आया। पाप उनका इस लेपन लागे कटकड़ अंतर सद ही जागे। तीन गुणा एक सकत उपाया महामाया है ता की साया। असल असेद भेद दयाल दीन दयाल सदा कृपाल ताकि गत बित कछु न पाए नानक ताके बल बल जाए। गौंड महला पंजवा संतन के बल हारे जाओ संतन के संग राम गुण गाओ। संत प्रसाद किल बिख सब गए संत शरण वडभागी पाए। राम जपत कसब गन्ना व्यापे गुर प्रसाद अपना प्रभ जापे रहाओ। परम जब होए दयाल साधु जन की करे रवाल। काम करो इस तंते जाए राम रतन वसे मन आए। छपर जन्मता का परवान परम निकट कर जान। पाए भगत प्रभ कीर्तन लागे जन्म जन्म का सोया जागे। चन कमल जन का धार गुण गोविंद रवो सत्व पार। दास जना की मनसा पूर नानक सुख पाए जन तूर। राग गौंड अष्टपदिया महला पंजवा कर दूजा। एक ओंकार सतगुर प्रसाद कर नमस्कार पूरे गुरदेव। सफल मूर्त सफल जा की सेव अंतर जामी पुरख बधाता। आठ पैर नाम रंग राता गुर गोविंद गुरु गोपाल अपने दास को राखण हर रहा। पात सहा सा उमराओ पति आए दुष्ट हंकारी मार पचाए। निंदक के मुख कीनो रोग जय जयकार करे सब लोग। संतन के मन महानंद संत जपे गुरुदेव भगवंता। संगत के मुख उजल पाए सगल थान निंदक के गए। सा सा जन सदा सलाहे पावन गुर बेपरवाहे। सगल भय मिटे जा की शरण निंदक मार पाए सब तरन। जन की निंदा करे न कोए जो करे सो दुखिया होए। आठ पैर जन एक त्याय जमुआ ता के निकट न जाए। जन नरवैर निंदक अहंकारी जन भल माने निंदक वकारी। गुर के सिख सतगुरु त्याया जन उबरे निंदक नरक पाया। सुन साजन मेरे मित प्यारे सत बचन वरते हर द्वारे। जैसा करे सो तैसा पाए अभिमानी की जा सर पर जाए। नितरिया सतगुर तर तेरी कर कृपा राखो जन केरी। कहो ना तिस गुर बलहारी जा के सिमन पै सवारी। राग गौंड बाणी भगता की कबीर जी घर पहला। एक ओंकार सतगुर प्रसाद संत मिले के सुनिए कही है। मिले असंत मष्ट कर रही है बाबा बोलना क्या कही है। जैसे राम नाम रव रही है रा संतन सो बोले उपकारी। मूर्ख सो बोले चख मारी। बोलत बोलत बड़े बकारा बिन बोले क्या करे बेचारा। कहो कभी सूसा घट बोले भरिया होए सो कबू न डोले। गौंड नरु मरे नर कामन आवे पशु मरे दस काज सवारे। अपने कर्म की गत मैं क्या जानू बाबा रे। राहाड़ जले जैसे लकड़ी का तूला के जरे जैसे घास का पूला। कह कबीरता भी नर जागे जम का डांड मूड में लागे। गौंड आकाश गगन बताल गगन है चौन दिश गगन रहाई ले। आनंद मूल सदा पुरख उत्तमा घट बिन से गगन न जाई ले। मोहे बराग भयो एहो जियो आए कहां गयो। राव पंच तत् मिल काया कीनी तत् कहां ते कीन रह। कर्म बंद तुम जियो कहत हो कर्म कीन जियो दीन रह। हर में तन में तन में हर है सर्प निरंतर सोहे रे। कहे कबीर राम नाम न सोडू सहजे होए सोए रे। राग गौंड बाणी कबीर जियो की कर दूजा। एक ओंकार सतगुर प्रसाद पूजा बाद पिला कर डारो। हस्ती को पामुंड में मारो हस्त पाग के चीछा मारे। ए मूर्त के हो बलहारे आहे मेरे ठाक तुमरा जोर। काजी बको हस्ती तोर राह रे महावत। तू जाओ तुझ डारो काट इसे तराओ। कालो साठ हस्त ना तोरे तरे ते आन वाके हृदय बसे भगवान। ਕਿ ਅਪਰਾਧ ਸੰਤ ਹੈ ਕਿ ਇੰਨਾ ਬਾਂਧ ਪੋਟ ਕੁੰਚਰ ਕੋ ਦੀਨਾ ਕੁੰਚਰ ਪੋਟ ਲੈ ਲੈ ਨਮਸਕਾਰੇ ਬੂਜੀ ਨਾਹੀ ਕਾਜੀ ਅੰਧਿਆਰੇ ਤਿੰਨ ਵਾਰ ਪਤੀਆ ਪਰਲੀਨਾ ਮਨ ਕਠੋਰ ਅਜਰੂ ਨਾ ਪਤੀਨਾ ਕਹੇ ਕਬੀਰ ਹਮਰਾ ਗੋਬਿੰਦ ਚੌਥੇ ਪਦ ਮੈਂ ਜਨ ਕੀ ਜੈਂਦਾ ਗੌਰ ਨਾ ਇਹ ਮਾਨਸ ਨਾ ਇਹ ਦਿਓ ਨਾ ਇਹ ਜਤੀ ਕਹਾਵੇ ਸਿਓ ਨਾ ਇਹ ਜੋਗੀ ਨਾ ਅਤੂਤਾ ਨਾ ਇਸ ਮਾਈ ਨਾ ਕਾਹੂ ਪੂਤਾ ਇਹ ਮੰਦਰ ਮੈਂ ਕੌਣ ਬਸਾਈ ਤਾਂ ਕਾ ਅੰਤ ਨ ਕੋ ਉਪਾਈ ਰਹਾਓ ਨਾ ਇਹ ਗਿਰਵੀ ਨਾ ਉਦਾਸੀ ਨਾ ਇਹ ਰਾਜ ਨਾ ਭੀਖ ਮੰਗਾਸੀ ਨਾ ਇਸ ਪਿੰਡ ਨਰਤ ਕੁਰਾਤੀ ਨਾ ਇਹ ਬ੍ਰਾਹਮਣ ਨਾ ਇਹ ਖਾਤੀ ਨਾ ਇਹੋ ਤਪਾ ਕਹਾਵੇ ਸੇਖ ਨਾ ਇਹੋ ਜੀਵੇ ਮਰਤਾ ਦੇਖ ਇਸ ਮਰਤੇ ਕੋ ਜੇ ਕੋ ਰੋਵੇ ਜੋ ਰੋਵੇ ਸੋਹੀ ਪਤ ਖੋਵੈ ਗੁਰਪ੍ਰਸਾਦ ਮਿੰਡ ਗੁਰੂ ਪਾਇਆ ਜੀਵਨ ਮਰਨ ਦੋਹੂ ਮਿਟਵਾਇਆ ਕਹੋ ਕਬੀਰ ਇਹ ਰਾਮ ਕੀ ਅੰਸ਼ ਜਸ ਕਾਗਜ ਪਰ ਮਿਟੇ ਨ ਮੰਸ ਗੌਂਡ ਟੁੱਟੇ ਧਾਗੇ ਖੁੱਟੀ ਪਾਨ ਦੁਆਰ ਉੱਪਰ ਚਲਕਾਵੇ ਕਾਨ ਕੂਚ ਵਿਚਾਰੇ ਫੂਏ ਫਾਲ ਇਹ ਮੁੰਡੀਆ ਸਿਰ ਚੜਵ ਕਾਲ ਇਹ ਮੁੰਡੀਆ ਸਗਲੋ ਦਰਬ ਖੋਈ ਆਵਤ ਜਾਤ ਨਾਕ ਸਰ ਹੋਈ ਰਹਾ ਤੁਰੀ ਨਾਰਕੀ ਤੁਹਾਡੀ ਬਾਤਾ ਰਾਮ ਨਾ ਮਨ ਵਾਕਾ ਮਨ ਰਾਤਾ ਲੜਕੀ ਲੜਕਾ ਨਾ ਖੈਬੋ ਨਾ ਹੇ ਮੁੰਡੀਆ ਅੰਦਨ ਧਾਪੇ ਜਾ ਹੇ ਇੱਕ ਦੋਹੇ ਮੰਦਰ ਇੱਕ ਦੋਹੇ ਬਾਟ ਹਮਕੋ ਸਾਰਥ ਉਨਕੋ ਖਾਟ ਮੁੰਡ ਪਲੋਸ ਕਰਮ ਬੰਦ ਪੋਥੀ ਹਮ ਕੋ ਚਾਬਨ ਉਨਕੋ ਰੋਟੀ ਮੁੰਡੀਆ ਮੁੰਡੀਆ ਹੋਈ ਏਕਾ ਇਹ ਮੁੰਡੀਆ ਬੁੱਢ ਕੀ ਟੇਕ ਸੁਨ ਅੰਦਲੀ ਲੋਈ ਬੈ ਪੀਰਾ ਇਨ ਮੁੰਡੀਆ ਨ ਭਜ ਸਰਨ ਕਬੀਰ ਗਾਉਂਡ ਖਸਮ ਮਰੇ ਤੋ ਨਾਰ ਨ ਰੋਵੈ ਉਸ ਰਖਵਾਰਾ ਔਰ ਹੋਵੇ ਰਖਵਾਰੇ ਕਾ ਹੋਏ ਬਨਾਸ ਆਗੇ ਨਰਕ ਇਹਾ ਭੋਗ ਵਿਲਾਸ ਏਕ ਸੁਹਾਗਣ ਜਗਤ ਪਿਆਰੀ ਸਗਲੇ ਜੀ ਜੰਤ ਕੀ ਨਾਰੀ ਰਹਾਓ ਸੁਹਾਗਨ ਗਲ ਸੋਹੇ ਹਾਰ ਸੰਤ ਕੋ ਬਿਖ ਬਿਖਸੇ ਸੰਸਾਰ ਕਰ ਸੰਗਾਰ ਬਹੇ ਪਖਿਆਰੀ ਸੰਤ ਕੀ ਛਿਟਕੀ ਫਿਰੇ ਬਚਾਰੀ ਸੰਤ ਭਾਗੋ ਪਾਸੇ ਪਰੇ ਗੁਰ ਪ੍ਰਸਾਦੀ ਮਾਰੋ ਡਰੇ ਸਾਤ ਕੀ ਉਹ ਪਿੰਡ ਪਰਾਇਣ ਹਮ ਕੋ ਦ੍ਰਿਸ਼ਟ ਪਰੇ ਤ੍ਰਿਖ ਡਾਇਣ ਹਮ ਇਸ ਕਾ ਬਹੁ ਜਾਣਿਆ ਭਿਓ ਜਬ ਹੋਏ ਕਿਰਪਾਲ ਮਿਲੇ ਗੁਰਦੇਉ ਕਹ ਕਬੀਰ ਅਬ ਬਾਹਰ ਪਰੀ ਸੰਸਾਰੇ ਕੇ ਅੰਚਲ ਲਰੀ ਗੌਂਡ ਗ੍ਰਹਿ ਸੋਭਾ ਜਾਂ ਕੇਰੇ ਨਾਹਿ ਆਵਤ ਪਹੀ ਆਖੂ ਦੇ ਜਾਏ ਵਾਂ ਕੇ ਅੰਤਰ ਨਹੀਂ ਸੰਤੋਖ ਬਿਨ ਸੁਹਾਗਣ ਲਾਗੇ ਦੋਖ ਧਨ ਸੁਹਾਗਣ ਮਹਾਪਵੀਤ ਤਪੇ ਤਪੀਸ਼ਰ ਡੋਲੇ ਚੀਤ ਰਹਾ ਸੁਹਾਗਣ ਕਿਰਪਨ ਕੀ ਪੂਤੀ ਸੇਵਕ ਤਜ ਜਗਤ ਸਿਉ ਸੂਤੀ ਸਾਧੂ ਕੈ ਠੰਡੇ ਦਰਬਾਰ ਸੰਨ ਤੇਰੀ ਮੋਕੋ ਨਿਸਤਾਰ ਸੁਹਾਗਣ ਹੈ ਅਤ ਸੁੰਦਰੀ ਪੱਗ ਨੇਵਰ ਸਨਕ ਸਨ ਹਰੀ ਜੋ ਲਗ ਪ੍ਰਾਣ ਤੋ ਲਗ ਸੰਗੇ ਨਾਹੇ ਤਾਂ ਚੱਲੀ ਬੇਗ ਉਠ ਨੰਗੇ ਸੁਹਾਗਣ ਭਵਨ ਤਰੈ ਲੀਆ ਦਸ ਅੱਠ ਪ੍ਰਾਣ ਤੀਰਥ ਰਸ ਕੀਆ ਬ੍ਰਹਮਾ ਵਿਸ਼ਨ ਮਹੇਸ਼ਰ ਬੇਦੇ ਵੱਡੇ ਭੂਪਤਰਾਜ ਹੈ ਸਿਦੇ ਸੁਹਾਗਣ ਉਰਵਾਰ ਨਪਾਰ ਪਾਂਚ ਨਾਰਦ ਕੇ ਸੰਗਵਾਰ ਪਾਂਚ ਨਾਰਦ ਕੇ ਮਿਟਵੇ ਫੂਟੇ ਕਹੋ ਕਬੀਰ ਗੁਰ ਕਿਰਪਾ ਤੇ ਸੂਟੇ ਗੌਂਡ ਜੈਸੇ ਮੰਦਰ ਮੈਂ ਬਲਹਰ ਨਾ ਠਾਰੇ ਨਾ ਬਿਨਾ ਕੈਸੇ ਪਾਰ ਉਤਰੇ ਕੁੰਭ ਬਿਨਾ ਜਲ ਨਾ ਟਕਾਵੇ ਸਾਧੂ ਬਿਨ ਐਸੇ ਅਵਗਤ ਜਾਵੇ ਜਾਰੋ ਤਿਸੇ ਜੋ ਰਾਮ ਨ ਚੇਤੇ ਤਨ ਮਨ ਰਮਤਾ ਰਹੇ ਮੈਂ ਖੇਤੇ ਰਾਉ ਜੈਸੇ ਹਰ ਹਰ ਬਿਨਾ ਜਮੀਨ ਅਬੋਈਏ ਸੂਤ ਬਿਨਾ ਕੈਸੇ ਮਣੀ ਪਰੋਈਏ ਖੁੰਡੀ ਬਿਨਾ ਕਿਆ ਕੰਠ ਚੜਾਈਏ ਸਾਧੂ ਬਿਨ ਤੈਸੇ ਅਵਗਤ ਜਾਈਏ ਜੈਸੇ ਮਾਤ ਪਿਤਾ ਬਿਨ ਬਾਲ ਨ ਹੋਈ ਬਿੰਬ ਬਿਨਾ ਕੈਸੇ ਕਪੜੇ ਧੋਈ ਕੋਰ ਬਿਨਾ ਕੈਸੇ ਅਸਵਾਰ ਸਾਧੂ ਬਿਨ ਨਾਹੀਂ ਦਰਬਾਰ ਜੈਸੇ ਬਾਜੇ ਬਿਨ ਨਹੀਂ ਲੀਜੇ ਫੇਰੀ ਖਸਮ ਦੁਹਾਗਣ ਤਜ ਹੇਰੀ ਕਹੇ ਕਬੀਰ ਏਕ ਏਕ ਕਰ ਕਰਨਾ ਗੁਰਮੁਖ ਹੋਏ ਬਹੁਰ ਨਹੀਂ ਮਰਨਾ ਗੌਂਡ ਕੁੱਟਣ ਸੋਏ ਜੋ ਮਨ ਕੋ ਕੂਟੇ ਮਨ ਕੂਟੇ ਤੋ ਜਮਤੇ ਸੂਟੇ ਕੁੱਟ ਕੁੱਟ ਮਨ ਕਸਵੱਟੀ ਲਾਵੈ ਸੋ ਕੂਟਨ ਮੁਕਤ ਬਹੁ ਪਾਵੈ ਕੂਟਨ ਕਿਸੇ ਕਹੋ ਸੰਸਾਰ ਸਗਲ ਬੋਲਣ ਕੇ ਮਾਹੇ ਵਿਚਾਰ ਰਹਾਓ ਨਾਚਨ ਸੋਏ ਜੋ ਮਨ ਸੋ ਨਾਚੇ ਝੂਠ ਨ ਪਤੀਆ ਪਰਚੇ ਸਾਚੇ ਇਸ ਮਨ ਆਗੇ ਪੂਰੇ ਤਾਲ ਇਸ ਨਾਚਨ ਕੇ ਮਨ ਰਖਵਾਰ ਬਜਾਰੀ ਸੋ ਜੋ ਬਜਾਰੇ ਸੋ ਦੇ ਪਾਂਚ ਪਲਿਸ਼ਤੈ ਕੋ ਪ੍ਰਬੋਧੇ ਨਾਉ ਨਾਇਕ ਕੀ ਭਗਤ ਬਸਾਨੇ ਸੋ ਬਜਾਰੀ ਹਮ ਗੁਰਮਾਨੇ ਤਸਕਰ ਸੋਏ ਜੇ ਤਾਤਨ ਕਰੇ ਇੰਦਰੀ ਕੇ ਜਤਨ ਨਾਮ ਉਚਰੇ ਕਹੋ ਕਬੀਰ ਹਮ ਐਸੇ ਲਖਣ ਧਨ ਗੁਰਦੇਵ ਆਤ ਰੂਪ ਵਿਚੱਖਣ ਗੌਂਡ ਧਨ ਗੋਪਾਲ ਧਨ ਗੁਰਦੇਵ ਧਨ ਅਨਾਦ ਭੁੱਖੇ ਕਵਰ ਟੇ ਟਹਿ ਕੇਵਾ ਧਨ ਓਹੇ ਸੰਤ ਜਿਨ ਐਸੀ ਜਾਨੀ ਤਿਨ ਕੋ ਮਿਲ ਹੋ ਸਾਰੰਗ ਪਾਣੀ ਆਦਿ ਪੁਰਖ ਤੇ ਹੋਏ ਅਨਾਦ ਜਪੀਏ ਨਾਮ ਅੰਨ ਕੇ ਸਾਧ ਰਾਹ ਜਪੀਏ ਨਾਮ ਜਪੀਏ ਅੰਨ ਅਵੇ ਕੈ ਸੰਗ ਨੀਕਾ ਵਨ ਅੰਨੇ ਬਾਰ ਜੋ ਨਰ ਹੋਵੇ ਤਿਨ ਭਵਨ ਮੈਂ ਆਪਣੀ ਖੋਵੈ ਸੋਡੇ ਅੰਨ ਕਰੇ ਪਖੰਡ ਨਾ ਉਹ ਸੁਹਾਗਣ ਨਾ ਉਹ ਰੰਡ ਜਗ ਮੇ ਬਖਤੇ ਦੂਜਾ ਧਾਰੀ ਗੁਪਤੀ ਖਾਵੇ ਵਟਕਾ ਸਾਰੀ ਅੰਨੇ ਬਿਨਾ ਨ ਹੋਏ ਸੁਕਾਲ ਤਜੀ ਅੰਨ ਨ ਮਿਲੇ ਗੋਪਾਲ ਕਹੋ ਕਬੀਰ ਹਮ ਐਸੇ ਜਾਣਿਆ ਧਨ ਅਨਾਦ ਠਾਕਰ ਮਨ ਮਾਨਿਆ ਰਾਗ ਗੌਂਡ ਬਾਣੀ ਨਾਮ ਜਿਉ ਦਿਓ ਜੀ ਕੀ ਘਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਅਸਮੇਧ ਜਗ ਨੇ ਤੁਲਾ ਪੁਰਖ ਦਾਨੇ ਪਰਾਗ ਸਿਨਾ ਨੇ ਤਉ ਨ ਪੂਜੇ ਹਰ ਕੀਰਤਨਾਮਾ ਆਪਣੇ ਰਾਮੇ ਭੱਜ ਲੇ ਮਨ ਆਰਸੀਆ ਰਹਾਉ ਗਿਆ ਪਿੰਡ ਭਰਤਾ ਬਨਾਰਸ ਅਸ ਬਸਤਾ ਮੁਖ ਬੇਦ ਚਤਰ ਪੜਤਾ ਸਗਲ ਧਰਮ ਅਸਿਤਾ ਗੁਰ ਗੁਰ ਗਿਆਨ ਇੰਦਰੀ ਡਿੜਤਾ ਖਟ ਕਰਮ ਸਹਿਤ ਰਹਿਤਾ ਸਿਵਾ ਸਖਤ ਸਵਾ ਦਿੰਗ ਮਨ ਸੋੜ ਸੋਗ ਸਗਲ ਸਗਲ ਭੇਦੰਗਾ ਸਿਮਰ ਸਿੰਘ ਬਿੰਦੰਗਾ ਭੱਜ ਨਾਮਾ ਤਰਸ ਭਵ ਸਿਧਿੰਗਾ ਗਹੋਂਡਾ ਨਾਦ ਭਰਮੇ ਜੈਸੇ ਮਿਰਗਾਏ ਪ੍ਰਾਣ ਤਜੇ ਵਾਂਕੋ ਧਿਆਨ ਜਾਏ ਐਸੇ ਰਾਮਾ ਐਸੇ ਹੇਰੂ ਰਾਮ ਸੂੜ ਚਿਤ ਅਨੰਤ ਨ ਫੇਰੋ ਰਹਾਉ ਜਿਉ ਮੀਨਾ ਹੇਰੇ ਪਸ਼ੂਆ ਰਾ ਸੋਨਾ ਘਟਤੇ ਹਿਰੇ ਸੁਨਾ ਰਾ ਜਿਉ ਬਿਖੀ ਹੇਰੇ ਪਰ ਨਾਰੀ ਕੋਡਾ ਡਾਰਤ ਹਿਰੇ ਜੁਆਰੀ ਜੈ ਜੈ ਦੇਖੋ ਤਹਿ ਤਹਿ ਰਾਮਾ ਹਰ ਕੇ ਚਰਨ ਨਿਤ ਧਿਆਵੇ ਨਾਮਾ ਗੌਂਡ ਮੋਕੋ ਤਾਰ ਲੇ ਰਾਮਾ ਤਾਰ ਲੇ ਮੈਂ ਅਜਾਨ ਜਨ ਤਰਬੇ ਨਾ ਜਾਨੋ ਬਾਪ ਪੀਠਲਾ ਬਾਂਦੇ ਰਾ ਨਰਤੇ ਸੁਰ ਹੋਏ ਜਾਤ ਨਿਮਖ ਮੈਂ ਸਤਗੁਰ ਬੁੱਧ ਸਿਖਲਾਈ ਨਰਤੇ ਉਪਜ ਸਵਰਗ ਕੋ ਜੀਤਿਓ ਸੋ ਖੁਦ ਮੈਂ ਪਾਈ ਜਹਾਂ ਜਹਾਂ ਧੂ ਧਰੂ ਨਾਰਦ ਟੇਕੇ ਨੈਣ ਟਕਾਵੋ ਮੋਹੇ ਤੇਰੇ ਨਾਮ ਅਵਲੰਬ ਬਹੁਤ ਜਨ ਉਦਰੇ ਨਾਮ ਕੀ ਨੇਜਾ ਮਤ ਇਹ ਗੌਂਡ ਮੋਹੇ ਲਾਗਤੀ ਤਾਲਾ ਬੇਲੀ ਬਛਰੇ ਬਿਨ ਗਾਏ ਅਕੇਲੀ ਪਾਨੀਆ ਬਿਨ ਮਿਨ ਤਲਫੇ ਜੈਸੇ ਰਾਮ ਨਾਮਾ ਬਿਨ ਬਾਪਰੋ ਨਾਮਾ ਰਹਾਉ ਜੈਸੇ ਗਾਏ ਕਾ ਬਾਸਾ ਸੁਟਲਾ ਥਨ ਚੁਖਤਾ ਬਾਖਨ ਘੁਟਲਾ ਨਾਮੇ ਦਿਓ ਨਰੈਣ ਪਾਇਆ ਗੁਰ ਭੇਟ ਅਲਖ ਲਖਾਇਆ ਜੈਸੇ ਬਿਖੇ ਹੇਤ ਪਰ ਨਾਰੀ ਐਸੇ ਨਾਮੇ ਪ੍ਰੀਤ ਮਰਾਰੀ ਜੈਸੇ ਤਪ ਤੇ ਨਿਰਮਲ ਘਾਮਾ ਤੈਸੇ ਰਾਮ ਨਾਮਾ ਬਿਨ ਬਾਪਰੋ ਨਾਮਾ ਰਾਗ ਗੌਂਡ ਬਾਣੀ ਨਾਮ ਦਿਓ ਜਿਉ ਕੀ ਕਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਹਰ ਹਰਕਤ ਮਿਟੇ ਸਾ ਭਰਮਾ ਹਰ ਕੋ ਨਾਮ ਲੈ ਉੱਤਮ ਧਰਮਾ ਹਰ ਹਰਕਤ ਜਾਤ ਕੁਲ ਹਰੀ ਸੋ ਹਰ ਅੰਧਲੇ ਕੀ ਲਾ ਕਰੀ ਹਰੇ ਨਮਸਤੇ ਹਰੇ ਨਮੇ ਹਰ ਹਰ ਕਰਤ ਨਹੀਂ ਦੁੱਖ ਜਮੇ ਰਾਓ ਹਰ ਹਨ ਰਾਖ ਹਰੇ ਪੁਰਾ ਮਲਕੀ ਕੁੰਠੇ ਥਾਂ ਸੁਆ ਪ੍ਰਭਾਵਤ ਗਨਕਾ ਤਰੀ ਸੋ ਹਰ ਨੈਨੋ ਕੀ ਪੂਤਰੀ ਹਰ ਹਰ ਕਤ ਪੂਤ ਨਾ ਤਰੀ ਬਾਲ ਘਾਤਨੀ ਕਪਟੇ ਭਰੀ ਸਿਮਰ ਦਰੁਪਤਾ ਸੁਤ ਉਦਰੀ ਗੌਤਮ ਸਤੀ ਸਿਲਾ ਨਿਸਤਰੀ ਕੇਸੀ ਕੰਸ ਮਥਨ ਜਨਕੀ ਆ ਜੀ ਦਾਨ ਕਾਲੀ ਕੋ ਦੀਆ ਪ੍ਰਣੇ ਨਾਮਾ ਐਸੋ ਹਰੀ ਜਾਸ ਟਰੀ ਗੌਂਡ ਭੈਰੋ ਭੂਤ ਸੀਤਲਾ ਧਾਵੇ ਖਾਰ ਵਾਹਿਨ ਓਸਾਰ ਉਡਾਵੇ ਹਉ ਤੋ ਏਕਰ ਮਈਆ ਲਹੋ ਆਨ ਦੇ ਰਾਵਨ ਦਹੋ ਰਹਾਉ ਸ਼ਿਵ ਸ਼ਿਵ ਕਰਤੇ ਜੋ ਨਾ ਧਿਆਵੇ ਚਰੇ ਠਹੁਰੂ ਡਮਕਾਵੇ ਮਹਾਮਾਈ ਕੀ ਪੂਜਾ ਕਰੇ ਨਰਸੈ ਨਾਰ ਹੋਏ ਅਵਤਾਰੇ ਤੂੰ ਕਹੀਤੀ ਆਦਿ ਭਵਾਨੀ ਮੁਤ ਕੀ ਬਰੀਆ ਕਹਾਂ ਸਪਾਨੀ ਗੁਰਮਤ ਰਾਮ ਨਾਮ ਗੋ ਮੀਤਾ ਪ੍ਰਣੇ ਨਾਮਾ ਇਉਂ ਕਹਿ ਗੀਤਾ ਬਿਲਾਵਰ ਗੌਂਡ ਅੱਜ ਨਾਮੇ ਬੀਠਲ ਦੇਖਿਆ ਮੂਰਖ ਕੋ ਸਮਝਾਵੋ ਰਹਿ ਰਹਾਓ ਪਾਂਡੇ ਤੁਮਰੀ ਗਾਇਤਰੀ ਲੋਧੇ ਕਾਗੇ ਖਾਤੀ ਥੀ ਲੈ ਕਰ ਠੇਗਾ ਟਗਰੀ ਤੋਰੀ ਲਾਗਤ ਲਾਗਤ ਜਾਤੀ ਥੀ ਪਾਂਡੇ ਤੁਮਰਾ ਮਹਾਂਦੇਵ ਬਲਦ ਧੌਲੇ ਬਲਦ ਚੜਿਆ ਆਵਦ ਦੇਖਿਆ ਥਾ ਪਾਂਡੇ ਤੁਮਰਾ ਮਹਾਂਦੇਵ ਧੌਲੇ ਬਲਦ ਚੜਿਆ ਆਵਦ ਦੇਖਿਆ ਥਾ ਮੋਦੀ ਕੇ ਕਰਖਾਣਾ ਪਾਕਾ ਵਾਂਕਾ ਲੜਕਾ ਮਾਰਿਆ ਥਾ पाणे तुमरा राम चंद सो भी आवत देखा था। रावण सेती सरबर होई घर की जोय गवाई थी। हिंदू अन्ना तुरकू काना दोहा ते ज्ञानी सियाणा। हिंदू पूजे देहरा मुसलमान मसीत, नामे सोई सेवया जह देरा नाम सीता। राग गौण बाणी रविदास जियो की, घर दूजा एक ओंकार सतगुर प्रसाद। मकंद मकंद जपो संसार, बिन मकंद तन होए उहार। सोई मकंद मुक्त का दाता, सोई मकंद हमरा पित माता। जीवित मकंदे मर्त मकंदे, तां के सेवको सदा आनंदे। रहाओ मकंद मकंद हमारे प्राणेगा, जप मकंद मस्तक निशानेगा। सेव मकंद करे परागी, सोई मकंद बल धन लादी। एक मकंद करे उपकार, हमरा कहाँ करे संसार। मेटी जात हुए दरबार, तुही मकंद जोग जुगतार। उपजो ज्ञान हुआ प्रगाश, कर कृपा लीने कीट दास। कहो रविदास अब तिशना चूकी, जप मकंद सेवा ताहू की गौण। जेहो अड़सर तीर्थ नावे, जेहो ओह द्वा दिस शिला पजावे। जे ओह कूप टटा दवावे, करे नींद सा बिरथा जावे। साधका निंद कैसे तरे, सरपन जानो दरक ही परे। रहाओ जे ओह ग्रह न करे कुल खेता, अर्पे नार सिंगार समेता। सगरी सिमत स्वानी सुने, करे निंद कमने नहीं गुने। जेहो अनक प्रसाद करावे, भूम दान शोभा मंडप पावे। अपना बिगार बराना साडे, करे निंद बोजूनी हांडे। निंदा कहाँ करो संसारा, निंदक का प्रगट पहारा। निंदक सोध साध बिचारिया, कहो रविदास पापी नरक सुधारिया। जोड़ रामकली महला पहला, घर पहला चौप दे। एक ओंकार सतनाम, करता पुरुष निर्भउ निर्वैर। अकाल मूर्त अजूनी भांगर प्रसाद। कोई पढ़ता संस्कृता, कोई पढ़े पुराना। कोई नाम जपे जपमाली, लागे तिसे त्याना। अब ही कब ही किसु न जाना, तेरा एको नाम पसाना। ना जाना हरे मेरी कवन गते, हम मूर्ख अज्ञान। सन प्रभ तेरी कर कृपा, राखो मेरी लाज पते। रहाओ कबू जियड़ा ऊब चढ़त है, कबू जाए प्याले। लोभी जियड़ा थिरनी रहत है, चारे कुंडा पाले। मन लिखाए मंडल में आए, जीवन सा जे माई। एक चले हम एक देखो स्वामी, पाए बलंती आई। ना किसी का मीता, ना किसी के पाई। ना किसे बाप नमाई, प्रवंत नानक जे तू देवे अंते होए सुखाई। राम कली महला पहला, सर्व जो तेरी पछर रही। जय जय देखा तय नर हरि, जीवन तलब नवार स्वामी। अंध कु माया मन गाडे, आ क्यों कर उतर पार स्वामी। राजा पीतर कट पीतर बच्चिया, बार काहे नाही। तिनकी सार करे नित सैब, सदा चिंत मन माही। आपे नेड़े आपे दूर, आपे सरबरिया भरपूरा। सतगुर मिले अंधेरा जाए, जय देखा तय रिहा समाए। अंतर संसा बाहर माया, नैनी लागस बाणी। प्रणत नानक दासन दासा, परता गेगा प्राणी। रामकली महला पहला, जित दार वसे। कवन दर कहिए, दरा पीतर दर कवन लहे। जिसका जिस दर कारण, फिरा उदासी सो दर कोई आए कहे। किन विद सागर तरिए, जीवत या नह मरिए। रहाओ दुख दरवाजा रोह रख वाला, आशा देसा दोए पट जड़े। माया जल खाई पानी कर बांधिया, सत के आछन पुरख रहे। किते नामा अंत न जानिया, तुम सर नाही अवर हरे। ऊंचा नहीं कहना मन में रहना, आपे जाने आप करे। जब आशा देसा तब ही क्यों कर एक कहे। आशा पितर रहे निराशा, तो नानक एक मिले। इन बिद सागर तरिए, जीवत आयो मरिए। रहाओ दूजा राम कली महला पहला, सुरत शब्द साखी मेरे सिंगी। बाजे लोक सुने पत झोली, मंगण के ताई भिखिया नाम पड़े। बाबा गोरख जागे, गोरख सोए जन गोए। अठाली करते बार न लागे। रहाओ पाणी प्राण पमन बंद राखे, चंद सूरजा मुख दिए। मन जीवन को धरती दीनी, एते गुण विसरे। सिद्ध साधक और जोगी जंगमा, पीर पुरुष बहुत तेरे। चेतन मिला ता कीर्ति आखा, ता मन सेव करे। कागद लून रहे किरत संगे, पानी कमल रहे। जैसे भगत मिले जन नानक, तिन जम क्या करे। रामकली महला पहला,

जाए, व्रत तपन कार मानो नहीं पी जाए। राम नाम सर अवर्ण पूजा है, गुरु सेव मना हार जान संग की जाए। जाम जंदा जो है नैसा कह, सरपण रस न सके हर का रस पी जय। राहु बाद पड़ा है रागी जग पी जय, त्रै गुण पिख्या जन मरी जय। राम नाम बिन दुख सी जय, चार पवन सिंहासन पी जय। न्योली कर्म खट कर्म करी जय, राम नाम बिन बिरता साध ली जय। अंतर पंचगन क्यों तीर ज्योति जय, अंतर चोर क्यों साध ही जय। गुरमुख होए काया गढ़ ली जय, अंतर मैल तीर्थ प्रभि जय। मन नहीं सुचा क्या सोच करी जय, कृत पया दोष का कौ दी जय। अन ना काहे देही दुख दी जय, बिन गुरु ज्ञान तृप्त नहीं थी जय। मन मुख जन्म जन्म मरी जय, सतगुर पूछ संगत जन की जय। मन हर राचय नहीं जन्म री जय, राम नाम बिन क्या कर्म की जय। ऊंदर तूंदर पास्त्री जय, तुर्की सेवा राम रवि जय। नानक नाम मिले कृपा प्रभ की जय। राम कली मिला वाला अंतर उत्पज अवर ना कोई, जो कही है सो प्रवते होई। जुग है जुगंतर साहब सच सोई, उत्पत परलो अवर ना कोई। ऐसा मेरा ठाकुर घर गंभीर, जन जपया तिन ही सुख पाया। हर कह नाम न लग है जम तीर रहो। नाम रत हीरा निर्मोल साचा साहब, अमृतोल जीवा सूची साचा बोल। घर दर साचा ना ही रोल, एक बन में है वैसा डूंगर स्थान। ना विसार है पच है अभिमान, ना बिना क्या ज्ञान ध्यान। गुरमुख पावे दुर्गा मान, हठ हंकार करे नहीं पावे। पाठ पढ़े ले लोक सुनावे, तीर्थ पर मस ब्याद न जावे। ना बिना कैसे सुख पावे, जतन करे बिंदु के बिना रहाई। मनुमा डोले नरक पाई, जम प्रवादो लह सजाई। बिन नामे जियो जल बल जाई, सिद्ध साधो केते मनु देवा। हठ नरह ना तिपताव है, पेवा शब्द विचार वह। गोर सेवा मन तन निर्मल अभिमान अभिवा। कर्म लय पावे सच नाओ, तुम शरणागत रहो स्वभाओ। तुम ते उपचो भगती पाओ, जप जप गुरमुख हर नाओ। हों मैं गर्भ जाई मन भीने, झूठ ना पाव स पखंड की ने। बिन गुर शब्द नहीं करवार, नानक गुरम तत् विचार। राम कली महला पहला, ज्यों आया त्यों जाब है। बहुरे ज्यों जन्म है त्यों मरणो पया। ज्यों रस भो किए तेता दुख लाग है, नाम सार पजल पया। तन तन देख तो गर्भ गया, कनक कामनी च्यों हेत बधावे। की नाम विसार है भ्रम गया रहा। जात सत संजम सील राख्या, प्रेम पिंजर मह काष्ट भया। पुन दान स्नान संजम साध संगत बिन बाद जया। लाल चुला गया ना बिसारु, आवत जावत जन्म गया न जम ताए। केस गह मारे सुरत नहीं मुख काल गया। ऐ न सुरिंदा तात प्राही, हृदय राम ना सर्वदया। बिन गुर सबना गत पत पावे, राम नाम बिन नरक गया। खिन मह वेस कर है, नटुआ ज्यो मोह पाप मह गलत गया। इत उत माया देख पसारी, मोह माया कै मगन पै। कर विकार विस्तार कनेरे, सुत शब्द बिन भरम पया। हम रोग महा दुख लागा, गुरमत ले वो रोग गया। सुख संपत को आवत देख है, सकत मन अभिमान पया। जिसका एह तन तन सो फिर ले वै, अंतर सहसा दू गया। अंत काल किस साथ न चल, जो दी सह सब तिसे मया। आदि पुरुख अपरंपर सो प्रभ हर नाम, हृदय लै पार पया। मुए को रोवे किसे सुनावे, पै सागर असराल पया। देख कुटंब मया ग्रह मंदिर साकत जंजाल पराल पया। जा आए ता तिने पठाए, चल ले तिने बुलाए लिया। जो कुछ करना सो कर रहा, बख्शण हारे बख्श लिया। जिन एहो चाख राम रसैन, तिन की संगत खोज पया। रिद सिद्ध बोध ज्ञान गुरु दे पया, मुक्त पदार्थ सुन पया। दुख सुख गुरमुख सम कर जाना, हर कसोग ते बिरकत पया। आप मार गुरमुख हर पाए, नानक सहज समाई लिया। राम कली दखड़ी मला वेला, जत सत संजम साज दड़ाया। साज शब्द रस लीना, मेरा गुरु दयाल सदा रंग लीना। ऐन सुरय एक लिवलागी, साचे देख पतीना। रहाओ रहे गगन पुर दृष्ट, समैसर अनहत शब्द रगीड़ा। सतबंध कपीत प्रपुर लीना, जिहवा रंग रसीना। मिले गोरो साचे जिन, राच राचे किरत विचार पतीना। एक मैं सर्व सर्व महे का, ए हे सत गुरु देख दिखाई। जिनकी है खंड मंडल ब्रह्मंडा, सो प्रभ लखन न जाई। दीप ते दीप कर प्रास्या, त्रिभवन ज्योत दिखाई। सच्चे तख्त सच महली, बैठे ने पौताड़ी लाई।
मोहे गया बैरागी जोगी कटकड़ा किंगरी वाई नानक शरण प्रभु की झूठे सतगुरु सच सखाई। राम कली महला पहला हठ हस्त कड़ी घर छाया धरन गगन कल तारी गर्म केती शब्द धारी संत हो रहाओ ममता मार हो मैं सोख त्रिपमण जोत तुम्हारी मसा मार मन मह राखे सतगुर शब्द विचारी सिंगी सुरत अनाहद वाजे कट कट जो तुम्हारी प्रपंच बीण दही मन राख्या ब्रह्म अगन प्रजारी पंच तत् मिल एन सदीप कर निर्मल जोत अपारी रब सस लोके हो तन किंगरी बाजै शब्द निरारी शिव नगरी मह आसन औदो अलख अगम अपारी काया नगरी एहो मन राजा पंच वसै विचारी शब्द रव है आसन कर राजा अदल कर है गुणकारी काल वे काल काहे कहे बपरे जीवन मुआ मन मारी ब्रह्मा विष्णु महेश एक मूर्त आपे कथाकारी काया सोद त्रय पव सागर आत्म तत्वचारी गुर सेवा ते सदा सुख पाया अंतर शब्द रव है गुणकारी आपे मिले गुणदाता हमें तृष्णा मारी त्रय गुण मिटे चौथे परत इह भगत नरारी गुरमुख जोग शब्द आत्म जी ने हृदय एक मरारी मनुआ अस शब्द है राता यही कहनी सारी वेद बात न पखंड औदू रमख शब्द विचारी गौरमख जोग कमावे औदू जात सत शब्द विचारी शब्द मरे मन मारे औदू जोग जुगत विचारी माया मोह पजुल है औदू शब्द है कुलतारी शब्द सूर जुग चारे औदू बाणी भगत विचारी एहे मन मोया मोदू निकसै शब्द विचारी आपे बख्शे मेल मिलाए नानक शरण द्वारी राम कली मलति जाष्टपति एकोंकार सतगुर प्रसाद सर मैं दिया मुद्रा कनी पाए जोगी खिंदा करार तू दया अपन जान विभूत लाए जोगी ता तीन पवना जन लिया ऐसी किंगरी बजाए जोगी जित किंगरी अनद बाजे हर स्यों रहे लिवलाए राहो सत संतोख पत कर चोली जोगी अमृत नाम भगत पाई ध्यान का कर डंडा जोगी सिंगी सुत बजाई मन दृढ़ कर आसन बैस जोगी ता तेरी कल्पना जाई काया नगरी मैं मंगण चढ़ा है जोगी ता नाम पल्ले पाई इत किंगरी ध्यान ना लागे जोगी ना सच पल्ले पाए इत किंगरी शांत ना आवै जोगी अभिमान ना विचों जाए पौ पौ दुए पतला है जोगी हो शरीर कर डंडी गुरमुख हो वै ता तंती बजी इन बिद तृष्णा खंडे हुक्म बुझै सो जोगी कही एक स्यों चितलाए सहसा टूटे निर्मल होवै जोग जुगत इव पाए नदरी आउंदा सब कुछ विंसै हर से तीज लाए सतगुरु नाल तेरी भावनी लागै ता इह सोजी पाए इहो जोग ना होवे जोगी जे कुटुंब छोड़ प्रभवण करहै ग्रह शरीर मैं हर हर नाम गुरप्रसादी अपना हर परब लहै इह जागत मिट्टी का पुतला जोगी इस मह रोग बड़ा तरसा माया अनेक जतन भेख करै जोगी रोग ना जाए गवाया हर का नाम औ खुद है जोगी जिसनो मन वसाए गुरमुख हो वै सोई बुझै जोग जुगत सो पाए जोग का मार्ग बिकमै जोगी जिसनो नर करै सो पाए अंतर बारे को बेखै बिचो भरम चुकाए बिन बजाई किंगरी बाजा जोगी सा किंगरी बजाई कह नानक मुक्त हो वै जोगी सच रह समाई राम कली मिला तीजा भगत खजाना गुरु खजाता सतगुरु बूझ बजाई सत संत हो गुरमुख देह बड़ियाई रहो साच रहो सदा सहज सुख उपजै काम करो दिचों जाई आप छोड़ नाम लिव लागे ममता शब्द लाई जिसते उपजै तिस्ते बिनसै अंत नाम सुखाई सदा हजूर अधूर नह देखो रचना जिन रचाई सदा सचा शब्द रवै घट अंतर सचे स्यों लिवलाई सतसंगत मह नाम निर्मोल का बड़े भाग पाया जाई भरम भूलो सतगुरो सेवो मन राखो एक ठाई बिन नावै सब भूली फिरदी बिरथा जन्म गवाई जोगी जुगत गवाई हंडै पखंड जोग ना पाई शिव नगरी मह आसल बैसै गुर शब्दी जोग पाई ता तरवाजी शब्द नवार ना बसै बनाई इहो शरीर सर्व है संतो स्नान कर है लवलाए नाम स्नान कर है से जन निर्मल सौदे मह लगवाई त्रै गुण चेत नाम चेतन है बिन नावै बिन सजाई ब्रह्मा विष्णु महेश त्रै मूर्त त्रै गुण परम बलाई गुर प्रसाद त्रुकड़ी छूटे चौथे पद लिवलाई पंडित पढ़े पढ़ बाद बखाण तिन बूझना पाई लिख्या माते परम पलाए उपदेश कहे किस पाई भगत जना की उत्तम बाणी जुग जुग रही समाई बाणी लागे
ਸੋ ਗਤ ਪਾਏ ਸਬਦੇ ਸਚ ਸਮਾਈ ਕਾ ਨਗਰੀ ਸਬਦੈ ਕੋ ਜੈ ਨਾਮ ਨਮੁ ਨਿਧੋ ਪਾਈ। ਮਨ ਸਮਾਰ ਮਨ ਸਹਿ ਸਮਾਣਾ ਬਿਨ ਰਸਨਾ ਉਸਤ ਕਰਾਈ ਲੋਇਣ ਦੇਖ ਰਹੇ ਬਿਸਮਾਦੀ ਚਿੱਤ ਅਦਿਸ਼ਟ ਲਗਾਈ ਅਦਿਸ਼ਟ ਰਹੇ ਨਿਰਾਲਮ ਜੋਤੀ ਜੋਤ ਮਿਲਾਈ ਹੋ ਗੁਰ ਸਲਾਹੀ ਸਦਾ ਆਪਣਾ ਜਿਨ ਸਾਚੀ ਬੁਝ ਬੁਝਾਈ ਨਾਨਕ ਏਕ ਕਹਿ ਬੇਨੰਤੀ ਨਾਭੋ ਗਤ ਪਤ ਪਾਈ। ਰਾਮ ਕਲੀ ਮਹਲਾ ਤੀਜਾ ਹਰ ਕੀ ਪੂਜਾ ਦੁਰਲੰਭ ਹੈ ਸੰਤ ਹੋ ਕਹਿਣਾ ਕਛੂ ਨ ਜਾਈ ਸਤ ਗੁਰਮੁਖ ਪੂਰਾ ਪਾਈ ਨਾਮ ਪੂਜ ਕਰਾਈ ਰਹੋ ਹਰ ਬਿਨ ਸਭ ਕਿਛ ਮਹਿਲਾ ਸੰਤੋ ਕਿਆ ਹਉ ਪੂਜ ਜੜਾਈ ਹਰ ਸਾਚੇ ਪਾਵੈ ਸਭ ਪੂਜਾ ਹੋਵੇ ਭਾਣਾ ਮਨ ਵਸਾਈ ਪੂਜਾ ਕਰੇ ਸਭ ਲੋਕ ਸੰਤੋ ਮਨ ਮੁਖ ਥਾਏ ਪਾਈ ਸਦਮਰੈ ਮਨ ਨਿਮਲ ਸੰਤੋ ਇਹ ਪੂਜਾ ਥਾਏ ਪਾਏ ਪਵਿੱਤ ਪਾਵਨ ਸੇ ਜਨ ਸਾਚੇ ਏਕ ਸ਼ਬਦ ਲਿਵਲਾਈ ਬਿਨ ਆਵੈ ਹੋਰ ਪੂਜ ਨਾ ਹੋਵੀ ਭਰਮ ਭੁਲੀ ਲੁਕਾਏ ਗੁਰਮੁਖ ਆਪ ਛਾਣੈ ਸੰਤੋ ਰਾਮ ਨਾਮ ਲਿਵਲਾਈ ਆਪੈ ਨਿਰਮਲ ਪੂਜ ਕਰਾਏ ਗੁਰ ਸ਼ਬਦੀ ਥਾਏ ਪਾਈ ਪੂਜਾ ਕਰੈ ਪਰ ਬਿਦ ਨਹੀਂ ਜਾਣੈ ਦੂਜੈ ਭਾਏ ਮਲ ਲਾਈ ਗੁਰਮੁਖ ਹੋਵੈ ਸੋ ਪੂਜਾ ਜਾਣੈ ਭਾਣਾ ਮਨ ਵਸਾਈ ਭਾਣੇ ਤੇ ਸਭ ਸੁਖ ਪਾਵੈ ਸੰਤ ਵੰਤੇ ਨਾਮ ਸਿਖਾਈ ਆਪਣਾ ਆਪਣਾ ਪਛਾਣੇ ਸੰਤ ਹੋ ਕੂੜ ਕਰੈ ਵਡਿਆਈ ਪਖੰਡ ਕੀਨੈ ਜਮ ਨਹੀਂ ਛੋੜੈ ਲੈ ਜਾਸੀ ਪਤਗੁਆਈ ਜਿਨੇ ਅੰਤਰ ਸ਼ਬਦ ਆ ਪਛਾਣੈ ਗਤ ਮਿਤ ਤਿਨਹੀ ਪਾਈ ਇਹ ਮਨੁਆ ਸੁਨ ਸਮਾਦ ਲਗਾਵੈ ਜੋਤੀ ਜੋਤ ਮਿਲਾਈ ਸੁਣ ਸੁਣ ਗੁਰਮੁਖ ਨਾਮ ਖਾਣੈ ਸਸੰਗਤ ਮਿਲਾਈ ਗੁਰਮੁਖ ਗਾਵੈ ਆਪ ਗਵਾਵੈ ਦਰ ਸੱਚੈ ਸੋ ਵਾ ਪਾਈ ਸੱਚੀ ਬਾਣੀ ਸੱਚ ਵਖਾਣੈ ਸੱਚ ਨਾਮ ਲਿਵਲਾਈ ਭੰਜਨ ਅਤਿ ਪਾਪ ਨਖੰਡਨ ਭੰਜਨ ਅਤਿ ਪਾਪ ਨਖੰਜਨ ਮੇਰਾ ਪ੍ਰਭ ਅੰਤ ਸਿਖਾਈ ਸਭ ਕਿਛ ਆਪੇ ਆਪ ਵਰਤੈ ਨਾਨਕ ਨਾਮ ਬੜਿਆਈ ਰਾਮ ਕਲੀ ਮਿਲ ਤੀਜਾ ਹਮ ਕੁਚਲ ਕੁਚੀਲ ਅਤ ਅਭਿਮਾਨੀ ਮਿਲ ਸਬਦੈ ਮੈਲ ਉਤਾਰੀ ਸੰਤ ਹੋ ਗੁਰਮੁਖ ਨਾਮ ਨਿਸਤਾਰੀ ਸੱਚਾ ਨਾਮ ਵਸਿਆ ਘੜੰਤਰ ਕਰਤੇ ਆਪ ਸਵਾਰੀ ਆਹੋ ਪਾਰਸ ਪਰਸੇ ਫਿਰ ਪਾਰਸ ਹੋਏ ਹਰ ਜੀਉ ਆਪਣੀ ਕਿਰਪਾ ਧਾਰੀ ਇੱਕ ਭੇਖ ਕਰੈ ਹੈ ਫਿਰੇ ਅਭਿਮਾਨੀ ਤੇ ਜੁਗੇ ਬਾਜੀ ਹਾਰੀ ਇੱਕ ਆਂਦਨ ਭਗਤ ਕਰੈ ਦਿਨ ਰਾਤੀ ਰਾਮ ਨਾਮ ਔਰ ਧਾਰੀ ਅੰਦਨ ਰਾਤੇ ਸਹਿਜੇ ਮਾਤੇ ਸਹਿਜੇ ਹਮੈ ਮਾਰੀ ਭੈ ਵਿਨ ਭਗਤ ਨਾ ਹੋਏ ਕਬ ਹੀ ਭੈ ਭਏ ਭਗਤ ਸਵਾਰੀ ਮਾਇਆ ਮੋਹ ਸਬਦ ਲਾਇਆ ਗਿਆਨ ਤਤ ਵਿਚਾਰੀ ਆਪੇ ਆਪ ਕਰਾਈ ਕਰਤਾ ਆਪੇ ਬਖਸ਼ ਮਟਾਰੀ ਤਿਸ ਕੀਆ ਗੁਣਾ ਕਾ ਅੰਤ ਨਾ ਪਾਇਆ ਹੋ ਗਾਵਾਂ ਸ਼ਬਦ ਵਿਚਾਰੀ ਹਰ ਜੀਓ ਜਪੀ ਹਰ ਜੀਓ ਸਲਾਹੀ ਵਿੱਚੋਂ ਆਪ ਨਵਾਰੀ ਨਾ ਪਦਾਰ ਗੁਰਤੇ ਪਾਇਆ ਖੁੱਟ ਸੱਚੇ ਭੰਡਾਰੀ ਆਪਣੇ ਭਗਤਾਂ ਨੂੰ ਆਪੇ ਤੁਟਾ ਆਪਣੀ ਕਿਰਪਾ ਕਰ ਕਰ ਧਾਰੀ ਤਿੰਨ ਸੱਚੇ ਨਾਮ ਕੀ ਸਦਾ ਭੁੱਖ ਲਾਗੀ ਗਾਵਨ ਸਦ ਵਿਚਾਰੀ ਜੀਓ ਪਿੰਡ ਸਭ ਕਿਛ ਹੈ ਤਿਸ ਕਾ ਆਖਣ ਬੇਖਮ ਵਿਚਾਰੀ ਸ਼ਬਦ ਲੱਗੇ ਸੇ ਜਨ ਤਰੇ ਭਾਉ ਜਲ ਪਰ ਉਤਾਰੀ ਮੈਨੂੰ ਹਰ ਸਾਚੇ ਕੋ ਪਾਰ ਨਾ ਪਵੇ ਬੂਜੇ ਕੋ ਵਿਚਾਰੀ ਜੋ ਤੁਰ ਲਿਖਿਆ ਸੋਈ ਪਾਇਆ ਮਿਲ ਹਰ ਸ਼ਬਦ ਵਿਚਾਰੀ ਕਾਇਆ ਕੰਜਾ ਸਬਦ ਰਾਤੀ ਸਾਚੇ ਨਹੇ ਪਿਆਰੀ ਕਾਇ ਅੰਮ੍ਰਿਤ ਰਹੀ ਭਰਪੂਰੇ ਪਾਈਐ ਸ਼ਬਦ ਵਿਚਾਰੀ ਸੋ ਪ੍ਰਭ ਖੋਜੈ ਸੀ ਪਾਵੈ ਹੋਰ ਫੂਟ ਮੋਹੇ ਅਹੰਕਾਰੀ ਬਾਧੀ ਬਿਨਸੈ ਸੇਵਕ ਸੇਵੈ ਗੁਰ ਕਹਿ ਹੇਤ ਪਿਆਰੀ ਸੋ ਜੋਗੀ ਤਤ ਗਿਆਨ ਵਿਚਾਰੇ ਹਮੈ ਤਿਸਾ ਮਾਰੀ ਸਤਿਗੁਰਦਾਤਾ ਤਿਨੇ ਪਛਾਤਾ ਜਿਸਨੋ ਕਿਰਪਾ ਤੁਮਾਰੀ ਸਤਿਗੁਰਾਂ ਸੇਵੈ ਮਾਇਆ ਲਾਗੈ ਡੋਹ ਮੋਹ ਅਹੰਕਾਰੀ ਜਿਚਰ ਅੰਦਰ ਸਾਸ ਤਿਚਰ ਸੇਵਾ ਕੀਚੈ ਜਾਹੇ ਮਿਲੀਐ ਰਾਮ ਰਾਰੀ ਆਂਦਨ ਜਗਤ ਰਹੇ ਦਿਨੋ ਰਾਤੀ ਆਪਣੇ ਪ੍ਰਹਿ ਪ੍ਰੀਤ ਪਿਆਰੀ ਧਨ ਮਨਵਾਰੀ ਵਾਰ ਕਮਾਈ ਆਪਣੇ ਗੁਰਬਿਟੋਂ ਬਲਿਹਾਰੀ ਮਾਇਆ ਬਹੁਵੰਸ ਜਾਏਗਾ ਉਬਰੇ ਸਬਦ ਵਿਚਾਰੀ ਆਪ ਜਗਾਏ ਸਹੀ ਜਾਗੈ ਗੁਰ ਕਹਿ ਸਬਦ ਵਿਚਾਰੀ ਨਾਨਕ ਸਹੀ ਮੂਹੇ ਜੇ ਨਾਮ ਨਚੇ ਤੇ ਭਗਤੀ ਵੈ ਵਿਚਾਰੀ ਆਰਾਮ ਕਹਲੀ ਮਲਾ ਤੀਜਾ ਨਾਮ ਖਜਾਨਾ ਗੁਰ ਤੇ ਪਾਇਆ ਤ੍ਰਿਪਤ ਰਹਿ ਗਾਈ ਸੰਤੋ ਗੁਰਮੁਖ ਮੁਕਤ ਗਤ ਪਾਈ ਏਕ ਨਾਮ ਵਸਿਆ ਕੜੰਤਰ ਪੂਰੇ ਕੀ ਵਡਿਆਈ ਰਹੋ ਆਪੇ ਕਰਤਾ ਆਪੇ ਭਗਤਾ ਦੇਂਦਾ ਰਿਜਕ ਸਬਾਈ ਜੇ ਉਹ ਕਿਛ ਕਰਨਾ ਸੋ ਕਰ ਰਿਹਾ ਆਪਣਾ ਕਰਨਾ ਜਾਈ ਆਪੇ ਸਾਜ ਸਿਸ਼ਟ ਪਾਏ ਸਿਸ ਧੰਦੇ ਲਾਈ ਤੇ ਸਿਰ ਸੇਵੋ ਤਾਂ ਸੁਖ ਪਾਵੋ ਸਤਿਗੁਰ ਮੇਲ ਮਲਾਈ ਆਪਣਾ ਆਪ ਆਏ ਲਿਖਣਾ ਲਿਖਣਾ ਜਾਈ ਆਪੇ ਮਾਰਜ ਵਾਲੇ ਆਪੇ ਸੁਣੋ ਤਿਲ ਨਾ ਤਮਾਈ ਇੱਕ ਦਾਤੇ ਇੱਕ ਮੰਗਤੇ ਕੀਤੇ ਆਪੇ ਭਗਤ ਕਰਾਈ ਸੇ ਪੜਭਾਗੀ ਜਿਨੀ ਏਕੋ ਜਾਤਾ ਸੱਚੇ ਰਹੇ ਸਮਾਈ ਆਪ ਸਰੂਪ ਸਿਆਣਾ ਆਪੇ ਕੀਮ ਤੇ ਕਹਿਣਾ ਜਾਈ ਆਪੇ ਦੁੱਖ ਸੁੱਖ ਪਾਈ ਅੰਤਰ ਆਪੇ ਪਰਮ ਬੁਲਾਈ ਵੱਡਾ ਦਾਤਾ ਗੁਰਮੁਖ ਜਾਤਾ ਗੁਰਗਰੀ ਅੰਧ ਫਿਰੇ ਲੁਕਾਈ ਜਿਨੀ ਝਾਕਿਆ ਤਿਨਾ ਸਾਧ ਆਇਆ ਸਤਿਗੁਰ ਪੂਜ ਵਜਾਈ ਇੱਕ ਨਾ ਲਾਵੋ ਆਪ ਬੁਲਾਈ ਇੱਕ ਨਾ ਗੁਰਮੁਖ ਦੇ ਵਜਾਈ ਸਦਾ ਸਦਾ ਸਲਾਹੋ ਸੰਤੋ ਤਿਸ ਦੀ ਬੜੀ ਵਡਿਆਈ ਤਿਸ ਬਿਨ ਅਵਰ ਨਾ ਕੋਈ ਰਾਜਾ ਕਰਤਵਾ ਸਪੰਤ ਬਣਾਈ ਨਿਉ ਤਿਸੇ ਕਾ ਹੈ ਸਦ ਸਾਚਾ ਵੇਲੇ ਹੁਕਮਰਾਈ
ਸਿਸਨਾ ਪ੍ਰਾਣੀ ਸਦਾ ਧਿਆ ਵੋ ਜਿਨ ਗੁਰਮੁਖ ਬਣਤ ਬਣਾਹੀ ਸਿਰ ਪੇਠੇ ਸੋ ਜਨ ਸੀ ਜਿਸ ਜਿਸ ਹਿਰਦੈ ਨਾ ਵਸਾਈ ਸੱਚਾ ਆਪ ਸਦਾ ਹੈ ਸਾਚਾ ਬਾਣੀ ਸਭ ਸੁਣਾਈ ਨਾਨਕ ਸੁਣ ਵੇ ਕਹਿ ਰਿਹਾ ਵਿਸਮਾਦ ਮੇਰਾ ਪ੍ਰਭ ਰਵਿਆ ਸਰਬਥਾਈ ਰਾਮ ਕਲੇ ਮਹਲਾ ਪੰਜਮ ਅਸ਼ਟਪਤੀਆਂ ਏਕ ਓਂਕਾਰ ਸਤਿਗੁਰ ਪ੍ਰਸਾਦ ਕਿਨਹੀ ਕਿਆ ਪ੍ਰਵਿਤੀ ਪਸਾਰਾ ਕਿਨਹੀ ਕੀਆ ਪੂਜਾ ਵਿਸਤਾਰਾ ਕਿਨਹੀ ਨਿਵਲ ਭਿਆਗਮ ਸਾਧੇ ਮੋਹੇ ਦੀਨ ਹਰ ਹਰ ਰਾਧੇ ਤੇਰਾ ਭਰੋਸਾ ਪਿਆਰੇ ਆਨ ਨਾ ਜਾਣਾ ਵੇ ਸਾਰ ਹਉ ਕਿਨੇ ਗ੍ਰਹ ਤਾਜ ਬਣ ਖੰਡ ਪਾਇਆ ਕਿਨਹੀ ਮੋਨ ਅਵਦੂਤੂ ਕਿਨਹੀ ਮੋਨ ਅਵਧੂਤ ਸਦਾਇਆ ਕੋਈ ਕਹਿ ਤੋ ਅਨੰਨ ਭਗੌਤੀ ਮੋਹੇ ਦੀਨ ਹਰ ਹਰ ਓਟ ਲੀਤੀ ਕਿਨੇ ਕਿਹਾ ਹੋ ਤੀਰਥ ਵਾਸੀ ਕੋਈ ਅਨ ਤਜ ਭੈਆ ਉਦਾਸੀ ਕਿਨੀ ਭਵਨ ਸਭ ਧਰਤੀ ਕਰਿਆ ਮੋਹੇ ਦੀਨ ਹਰ ਹਰ ਦਰ ਪਰਿਆ ਕਿਨੇ ਕਿਹਾ ਬਿਕਲ ਵੜਿਆਹੀ ਕਿਨਹੀ ਕਿਹਾ ਬਹਾਂ ਬਹੁ ਭਾਏ ਕੋਈ ਕਹਿ ਪਤਨ ਸਾਰਾ ਮੋਹੇ ਦੀਨ ਹਰ ਹਰ ਦਾਰਾ ਕਿਨੀ ਘੋਂਗਰ ਤਿਲਕਰਾਈ ਕਿਨੋ ਵਰਤਨੇ ਮਮਾਲਾ ਪਾਈ ਕਿਨੀ ਤਿਲਕ ਟੋਕੋਪੀ ਚੰਦਨ ਲਾਇਆ ਮੋਹੇ ਦੀਨ ਹਰ ਹਰ ਧਿਆਇਆ ਕਿਨੀ ਸਿੱਧ ਬਹੁ ਚੇਟਕ ਲਾਏ ਕਿਨੀ ਭੇਕ ਬਹੁ ਥਾਟ ਬਣਾਏ ਕਿਨੀ ਤੰਤ ਮਤ ਬਹੁ ਫੇਵਾ ਮੋਹੇ ਦੀਨ ਹਰ ਹਰ ਹਰ ਸੇਵਾ ਕੋਈ ਚਤੁਰ ਕਹਾਵੇ ਪੰਡਤ ਕੋ ਖਟ ਕਰਮ ਸਹਿਤ ਸਿਉ ਮੰਡਤ ਕੋਈ ਕਰਿਆ ਚਾਰ ਸੁਕਰਣੀ ਮੋਹੇ ਦੀਨ ਹਰ ਹਰ ਹਰ ਚਰਣੀ ਸਗਲੇ ਕਰਮ ਧਰਮ ਚੁਕ ਸੋ ਦੇ ਬਿਨ ਨਾਵੈ ਉਹ ਮਨ ਨਾ ਪ੍ਰਭੋ ਦੇ ਕਹੋ ਨਾਨਕ ਜੋ ਸਾ ਸੰਗ ਪਾਇਆ ਪੂਜੀ ਤਿਸਨਾ ਮਹਾ ਸਿਧਲਾਇਆ ਰਾਮ ਕਲੇ ਮਹਲਾ ਪੰਜਵਾ ਇਸ ਪਾਣੀ ਤੇ ਜਿਨ ਤੂੰ ਘਰਿਆ ਮਾਟੀ ਕਲ ਹੇ ਦਿਹੋਰਾ ਕਰਿਆ ਉਕਤ ਜੋਤ ਲੈ ਸੋ ਤਪੀਖਿਆ ਮਾਤ ਗਰਭ ਮਹਿ ਜਿਨ ਤੂੰ ਰਾਖਿਆ ਰਾਖਨ ਹਾਰਸ ਮਾਰ ਜਨਾ ਸਗਲੇ ਛੋੜ ਵਿਚਾਰ ਬਣਾ ਰਾਹੋ ਜਿਨ ਦੀਏ ਤੁਧ ਬਾਪ ਮਹਿਤਾਰੀ ਜਿੰਦੀਏ ਭਰਾਤ ਪੁੱਤ ਹਾਰੀ ਜਿੰਦੀਏ ਤੁਧ ਬੰਤਾ ਅਰਮਿਤਾ ਤੇ ਸਾਕਰ ਕੌਰਾਖ ਲਿਹੋ ਚੀਤਾ ਜਿੰਦਿਆ ਤੁਧ ਭਰਮ ਮੋਲਾ ਜਿੰਦਿਆ ਤੁਧ ਨੀਰ ਨਿਰਮੋਲਾ ਜਿਨ ਦੀਆ ਤੁਧ ਪਾਵਕ ਬਲਨਾ ਤਿਸ ਠਾਕਰ ਕੀ ਰਹੋ ਮਨ ਸਰਨਾ ਛਤ ਹੀ ਅੰਮ੍ਰਿਤ ਜਿਨ ਭੋਜਨ ਦੀ ਹੈ ਅੰਤਰਥਾਨ ਠਹਿਰਾਵਨ ਕਹੋ ਕੀਏ ਸੁਧਾ ਦਿਓ ਵਰਤਨ ਬਲਨਾ ਤਿਸ ਠਾਕੁਰ ਕਹਿ ਚਿੱਤ ਰੱਖ ਚਰਨਾ ਪੇਖਨ ਕੋ ਨੇਤਰ ਸੁਣ ਕਹੋ ਕਰਨਾ ਹਸਤ ਕੁਮਾਵਨ ਵਾਸਤਨ ਰਸਨਾ ਚਰਨ ਚਲਨ ਕਹੋ ਸਿਰ ਕੀ ਨੋ ਮੇਰਾ ਮਨ ਤਿਸ ਠਾਕੁਰ ਕਹਿ ਪੂਜੋ ਪੈਰਾ ਅਪਵਿੱਤਰ ਪਿੱਤਰ ਜਿਨ ਤੂੰ ਕਰਿਆ ਸਗਲ ਜੋਨ ਮੈਂ ਤੂੰ ਸਿਰ ਧਰਿਆ ਆਪ ਤੂੰ ਸੀਜ ਪਾਵੈ ਨਹੀਂ ਸੀਜੈ ਕਾਰਜ ਸਵਰੈ ਮਨ ਪ੍ਰਭ ਧਿਆਈ ਜੈ ਇਹਾਂ ਉਹਾਂ ਇੱਕ ਹੈ ਉਹੀ ਜਤ ਕਤ ਦੇਖੀ ਹੈ ਤਤ ਤਤ ਤੋਹੀ ਤਿਸ ਸੇਵਤ ਮਨ ਆਲ ਸੋ ਕਰੈ ਜਿਸ ਵਿਸਰੀਐ ਇੱਕ ਨਿਮਖੋ ਨਾ ਸਰੈ ਹਮ ਅਪਰਾਧੀ ਨਿਰਗੁਨਿਆਰੇ ਨਾ ਕਿਛ ਸੇਵਾ ਨਾ ਕਰਮਾਰਿਆ ਗੁਰ ਬੋਹਿਤ ਬੜਭਾਗੀ ਮਿਲਿਆ ਨਾਨਕ ਦਾਸ ਸੰਗ ਪਾਤ ਤਰਿਆ ਰਾਮ ਕਲੇ ਮਲਾ ਪੰਜਵਾ ਕਾਹੋ ਵਿਹਾਵੈ ਰੰਗ ਰਸ ਰੂਪ ਕਾਹੋ ਵਿਹਾਵੈ ਮਾਇਆ ਬਾਪ ਭੂਤ ਕਾਹੋ ਵਿਹਾਵੈ ਰਾਜ ਅਲਖ ਵਪਾਰਾ ਸੰਤ ਵਿਆਹ ਹਰ ਨਾਮ ਉਧਾਰਾ ਰਚਨਾ ਸਾਚ ਬਣੀ ਸਭ ਕਾ ਏਕ ਧਨੀ ਰਹਾਉ ਕਾਹੂ ਵਿਆਹਵੈ ਵੇਦ ਅਰਬਾਦ ਕਾਹੂ ਵਿਆਹਵੈ ਰਸਨਾ ਸਾਧ ਕਾਹੂ ਵਿਆਹਵੈ ਲਪਟ ਸੰਗ ਨਾਰੀ ਸੰਗ ਰਚੈ ਕੇਵਲ ਨਾਮ ਰਾਰੀ ਕਾਹੂ ਵਿਆਹਵੈ ਖੇਲ ਤਜੂਆ ਕਾਹੂ ਵਿਆਹਵੈ ਅਮਲੀ ਹੁਆ ਕਾਹੂ ਵਿਆਹਵੈ ਪਰਬ ਦੁਚਰਾਏ ਹਰ ਜਨ ਵਿਆਹਵੈ ਨਾਮ ਧਿਆਈ ਕਾਹੂ ਵਿਆਹਵੈ ਜੋਗ ਤਪ ਪੂਜਾ ਕਾਹੂ ਰੋਗ ਸੋਗ ਪਰਮੇਜਾ ਕਾਹੂ ਪਵਨ ਧਾਰ ਜਾਤ ਵਿਆਹੇ ਸੰਤ ਵਿਆਹਵੈ ਕੀਰਤਨ ਗਾਏ ਕਾਹੂ ਵਿਆਹਵੈ ਦਿਨ ਦੈਨ ਚਾਲਤ ਕਾਹੂ ਵਿਹਾਵੈ ਸੋ ਪਿੜ ਮਾਲਤ ਕਾਹੂ ਵਿਹਾਵੈ ਬਾਲ ਪੜਾਵਤ ਸੰਤ ਵਿਹਾਵੈ ਹਰ ਜਸ ਗਾਵਤ ਕਾਹੂ ਵਿਹਾਵੈ ਨਟਨਾਟੇ ਨਿਤੈ ਕਾਹੂ ਵਿਹਾਵੈ ਜੀਆਂ ਇਹ ਹਿਰਤੇ ਕਾਹੂ ਵਿਹਾਵੈ ਰਾਜ ਮਹਿ ਡਰਤੇ ਸੰਤ ਵਿਹਾਵੈ ਹਰ ਜਸ ਕਰਤੇ ਕਾਹੂ ਵਿਹਾਵੈ ਮਤਾ ਮਸੂਰਤ ਕਾਹੂ ਵਿਹਾਵੈ ਸੇਵਾ ਜ਼ਰੂਰਤ ਕਾਹੂ ਵਿਹਾਵੈ ਸੋਧਤ ਜੀਵਤ ਸੰਤ ਵਿਹਾਵੈ ਹਰ ਰਸ ਪੀਵਤ ਜਿਤ ਕੋ ਲਾਇਆ ਤਿਤ ਹੀ ਲਗਣਾ ਜਿਤ ਕੋ ਲਾਇਆ ਤਿਤ ਹੀ ਲਗਾਣਾ ਨਾ ਕੋ ਮੂੜ ਨਹੀਂ ਕੋ ਸਿਆਨਾ ਕਰ ਕਿਰਪਾ ਜਿਸੇ ਵੈ ਨਾਉ ਨਾਨਕ ਤਾ ਕੈ ਬਲ ਬਲ ਜਾਓ ਰਾਮ ਕਲੀ ਮਹਲਾ ਪੰਜਵਾਂ ਦਾਵਾ ਅਗਨ ਰਹੇ ਹਰ ਬੂਟ ਮਾਤ ਗਰਭ ਸੰਕਟ ਤੇ ਛੂਟ ਜਾ ਕਾ ਨਾਮ ਸਿਮਰਨ ਭਉ ਜਾਏ ਤੈਸੇ ਸੰਤ ਜਨਾ ਰਾਖੇ ਹਰਾਏ ਐਸੇ ਰੱਖਣ ਹਾਰ ਦਿਆਲ ਜਤ ਕਤ ਦੇਖੋ ਤੁਮ ਪ੍ਰਪਾਲ ਰਹਾਓ ਜਲ ਪੀਵਤ ਜਿਉ ਤੇ ਕਾ ਮਟੰਤ ਧਨ ਬਿਗਸੈ ਗ੍ਰਹਿ ਅਵਤਕੰਤ ਲੋਭੀ ਕਾ ਧਨ ਪ੍ਰਾਣ ਆਧਾਰ ਤਿਉਂ ਹਰ ਜਨ ਹਰ ਹਰ ਨਾਮ ਪਿਆਰ ਕਿਰਸਾਨੀ ਜੋ ਰੱਖੇ ਰੱਖਵਾਲਾ ਮਾਤ ਪਿਤਾ ਦਇਆ ਜਿਉਂ ਬਾਲਾ ਪ੍ਰੀਤਮ ਦੇਖ ਪ੍ਰੀਤਮ ਮਿਲ ਜਾਏ ਤਿਉਂ ਹਰ ਜਨ ਰਾਖੇ ਕੰਠ ਲਾਏ ਜਿਉਂ ਅੰਦਲੇ ਭਿਖਤ ਹੋਈ ਆਨੰਦ ਗੂੰਗਾ ਭਗਤ ਗਾਵੈ ਬਹੁ ਚੰਦ ਪਿੰਗਲ ਪਰਬਤ ਪਰਤੇ ਪਾਰ ਹਰ ਕੈ ਨਾਮ ਸਗਲਾ ਉਧਾਰ ਜਿਉਂ ਭਗਤ ਸੰਗ ਸੀਤ ਕੋ ਨਾਸ ਐਸੇ ਪ੍ਰਾਸ਼ਤ ਸਸੰਗ ਵਿਨਾਸ ਜਿਉਂ ਸਾਬਨ ਕਾਪਰ ਉਜਲ ਹੋਤ ਨਾਮ ਜਪਤ ਸਭ ਭ੍ਰਮ ਹੋ ਖੂਤ ਜੋ ਚੱਕਵੀ ਸੂਝ ਕੀ ਆਸ ਜੋ ਚਾਤਰਕ ਬੰਦ ਕੀ ਪਿਆਸ
ਜਿਉਂ ਚਾਤਕ ਬੂੰਦ ਕੀ ਪਿਆਸ, ਜਿਉਂ ਕੁਰੰਕ ਨਾਦ ਕਰਨ ਸਮਾਨੇ, ਤਿਉਂ ਹਰ ਨਾਮ ਹਾਰ ਜਨ ਮਨੈ ਸੁਖਾਨੇ। ਤੁਮਰੇ ਕਿਰਪਾ ਤੇ ਲਾਗੇ ਪ੍ਰੀਤ, ਦਇਆਲ ਪੈ ਤਾਂ ਅਚੀਤ, ਦਇਆ ਧਾਰੀ ਤਿੰਨ ਧਰਨ ਹਾਰ, ਬੰਧਨ ਤੇ ਹੋਈ ਛੁਟਕਾਰ, ਸਭ ਥਾਨ ਤੇ ਕਹਿ ਨੈਣ ਲੋਏ, ਤਿਸ ਬਿਨ ਦੂਜਾ ਵਰਨਾ ਕੋਏ, ਭ੍ਰਮ ਭੈ ਛੂਟੈ ਗੁਰ ਪ੍ਰਸਾਦ, ਨਾਨਕ ਪੇਖਿਆ ਸਭ ਵਿਸਮਾਦ। ਰਾਮ ਕਲੀ ਮਹਿਲਾ ਪੰਜਵਾਂ, ਜੀ ਜੰਤ ਸਭ ਅਪੇਖੀ ਹੈ, ਪ੍ਰਭ ਸਗਲ ਤੁਮਾਰੀ ਧਾਰਨਾ, ਇਹੋ ਮਨ ਹਰ ਕਹਿ ਨਾਮ ਉਧਾਰ ਨਾ ਰਹੋ, ਕਿਨ ਮੈਂ ਤਾਪ ਤਾਪੈ ਕੁਦਰਤ ਸਭ ਕਰਤੈ ਕੇ ਕਾਰਨਾ, ਕਾਮ ਕ੍ਰੋਧ ਲੋਭ ਝੂਠ ਨਿੰਦਾ ਸਾਧੂ ਸੰਗ ਵਿਧਾਰਨਾ, ਨਾਮ ਜਪਤ ਮਨ ਨਿਰਮਲ ਹੋਵੈ ਸੁਖੈ ਸੁਖ ਗਧਾਰਨਾ, ਭਗਤ ਸਰਨ ਕੁਜੋ ਆਵੇ ਪ੍ਰਾਣੀ, ਤਿਸ ਇਹਾਂ ਉਹਾਂ ਨਾ ਹਾਰਨਾ, ਸੁਖ ਦੁਖ ਇਸ ਮਨ ਕੀ ਵਿਰਥਾ ਤੁਮ ਹੀ ਆਗੈ ਸਾਰਨਾ, ਤੂੰ ਦਾਤਾ ਸਭਨਾ ਜੀਆ ਕਾ ਆਪਣੇ ਘੀਆ ਪਾਲਣਾ, ਅਨਕ ਵਾਰ ਕੋਟ ਜਨ ਉਪਰ ਨਾਨਕ ਵੰਜੈ ਵਾਰਨਾ, ਰਾਮ ਕਲੀ ਮਹਲਾ ਪੰਜਮਾਸ਼ਟ ਵਧੀਆ ਏਕੋਕਾਰ, ਸਤਿਗੁਰ ਪ੍ਰਸਾਦ ਦਸਨ ਭੇਟ ਪਾਪ ਸਭਨਾ ਸਹਿ ਹਰ ਸਿਉਂ ਦੇਹ ਬਲਾਈ, ਮੇਰਾ ਗੁਰ ਪਰਮੇਸ਼ਰ ਸੁਖਦਾਈ, ਪਾਰ ਬ੍ਰਹਮ ਕਾ ਨਾਮ ਲੜਾਵੈ ਅੰਤੇ ਹੋਏ ਸਖਾਈ, ਰਹੋ ਸਗਲ ਦੁਖ ਕਾ ਡੇਰਾ ਭੰਨਾ ਸੰਤ ਧੂਰ ਮੁਕਲਾਈ, ਪਤਤ ਪਨੀਤ ਕੀਏ ਕਿਨ ਪਿਤਰਾ ਗਿਆਨ ਅਧੇਰ ਵੰਜਾਹੀ, ਕਰਨ ਕਾਨ ਸਮਰਾ ਸੁਆਮੀ ਨਾਨਕ ਸੁਣਾਈ, ਬੰਧਨ ਤੋੜ ਚਰਨ ਕਮਲ ਲੜਾਈ, ਏਕ ਸ਼ਬਦ ਲਵਿਲਾਈ, ਅੰਤ ਖੂਬ ਪਿਖਿਆ ਤੇ ਕਾਂਡਿਓ ਸਾਚ ਸ਼ਬਦ ਬਣਾਈ, ਜਨਮ ਮਰਨ ਕਾ ਸਹਿਸਾ ਚੂਕਾ, ਬਹੁੜ ਕਤਹਿ ਨਾ ਧਾਈ, ਨਾਮ ਰਸੈਣ ਇਹੋ ਅਮਰ ਰਾਤਾ ਅੰਮ੍ਰਿਤ ਪੀ ਤਪਤਾਈ, ਸਤਸੰਗ ਮਿਲ ਕੀਰਤਨ ਗਾਇਆ ਨਹਿ ਚਲ ਵਸਿਆ ਜਾਈ, ਪੂਰੇ ਗੁਰਪੂਰੀ ਮਤ ਦੀਨੀ ਹਰ ਬਿਨ ਆਨ ਨ ਪਾਈ, ਨਾਮ ਨਿਧਾਨ ਪੈਵੜ ਭਗੀ ਨਾਨਕ ਨੁਕਨ ਜਾਈ, ਕਾਲ ਸਿਆਣਪ ਉਕਤ ਨਾ ਮੇਰੀ ਪੂਰੇ ਗੁਰਕਮਾਹੀ, ਜਪ ਤਪ ਸੰਜਮ ਸੱਚ ਹੈ ਸੋਈ ਆਪੇ ਕਰੇ ਕਰਾਈ, ਪੁੱਤਰ ਕਲਤਨ ਮਾਂ ਵਿਖਿਆ ਮੈਂ ਗੁਰੂ ਸਾਚੇ ਲਾਏ ਤਰਾਈ, ਆਪਣੇ ਜੀ ਤੇ ਆਪ ਸੰਭਾਲੇ ਆਪ ਲਿਹੈ ਲੜਲਾਈ, ਸਾਚ ਤਰਮਕਾ ਵੇੜਾ ਬਾਂਧਿਆ ਭਜਲ ਪਾਰ ਪਰਾਈ, ਬੇਸਮਰ ਪਿਆ ਸੁਆਮੀ ਨਾਨਕ ਬਲ ਬਲ ਜਾਈ, ਅਕਾਲ ਮੂਰਤ ਅਜੂਨੀ ਸੰਭਵ ਕਲਾ ਅੰਧਕਾਰ ਦੀ ਪਾਈ, ਅੰਤਰ ਜਹਾਮੀ ਜੀ ਅਨਕਾ ਦਾਤਾ, ਦੇਖਤ ਤ੍ਰਿਪਤ ਅਗਾਈ, ਇਕ ਓਂਕਾਰ ਨਿਰੰਜਨ ਨਿਰਭਉ ਸਭ ਜਲ ਥਲ ਰਿਹਾ ਸਮਾਈ, ਭਗਤਾਨ ਭਗਤਾ ਕੋ ਦੀਨਾ ਹਰ ਨਾਨਕ ਜਾਚੇ ਮਾਈ, ਰਾਮ ਕਲੀ ਮਲ ਪੰਜ ਮਹਾ ਸਲੋਕ, ਸਿੱਖੋ ਸ਼ਬਦ ਪਿਆਰੋ ਜਨਮ ਮਰਨ ਕੀ ਟੇਕ, ਮੁਕੋ ਜਾ ਸਦਾ ਸੁਖੀ ਨਾਨਕ ਸਿਮਰਤੇਕ, ਮਨ ਤਰਾ ਤਾਰਾ ਪਿਆਰੋ ਹਰ ਪ੍ਰੇਮ ਭਗਤ ਬਣਾਈ, ਸੰਤੋ ਸਤਿਗੁਰੂ ਅਪੇਖ ਨਵਾਹੀ, ਸੰਤੋ ਹਰ ਨਾਮ ਲਾਹਾ ਦਾਸ ਕੋ ਦੀਆ ਸਗਲੀ ਤ੍ਰਿਸ਼ਨ ਲਾਹੀ, ਸੰਤੋ ਰਹਾਓ ਕੋਇਤ ਕੋਇਤ ਲਾਲ, ਇੱਕ ਪਾਇਆ ਹਰ ਕੀਮਤ ਕਹਿਣਾ ਜਾਈ, ਸੰਤੋ ਚਰਨ ਕਮਲ ਸਿਉਂ ਲਾਗੋ ਧਿਆਨਾ, ਸਾਚੇ ਦਸਮਾਈ, ਸੰਤੋ ਗੁਣ ਗਾਵਤ ਗਾਵਤ ਪਹੇ ਨਿਆਲਾ, ਸਿਮਰਤ ਪਤਾ ਗਾਈ, ਸੰਤੋ ਆਤਮ ਰਾਮ ਰਵਿਆ ਸਭ ਅੰਤਰ ਕਤ ਆਵੈ ਕਤ ਜਾਈ, ਸੰਤੋ ਆਦ ਜੁਗਾਦ ਹੈ ਪੀਓ ਸੀ ਸਭ ਜੀਆ ਕਾ ਸੁਖਦਾਈ, ਸੰਤੋ ਆਪ ਬੇਅੰਤ ਅੰਤ ਨਹੀਂ ਪਾਇਆ ਪੂਰ ਰਿਹਾ ਸਭ ਠਾਈ, ਸੰਤੋ ਮੇ ਸਾ ਜਨ ਮਾਲਜੋ ਬਨ ਸੁਤ ਹਰ ਨਾਨਕ ਬਾਪ ਮੇਰੀ ਮਾਈ, ਸੰਤੋ ਰਾਮ ਕਾਲੇ ਮੱਲਾ ਪੰਜਮਾ ਮਨ ਬਚੈ ਕ੍ਰਮ ਰਾਮ ਨਾਮ ਚਤਾਰੀ, ਗੁੰਗਨ ਕੇਰ ਮਹਾਂ ਆਤ ਵਿਖੜੀ ਗੁਰਮੁਖ ਨਾਨਕ ਪਾਰ ਉਤਾਰੀ, ਰਾਮ ਅੰਤਰ ਸੁਖਾ ਵਾਰ ਸੁਖਾ ਹਰ ਜਪ ਮਲਨ ਭੈ ਦਿਸ਼ਟਾਰੀ, ਜਿਸ ਤੇ ਲਾਗੇ ਤਿਨੇ ਨਵਾਰੇ ਪ੍ਰਭ ਜੀਉ ਆਪਣੀ ਕਿਰਪਾ ਤਾਰੀ, ਉਂਦਰੇ ਸੰਤ ਪਰੇ ਹਰ ਸੰਨੀ ਪਚਪਨ ਸੈ ਮਹਾਂ ਅਹੰਕਾਰੀ, ਸਾਧੂ ਸੰਗਤ ਇਹੋ ਫਲਵਾਇਆ ਇੱਕ ਕੇਵਲ ਨਾਮ ਅਧਾਰੀ, ਨਾ ਕਿਸੋ ਨਾ ਕੋਈ ਹੀਣਾ ਸਭ ਪ੍ਰਗਟੀ ਜੋ ਤੁਮਾਰੀ, ਤੁਮ ਸਮਰਥਾ ਕਥ ਗੋਚਰ ਰਵਿਆ ਏਕ ਮੁਰਾਰੀ, ਕੀਮਤ ਕੌਣ ਕਰੇ ਤੇਰੀ ਕਰਤੇ ਪ੍ਰਭ ਅੰਤ ਨ ਪਾਰਾ ਵਾਰੀ, ਨਾਮ ਦਾਨ ਨਾਨਕ ਉੜਿਆਈ ਤੇਰਾ ਸੰਤਾਂ ਜਨਾ ਲਏ ਅਣਾਰੀ, ਰਾਮ ਗਲੀ ਮਲਾ ਤੀਜਾ ਆਨੰਦ ਇੱਕ ਓਂਕਾਰ ਸਤਿਗੁਰ ਸਾਧਨ ਪਿਆ ਮੇਰੀ ਮਾਂ, ਇਹ ਸਤਿਗੁਰੂ ਮੈਂ ਪਾਇਆ ਸਤਿਗੁਰ ਥਾ ਪਾਇਆ, ਸਹਿ ਸਥਿਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਣਾ ਆਈਆਂ, ਸ਼ਬਦ ਤਾਂ ਗਾ ਹਰੀ ਕਹਿਰਾ ਮਨ ਜਨੀ ਵਸਾਇਆ, ਕਹਿ ਨਾਨਕ ਨਾ ਦੋ ਸਤਿਗੁਰੂ ਨੇ ਪਾਇਆ, ਇਹ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾ ਰਹੋ, ਤੂੰ ਮਨ ਮੇਰੇ ਦੋਖ ਸਭ ਸਾਨਾ ਅੰਗੀਕਾਰ ਹੋ ਕਰੇ, ਕਿਰਾ ਕਾਰ ਸਭ ਸੁਭਾਨਾ ਸਭਨਾ ਗਲਾ ਸਮਰਥ ਸੋਮੀ ਸੁਖ ਅਮਨ ਵਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ ਕਰਤਾ ਤੇਰਾ ਸਭ ਕੁਛ ਹੈ, ਜਿਸ ਤੋਂ ਇਸ ਪਾਵੇ ਸਦਾ ਸਿਫ ਸਲਾਹ ਤੇਰੀ, ਨਾਮ ਮਨ ਵਸਾਵੇ ਨਾਮ ਚਿਨਕੇ ਮਨ ਵਸਿਆ ਵਾਜੇ ਸ਼ਬਦ ਕਨੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ, ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਕੋ ਆਈਆਂ ਕਰ ਸਾਹ ਸੁਖ ਮਨ ਆਈ ਵਸਿਆ, ਜਿਨ ਇਸ਼ਾ ਸਾਹਿਬ ਪੰਜਾਇਆ ਸਦਾ ਕੁਰਬਾਨ ਕੀਤਾ ਗੁਰ ਬਿਟੋ, ਜਿਸ ਦੀਆਂ ਇਹ ਵਡਈਆਂ ਕਹੇ ਨਾਨਕ ਸੁਣੋ ਸੰਤੋਸ਼ ਅਤਰ ਹੋ ਪਿਆਰੋ, ਸਾਚਾ ਮੇਰਾ ਆਧਾਰੋ ਪੰਜ ਵਾਜੇ ਪੰਜ ਸ਼ਬਦ ਕਰਸ ਪਾ ਗਿਆ ਕਰਸ ਪਾ ਗਿਆ, ਸ਼ਬਦ ਵਾਜੇ ਕਲਾ ਜਿਤ ਕਰਤਾਰੀਆ, ਪੰਜ ਦੂਤ ਤੁਦ ਵਸ ਕੀਤੇ ਕਾਲ ਕੰਠਕ ਮਾਰਿਆ, ਤੁਰ ਕਰ ਮਾਇਆ ਤੁਦ ਜਿਨ ਕੋ ਸੇ ਨਾਮ ਹਰ ਕਹਿ ਲਾ ਗਿਆ, ਕਹੇ ਨਾਨਕ ਤੈ ਸੁਖੋ ਅਤਿਤ ਕਰ ਅਨਹਦ ਵਾਜੇ, ਸਾਚੀ ਲਿਵੈ ਬਿਨ ਦੇਹ ਨਮਾਣੀ ਦੇਹ ਨਮਾਣੀ ਲਿਵੈ ਵਾਜੋ ਕਿਆ ਕਰੇ ਵਿਚਾਰੀਆਂ, ਤੁਦ ਵਾਜੋ ਸਮਰਥ ਕੋਈ ਨਾਹੀਂ ਕਿਰਪਾ ਕਰੇ ਬਨਵਾਰੀਆਂ, ਇਹ ਸੁਣਾ ਹੋਰ ਥਾਉ ਨਾਹੀਂ ਸਭ ਲਾਗ ਸਵਾਰੀਆਂ, ਕਹੇ ਨਾਨਕ ਲਿਵੈ ਵਾਜੋ ਕਿਆ ਕਰੇ ਵਿਚਾਰੀ ਆਨੰਦ ਆਨੰਦ
ਸਭ ਕੋ ਕਹਿ ਆਨੰਦ ਗੁਰ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲਵ ਕਟ ਗਿਆਨ ਅੰਜਰ ਸਾਰਿਆ ਅੰਦਰੋਂ ਜਿਨ ਕਾ ਮੋਹ ਟੁੱਟਾ ਤਿੰਨ ਕਾ ਸਭ ਸੱਚੇ ਸਵਾਰਿਆ ਕਹੇ ਨਾਨਕ ਕਿਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸੂ ਦੇਹ ਸੋਈ ਜਨ ਪਾਵੈ ਪਾਵੈ ਤਾਂ ਸੋ ਜਨ ਦੇਹ ਜਿਸ ਨੂੰ ਹਰ ਕਿਆ ਕਰੇ ਇੱਕ ਵਿਚਾਰਿਆ ਇੱਕ ਪਰਮ ਭੂਲੇ ਫਰੇ ਦਹਿ ਦਿਸ ਇੱਕ ਨਾਮ ਲੱਗ ਸਵਾਰਿਆ ਗੁਰਪ੍ਰਸਾਦ ਮਨ ਪਿਆ ਨਿਰਮਲ ਬਿਨਾ ਭਾਣਾ ਪਾਏ ਕਹੇ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੈ ਆਵੋ ਸੰਤ ਪਿਆਰਿਓ ਅਕਥ ਕੀ ਕਰੇ ਕਹਾਣੀ ਅਕਥ ਕੀ ਰੀਕਿਤ ਦੁਆਰੇ ਪਾਈਐ ਤਨ ਮਨ ਧਨ ਸਭ ਸੌਂਪ ਗੁਰੂ ਕੋ ਹੁਕਮ ਮੰਨਿਆ ਪਾਈਐ ਹੁਕਮ ਮੰਨਿਆ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹੇ ਨਾਨਕ ਸੁਣੋ ਸੰਤ ਕਥਿਓ ਕਥ ਕਹਾਣੀ ਇਹ ਮਨ ਚਚਲਾ ਚਤੁਰਾਹੀ ਕਹਿੰਦੇ ਨਾ ਪਾਇਆ ਚਤੁਰਾਈ ਨਾ ਪਾਇਆ ਕਹਿੰਦੇ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨ ਏਤ ਪਰਮ ਪਲਾਇਆ ਮਾਇਆ ਤਾਂ ਮੋਹਣੀ ਤਿੰਨੇ ਕੀਤੇ ਜਿੰਨੇ ਠਕੋਲੀ ਪਾਇਆ ਕੁਰਬਾਨ ਕੀਤਾ ਤਿਸੈ ਬਿਟੋ ਜਨਮ ਹੋ ਮੀਠਾ ਲਾਇਆ ਕਹੇ ਨਾਨਕ ਮਨ ਚਲਚਲ ਚਤੁਰਾਈ ਕਿੰਨੇ ਨਾ ਪਾਇਆ ਇਹ ਮਨ ਪਿਆਰਾ ਤੂੰ ਸਦਾ ਸੱਚ ਸੰਭਾਲੇ ਇਹ ਕੁਟੰਬ ਤੂੰ ਜੇ ਦੇਖਣਾ ਚੱਲੈ ਨਾਹੀ ਤੇਰੇ ਨਾਲ ਐਸਾ ਤੇਰੇ ਚੱਲੈ ਨਾਹੀ ਤਿਸ ਨਾਲ ਕਿਉਂ ਚਤਲਾਈਏ ਐਸਾ ਕੰਮ ਹੋਲ ਨਾ ਖਿੱਚੈ ਜੇ ਤੂੰ ਅੰਤਰ ਪਛਤਾਈਏ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗਮ ਗੋਚਰਾ ਤੇਰਾ ਅੰਤ ਨਾ ਪਾਇਆ ਅੰਤੋ ਨਾ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣਾ ਹੈ ਜੀ ਜੰਤ ਸਭ ਖੇਲ ਤੇਰਾ ਕੀ ਆ ਕਹੋ ਆਖ ਬਖਾਣੇ ਆਖੈ ਤਾਂ ਵੇਖੈ ਸਭ ਤੂੰ ਹੈ ਜਿਨ ਜਗਤ ਪਾਇਆ ਕਹਿ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰ ਮੁਨ ਜਨ ਅੰਮ੍ਰਿਤ ਖੋਜ ਤੇ ਸੋ ਅੰਮ੍ਰਿਤ ਗੁਰ ਤੇ ਪਾਇਆ ਅੰਮ੍ਰਿਤ ਗੁਰੂ ਕਿਰਪਾ ਕਿਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੂੰ ਦਪਾਏ ਇੱਕ ਵੇਖ ਪ੍ਰਸ਼ਨ ਆਇਆ ਲਭ ਲੋ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹੇ ਨਾਨਕ ਜਿਸਨੂੰ ਆਪ ਤੁਠਾ ਤਿੰਨ ਅੰਮ੍ਰਿਤ ਗੁਰੂ ਤੇ ਪਾਇਆ ਭਗਤਾ ਕੀ ਚਾਲ ਨਾਲੀ ਚਾਲਾਂ ਨਾਲੀ ਭਗਤਾ ਕੇਰੀ ਬਿਖ ਮਾਰਗ ਚੱਲਣਾ ਲਭ ਲੋ ਅਹੰਕਾਰ ਤਾਂ ਜਿਸਨਾ ਬਹੁਤ ਨਾਹੀ ਬੋਲਣਾ ਕਨਿਓ ਤਿੱਖੀ ਬੋਲੋ ਨਿੱਕੀ ਇਹ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਵਾਣੀ ਕਹੇ ਨਾਨਕ ਚੱਲ ਭਗਤਾ ਜੁਗ ਜੁਗ ਨਰਾਲੀ ਜਿਉਂ ਤੂੰ ਚਲਾ ਤੇ ਵੇ ਚਲੋ ਸਵਾਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਹੈ ਤੇ ਵੈ ਚਲਾਹੈ ਜਿਨਾ ਮਾਰਗ ਪਾਵੈ ਕਰ ਕਿਰਪਾ ਜਿਨ ਨਾਮ ਲਾਹੇ ਸੇ ਹਰ ਹਰ ਸਦਾ ਧਿਆਵੈ ਜਿਸਨ ਕਥਾ ਸੁਣਾਇਆ ਆਪਣੀ ਸੇ ਗੁਰਦੁਆਰਾ ਹੈ ਸੁਖ ਪਾਵੈ ਕਹੇ ਨਾਨਕ ਸੱਚੇ ਸਾਹਿਬ ਜਿਉਂ ਪਾਵੈ ਤੇ ਮੈਂ ਚਲਾਵੇ ਇਹੋ ਸੋਲਾ ਸਭ ਸੁਹਾਵਾ ਸਬਦ ਸੁਹਾਵਾ ਸਾ ਸੋਹਿਲਾ ਸਤਿਗੁਰੂ ਸੁਣਾਇਆ ਇਹੋ ਤੈਨੂੰ ਕਹਿ ਮਨ ਵਸਿਆ ਜਿਨ ਤੁਰੋਂ ਲਿਖਿਆ ਆਇਆ ਇੱਕ ਫਿਰੇ ਹਨੇਰੇ ਕਰੇ ਗੱਲਾਂ ਕਲੀ ਕਿਨੇ ਨਾ ਪਾਇਆ ਕਹੇ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਹਰ ਧਿਆ ਪਿਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿ ਸਿਉ ਪਵਿੱਤ ਸੰਗਤ ਸਵਾਇਆ ਕਹਿੰਦੇ ਪਿਤ ਸੁਣਦੇ ਪਿਤ ਸੇ ਪਿਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਿਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨਾ ਉਪਜੈ ਬਿਣੋ ਸਹਿਜੈ ਸਹਿਸਾ ਨਾ ਜਾਇ ਨੈ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ ਸਹਿ ਸਹਿ ਜੀਓ ਮਲੀਨ ਹੈ ਕਿਤ ਸੰਜਮ ਧੋਤਾ ਜਾਏ ਮਨ ਤੋ ਬਹੁ ਸਬਦ ਲਾਗੋ ਹਰ ਸਿਉਂ ਰਹੋ ਚਿਤਲਾਏ ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜੈ ਉਹ ਸਹਿਸਾ ਏ ਬੋ ਜਾਏ ਜੀ ਹੋ ਮੈਲੇ ਬਾਰੋ ਨਿਰਮਲ ਬਾਰੋ ਨਿਰਮਲ ਜੀਓ ਤਾਂ ਮੈਲੇ ਤਿੰਨੀ ਜਨਮ ਜੁਗੇ ਹਾਰਿਆ ਇਹ ਤਿਸਰਾ ਬੜਾ ਰੋਗ ਲਗਾ ਮਰਨਾ ਮਨੋ ਵਸਾਰਿਆ ਬੇਦਾ ਮੈਂ ਨਾਮ ਉੱਤਮ ਸੋ ਸੁਣ ਹੈ ਨਾਹੀ ਫਿਰ ਹੈ ਜਿਉਂ ਬਤਾਲਿਆ ਕਹਿ ਨਾਨਕ ਜਿਨ ਸਾਚੋ ਤਜਿਆ ਕੂੜੇ ਲਾਗੇ ਤਿੰਨੀ ਜਨਮ ਜੁਗੇ ਹਾਰਿਆ ਜੇ ਉਹ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੇ ਉਹ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੇ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿੰਨੀ ਕੱਟਿਆ ਭਲੇ ਸੇਵਣ ਜਾਰੀ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਹੋਏ ਜੀਓ ਰਹੇ ਗੁਰੂ ਨਾਲੇ ਗੁਰ ਕੇ ਚਰਨੋ ਹਿਰਦੈ ਧਿਆਏ ਅੰਤਰ ਆਤਮੈ ਸੰਭਾਲੇ ਆਪ ਛੱਡ ਸਦਾ ਰਹੇ ਪੜ੍ਹੇ ਗੁਰਬਿਨ ਅਵਰ ਨਾ ਜਾਣੇ ਕੋਈ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜੀ ਕੋ ਗੁਰ ਤੇ ਬਿਮੁਖ ਹੋਏ ਬਿਨ ਸਤਿਗੁਰ ਮੁਕਤ ਨਾ ਪਾਵੇ ਭਾਵੇ ਮੁਕਤ ਨਾ ਹੋਰ ਥੈ ਕੋਈ ਪੁੱਛੋ ਬਿਵੇਕੀਆ ਜਾਏ ਅਨੇਕ ਜੁਨੀ ਪਰਮਾਵੈ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਗ ਚਰਨੀ ਸਤਿਗੁਰ ਸਭ ਸੁਣਾਏ ਕਹਿ ਨਾਨਕ ਵਿਚਾਰ ਵੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵੋ ਸਿੱਖ ਸਤਿਗੁਰ ਪਿਆਰਿਓ ਗਾਵੋ ਸੱਚੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆਸਰ ਬਾਣੀ ਜਿਨ ਕੋ ਨਦਰ ਕਰਮ ਹੋਵੈ ਹਿਰਦੈ ਤਿਨਾ ਸਮਾਣੀ ਪਿਓ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਪਾਣੀ
ਕਹਿ ਨਾਨਕ ਸਦਾ ਗਾਵੋ ਇਹੋ ਸੱਚੀ ਬਾਣੀ, ਸਤਿਗੁਰ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰ ਵਾਜੋਂ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਬਖਾਣੀ, ਹਰ ਹਰ ਨਿਤ ਕਰੇ ਰਸਨਾ ਕਹਾ ਕਛੂ ਨਾ ਜਾਣੀ, ਚਿੱਤ ਜਿਨ ਕਾ ਹਿਰਦੇ ਲਿਆ ਮਾਇਆ ਬੋਲਣ ਪਏ ਰਵਾਣੀ, ਕਹਿ ਨਾਨਕ ਸਤਿਗੁਰ ਵਾਜੋਂ ਹੋਰ ਕੱਚੀ ਬਾਣੀ, ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ, ਸ਼ਬਦ ਰਤਨੋ ਜਿਤ ਮਨ ਲਾਗਾ ਇਹੋ ਹੁਆ ਸਮਾਓ, ਸਭ ਸੇਤੀ ਮਨ ਮਿਲਿਆ ਸੱਚੇ ਲੈ ਭਾਓ, ਆਪੇ ਹੀਰਾ ਰਤਨ ਆਪੇ ਜਿਸ ਨੂੰ ਦੇ ਬਜਾਏ, ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ, ਸਿਵ ਸਖਤ ਆਪ ਪਾਏ ਕਹਿ ਕਰਤਾ ਆਪੇ, ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਸਹਿ ਬਜਾਏ, ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ, ਗੁਰਮੁਖ ਜਿਸਨੂੰ ਆਪ ਕਰੇ ਸੋ ਹੋ ਵਹਿ ਇੱਕ ਸਿਉਂ ਚਲ ਬੁਲਾਏ, ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬਜਾਏ, ਸਿਮਰਸਾਤ ਪੁਨ ਪਾਪ ਵਿਚਾਰਦੇ ਤਤੇ ਸਾ ਨਾ ਜਾਣੀ, ਤੱਤੇ ਸਾਰ ਨਾ ਜਾਣੀ ਗੁਰੂ ਵਾਜੋਂ, ਤੱਤੇ ਸਾਰ ਨਾ ਜਾਣੀ ਤੇਹੀ ਗੁਣੀ ਸੰਸਾਰ, ਪਰਮ ਸੁੱਤਾ ਸੁੱਤਿਆ ਰਹਿਣ ਵਿਹਾਣੀ, ਗੁਰ ਕਿਰਪਾ ਤੇ ਤੇ ਸੇ ਜਨ ਜਾਗੈ ਜਿਨ੍ਹਾਂ, ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ, ਕਹਿ ਨਾਨਕ ਸੋ ਤਤ ਪਾਏ ਜਿਸ ਨੂੰ ਅੰਦਨ ਹਰ ਲਾਗੇ, ਜਾਗਤ ਨੈਣ ਵਿਹਾਣੀ ਮਾਤਾ ਕੇ ਉਧਰ ਮਹਿ ਪ੍ਰਤਪਾਲ ਕਰੇ, ਸੋ ਕਿਉਂ ਮਨੋ ਵਸਾਰੀਐ ਮਨੋ ਕਿਉਂ ਵਸਾਰੀਏ, ਉੜਦਾਤਾ ਜੀ ਅਗਰ ਮੈਂ ਆਹਾਰ ਪਹੁੰਚਾਏ ਉਸ ਨੂੰ ਕਹ ਪੋਏ ਨਾ ਸਕੀ, ਜਿਸ ਨੂੰ ਆਪਣੀ ਲਿਵਲਾਵੇ ਆਪਣੀ ਲਿਵਲਾਏ, ਗੁਰਮੁਖ ਸਦਾ ਸੰਭਾਲੀਐ ਕਹ ਨਾਨਕ ਇਹ ਵਰਦਾਤਾ ਸੋ ਕਿਉਂ ਮਨੋ ਵਸਾਰੀਐ, ਜੈਸੀ ਅਗਨ ਉਦਰਮ ਹੈ ਤੈਸੀ ਬਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤੇ ਕਿ ਲੁਚਾਇਆ, ਜਸ ਸਪਾਣਾ ਤਾਂ ਜੰਮਿਆ ਪਰਵਾਰ ਭਲਾ ਪਾਇਆ, ਲਿਵ ਚੁਟਕੀ ਲੱਗੀ ਤਿਸਨਾ ਮਾਇਆ ਅਮਰ ਵਰਤਾਇਆ, ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਉ ਦੂਜਾ ਲਾਇਆ, ਕਹਿ ਨਾਨਕ ਗੁਰਪ੍ਰਸਾਦੀ ਜਿਨਾ ਲਿਵ ਲਾਗੀ ਤਿੰਨੀ ਵਿੱਚ ਮਾਇਆ ਪਾਇਆ, ਹਰ ਆਪਾ ਮੁੱਲ ਕਹੈ ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੈ ਵਿੱਚੋਂ ਰਹਿ ਲੋਕ ਬਿਲ ਲਾਏ, ਐਸਾ ਸਤਿਗੁਰ ਜੇ ਮਿਲੇ ਤਿਸਨੋਂ ਸਿਰ ਸੋਪੀਏ ਵਿੱਚੋਂ ਆਪ ਜਾਏ, ਜਿਸਦਾ ਜੀਓ ਤਿਸ ਮਿਲ ਰਹੇ ਹਰ ਵਸੈ ਮਨ ਆਏ, ਹਰ ਆਪਾ ਮੁਲਕ ਹੈ ਭਾਗਤ ਨਾ ਕੇ ਨਾਨਕਾ ਜਿਨ ਹਰ ਪਲ ਪਾਏ, ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੇ, ਹਰ ਹਰ ਨਿਤ ਜਪਿਓ ਜਾ ਜੀ ਹੋ ਲਾਹਾ ਖੱਟ ਹੋ ਦਿਹਾੜੀ, ਇਹੋ ਤਨ ਤੇ ਨਾ ਮਿਲਿਆ ਜਿਨ ਹਰ ਆਪੇ ਪਾਣਾ ਕਹੇ ਨਾਨਕ, ਹਰ ਰਾਸ ਮੇਰੀ ਮਨ ਹੋਆ ਬਣਜਾਰਾ, ਇਹ ਰਸਨਾ ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ, ਇਹ ਪਿਆਸ ਨਾ ਜਾਏ ਹੋਤ ਕਿਤੈ ਜਿਚਰ, ਹਰ ਰਸ ਪੱਲੇ ਨਾ ਪਾਏ, ਹਰ ਰਸ ਪਾਏ ਪੱਲੇ ਪੀਏ, ਹਰ ਰਸ ਬਹੁੜਨਾ ਤ੍ਰਿਸਨਾ ਲੱਗ ਆਏ, ਇਹੋ ਹਰ ਰਸ ਕਰਮੀ ਪਾਈਆ ਸਤਿਗੁਰ ਮਿਲੈ ਜਿਸ ਵਾਏ, ਕਹੇ ਨਾਨਕ ਹੋਰ ਅਨ ਰਸ ਸਭ ਵਿਸਰੈ ਜਾ ਹਰ ਵਸੈ ਮਨ ਆਏ, ਇਹ ਸਰੀਰਾ ਮੇਰਿਆ ਹਰ ਤੂੰ ਮਹਿ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ, ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ, ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਓ ਪਾਏ ਜਗਤ ਦਿਖਾਇਆ, ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੁਆ ਚਲਤ ਨਦਰੀ ਆਇਆ, ਕਹੇ ਨਾਨਕ ਸ੍ਰਿਸ਼ਟ ਕਾ ਮੂਲ ਚਿਆ ਜੋਤੀ ਰਾਖੀ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ, ਮਨ ਚਉ ਪਿਆ ਪ੍ਰਭ ਅਗਮ ਸੁਣਿਆ, ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ, ਹਰ ਗਾਉ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪੇ, ਗੁਰ ਚਰਨ ਲਾਗੈ ਤਿਨ ਸੁਭਾਗੇ ਆਪਣਾ ਫਿਰ ਜਾਪੇ ਅਨਹਦ ਬਾਣੀ, ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗ, ਕਹਿ ਨਾਨਕ ਪ੍ਰਭਾਵ ਮਿਲਿਆ ਕਨਕਾਨ ਜੋਗੋ, ਇਹ ਸਰੀਰਾ ਮੇਰਿਆ ਇਸ ਜਗ ਮਹਿ ਆਏ ਕਹਿ, ਕਿਆ ਤੂੰ ਕਰਮ ਕਮਾਇਆ ਕੀ ਕਰਮ ਕਮਾਇਆ ਤੂੰ ਸਰੀਰਾ ਜਾ ਤੂੰ ਜਗ ਮਾਇਆ, ਹਰ ਤੇਰਾ ਰਚਨ ਰਚਿਆ ਜੋ ਹਰ ਮਨ ਨ ਵਸਾਇਆ, ਗੁਰਪ੍ਰਸਾਦੀ ਹਰ ਮਨ ਵਸਿਆ ਪੁਰਬ ਲਿਖਿਆ ਪਾਇਆ, ਕਹਿ ਨਾਨਕ ਇਹ ਸਰੀਰ ਪ੍ਰਮਾਣ ਹੋਆ ਜਿਨ ਸਤਿਗੁਰ ਸਿਉਂ ਚਿਤਲਾਇਆ, ਇਹ ਨੇਤਰੋ ਮੇਰਿਓ ਹਰ ਤੁਮ ਹੈ ਜੋ ਧਰੀ, ਹਰ ਬਿਨ ਅਵਰਨ ਦੇਖੋ ਕੋਈ, ਹਰ ਬਿਨ ਅਵਰਨ ਦੇਖੋ ਕੋਈ ਨਦਰੀ, ਹਰ ਨਿਹਲਿਆ ਇਹੋ ਅਵਿਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦੀਆ, ਗੁਰਪ੍ਰਸਾਦੀ ਬੁਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨ ਅਵਰਨਾ ਕੋਈ, ਕਹਿ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦ੍ਰਿਵ ਦ੍ਰਿਸ਼ਟ ਹੋਈ, ਇਹ ਸਰਣੋ ਮੇਰਿਓ ਸੱਚੇ ਸੁਣਨੇ ਨੂੰ ਪਠਾਏ, ਸੱਚੇ ਸੁਣਨੇ ਨੂੰ ਪਠਾਏ ਸਰੀਰ ਲਾਏ ਸੁਣੋ ਸਤਬਾਣੀ, ਜੇ ਸੁਣੇ ਮਨ ਤਨ ਹਰਿਆ ਹੁਆ ਰਸਨਾ ਰਸਮਾਣੀ, ਸੱਚ ਅਲਖ ਬਠਾਣੀ ਤਾਂ ਕੀ ਗਤ ਕਹੀ ਨਾ ਜਾਏ, ਕਹੇ ਨਾ ਅੰਮ੍ਰਿਤ ਨਾਮ ਸੁਣੋ ਪਿੱਤਰ ਹੋਵੋ ਸੱਚੇ ਸੁਣਨੇ ਨੂੰ ਪਠਾਏ, ਹਰ ਜਿਉਂ ਗੁਫਾਨ ਦਾ ਰੱਖ ਕੇ ਬਾਜਾ ਪਵਣ ਜਾਇਆ ਬਜਾਇਆ ਬਾਜਾ ਪਵਣ ਨੌ ਦੁਆਰੇ ਪ੍ਰਗੀਏ, ਦਸਮਾਂ ਗੁੱਤਰ ਖਾਇਆ ਗੁਰਦੁਆਰੇ ਲਾਏ ਭਾਵਨੇ ਇੱਕ ਨਾ ਦਸਮਾਂ ਦੁਆਰ ਦਿਖਾਇਆ, ਤੈ ਅਨੇਕ ਰੂਪ ਨਾ ਉਹ ਨਿਬਨਿਤ ਤਿਸ ਦਾ ਅੰਤ ਨ ਜਾਹੀ ਪਾਇਆ, ਕਹੇ ਨਾਨਕ ਹਰ ਪਿਆਰ ਹੇ ਜਿਉ ਗੁਫਾਨ ਦਾ ਰੱਖ ਕੇ ਬਾਜਾ ਪਵਣ ਜਾਇਆ, ਇਹੋ ਸਾਚਾ ਸੋਹਲਾ ਸਾਚੇ ਕਰ ਗਾਵੋ ਗਾਵੋ ਤਾਂ ਸੋਹਲਾ ਘਰ ਸਾਚੇ, ਜਿੱਥੇ ਸਦਾ ਸੱਚ ਧਿਆਵੇ ਸੱਚੋ ਧਿਆਵੇ ਜਾ ਦੁੱਧ ਪਾਵੇ, ਗੁਰਮੁਖ ਚਨਾ ਬੁਝਾਵੇ ਇਹ ਸੱਚ ਸਭਨਾ ਖਸਮ ਹੈ, ਜਿਸ ਬਖਸੇ ਸੋ ਜਨ ਪਾਵੇ, ਕਹੇ ਨਾਨਕ ਸੱਚ ਸੋਹਲਾ ਸੱਚੇ ਘਰ ਗਾਵੇ,
ਅਨੰਦ ਸੁਣੋ ਵਰਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪਾਇਆ ਉੱਤੇ ਸਗਲ ਬਸੂਰੇ ਦੁੱਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਾਈ ਸਰਸੇ ਪੂਰੇ ਗੁਰਤੇ ਜਾਣੀ ਸੁਣਤੇ ਪਨੀਤ ਕਹਿਤੇ ਵੇ ਸਤਿਗੁਰੇ ਆਪਰ ਪੂਰੇ ਬਲਵੰਤ ਨਾਨ ਗੁਰਚਰਨ ਲਾਗੇ ਵਾਜੇ ਅਨਹਦ ਤੂਰੇ ਰਾਮ ਕਲੀ ਸਦ ਓਂਕਾਰ ਸਤਿਗੁਰ ਪ੍ਰਸਾਦ ਜਗਦਾਤਾ ਸੋਈ ਭਗਤ ਬਛਲ ਹੈ ਲੋਏ ਜੀਉ ਗੁਰ ਸ਼ਬਦ ਸਮਾਏ ਅਵਰਾ ਜਾਣੇ ਕੋਈ ਜੀਉ ਅਵਰੋ ਨਾ ਜਾਣੇ ਸ਼ਬਦ ਗੁਰ ਕੈ ਏਕ ਨਾਮ ਧਿਆਵੈ ਪ੍ਰਸਾਦ ਨਾਨ ਗੁਰੂ ਅੰਗਤ ਪਰਮਪਦ ਵੀ ਪਾਵੈ ਆਇਆ ਹੰਕਾਰਾ ਚਲਣ ਹਾਰਾ ਹਰ ਨਾਮ ਨਾਮ ਸਮਾਇਆ ਜਗ ਅਮਰ ਤੋਲ ਠਾਕੁਰ ਭਗਤ ਤੇ ਹਰ ਪਾਇਆ ਹਰ ਭਾਣਾ ਗੁਰ ਪਾਇਆ ਗੁਰ ਪਾਵੈ ਹਰ ਪ੍ਰਭ ਪਾਸ ਜੀਉ ਸਤਗੁਰ ਕਰੇ ਹਰ ਪਹਿ ਬੇਨਤੀ ਮੇਰੀ ਪੈਜ ਰੱਖੋ ਅਰਦਾਸ ਜੀਉ ਪੈਜ ਰੱਖੋ ਹਰ ਜਨ ਹੈ ਕੇਰੀ ਹਰ ਦੇਹੋ ਨਾਮ ਨਰਿੰਦਰੋ ਅੰਤ ਚਲਦਿਆਂ ਹੋਏ ਬੇਲੀ ਜਮਦੂਤ ਕਾਰਨ ਖੰਜਰੋਂ ਸਤਿਗੁਰ ਕੀ ਬੇਨਤੀ ਪਾਈ ਹਰ ਪ੍ਰਭ ਸੁਣੀ ਅਰਦਾਸ ਜੀਉ ਹਰ ਧਾਰ ਕਿਰਪਾ ਸਤਿਗੁਰ ਮਲਾਇਆ ਤਨ ਤਨ ਕਹੇ ਸਾਬਾਸ ਜੀਉ ਮੇਰੇ ਸਿੱਖੋ ਸੁਣੋ ਪੁੱਤ ਭਾਈਓ ਹੋ ਮੇਰਾ ਹਰ ਭਾਣਾ ਆਓ ਮੈਂ ਪਾਸ ਜੀਉ ਹਰ ਭਾਣਾ ਗੁਰ ਪਾਇਆ ਮੇਰਾ ਹਰ ਪ੍ਰਭ ਕਰੇ ਸਵਾਸ ਜੀਉ ਭਗ ਸਤਿਗੁਰ ਪੁਰਖ ਸੋਈ ਜਿਸ ਹਰ ਪ੍ਰਭ ਭਾਣਾ ਭਾਵਦਾ ਆਨੰਦ ਆਨੰਦ ਬੱਜ ਹੈ ਬਾਜੇ ਹਰ ਆਪ ਗੱਲ ਮਲਾਈ ਤੁਸੀਂ ਪੁੱਤ ਭਾਈ ਪਰਿਵਾਰ ਮੇਰਾ ਮਨ ਵੇਖੋ ਕਰਨ ਜਾਸ ਜੀਓ ਤੂੰ ਲਿਖਿਆ ਪ੍ਰਮਾਣਾ ਫਿਰ ਹੈ ਨਾਹੀ ਗੁਰਜਾਏ ਹਰ ਪ੍ਰਭ ਪਾਸ ਜੀਓ ਸਤਿਗੁਰ ਪਾਣੇ ਆਪਣੇ ਬਹਿ ਪ੍ਰਵਾਰ ਸਦਾ ਮਤ ਮੈਂ ਪਿੱਛੇ ਕੋਈ ਰੂਪ ਸੀ ਸੋ ਮੈਂ ਮੂਲ ਨਾ ਪਾਇਆ ਮਿਤ ਭੈਜੈ ਮਿਤ ਵਿਕਸੈ ਜਿਸ ਮਿਤ ਕੀ ਪੈਜ ਪਾਵੇ ਤੁਸੀਂ ਵਿਚਾਰ ਦੇਖੋ ਪੁੱਤ ਭਾਈ ਹਰ ਸਤਿਗੁਰੂ ਪਹਿਨਾ ਆਏ ਸਤਿਗੁਰ ਪਤਕ ਹੁੰਦੇ ਬਹਿ ਰਾਜ ਆਪ ਟਕਾਇਆ ਸਭ ਸਿੱਖ ਬੰਦ ਪੁੱਤ ਭਾਈ ਰਾਮਦਾਸ ਪੈਰੀ ਪਾਇਆ ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ ਕੇਸੋ ਗੋਪਾਲ ਪੰਥ ਦਿਓ ਹਰ ਹਰ ਕਥਾ ਪੜ੍ਹਿਆ ਪ੍ਰਾਣ ਜੀਓ ਹਰ ਕਥਾ ਪੜ੍ਹੀਐ ਹਰ ਨਾਮ ਸੁਣੀਐ ਵਿਬਾਣ ਹਰ ਰੰਗ ਗੁਰ ਪਾਵੈ ਪਿੰਡ ਪਤਲ ਕਰਿਆ ਦੀਵਾ ਫੁੱਲ ਹਰ ਸਰ ਪਾਵੈ ਹਰ ਭਇਆ ਸਤਿਗੁਰ ਬੋਲਿਆ ਹਰ ਮਿਲਿਆ ਪੁਰਖ ਸਿਆਣ ਜੀਓ ਰਾਮਦਾਸ ਸੋਢੀ ਤਿਲਕ ਦੀਆ ਗੁਰਸਬ ਸੱਚ ਇਨਸਾਨ ਜੀਓ ਸਤਿਗੁਰੂ ਪੁਰਖ ਜੇ ਬੋਲਿਓ ਗੁਰਸਿਖਾ ਮਨ ਲਈ ਰਜਾਏ ਜੀਓ ਮੋਹਰੀ ਪੁਸਨਮੁਖ ਹੋਏ ਰਾਮਦਾਸ ਹੈ ਪੈਰੀ ਪਾਏ ਜੀਓ ਸਭ ਪਾਏ ਪੈਰੀ ਸਤਿਗੁਰ ਕੋਰੀ ਜਿੱਥੇ ਗੁਰ ਆਪ ਰੱਖਿਆ ਕੋਈ ਕਰ ਵਕੀਲੀ ਨਵੇ ਨਾਹੀਂ ਫਿਰ ਸਤਿਗੁਰੂ ਆਣ ਮਾਇਆ ਹਾਰ ਗੁਰੇ ਪਾਣਾ ਦੀ ਵਡਿਆਈ ਤੂੰ ਲਿਖਿਆ ਲੇਖ ਰਜਾਈ ਜੀਓ ਕਹਿ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਏ ਜੀਓ ਰਾਮ ਕਲੀ ਮਹੱਲਾ ਪੰਜ ਪਛੰਦ ਇੱਕ ਓਂਕਾਰ ਸਤਿ ਪ੍ਰਸਾਦ ਸਾਜਨਾ ਮੇਰਾ ਸਾਜਨਾ ਨਿਕਟ ਖਲੋਏੜਾ ਮੇਰਾ ਸਾਜਨੜਾ ਜਾਨੀਅੜਾ ਹਰ ਜਾਨੜਿਆ ਨੈਣ ਆਲੋਏੜਾ ਹਰ ਜਾਨੀਅੜਾ ਨੈਣ ਉਲੋਇਆ ਕਟਕਟ ਸੋਇਆ ਅੰਤ ਅੰਮ੍ਰਿਤ ਪ੍ਰਿਆ ਗੂੜਾ ਨਾਲ ਹੋਵੰਦਾ ਲਹਿ ਨਾ ਸਕੰਦਾ ਸੌ ਨਾ ਜਾਣੇ ਮੂੜਾ ਮਾਇਆ ਮਦ ਮਾਤਾ ਹੋਸ਼ੀ ਮਾਤਾ ਮਿਲਣ ਜਾਈ ਪਰਮਤਲਾ ਕਉ ਨਾਨਕ ਗੁਰੂ ਕਿਰਪਾਲਾ ਮੇਰੇ ਕਿਰਪਾਲਾ ਦਾਨ ਦਾ ਤਾਰਾ ਮੇਰੇ ਕਿਰਪਾਲਾ ਦਾਨ ਦਾ ਤਾਰਾ ਅਪਰਪਾਰਾ ਕਟਕੜ ਅੰਤਰ ਸੋਹਿਨਾ ਇੱਕ ਦਾਸੀ ਧਾਰੀ ਸਬਲ ਪਤਾਰੀ ਜੀ ਜੰਤ ਲੈ ਮੋਹਿਨਾ ਜਿਸ ਨੂੰ ਰਾਖੇ ਸੋ ਸੱਚ ਪਾਖੇ ਗੁਰ ਕਾ ਸਬਦ ਚਾਰਾ ਗੁਰੂ ਨਾਨਕ ਜੋ ਪ੍ਰਭਾਉ ਪਾਣਾ ਤਿਸੀ ਕੋ ਪ੍ਰਭ ਪਿਆਰਾ ਮਾਣੋ ਪ੍ਰਮਣ ਵੇਰ ਪ੍ਰਭ ਕਾ ਮਾਣੋ ਜਾਣੋ ਪ੍ਰਭ ਜਾਣੋ ਸਵਾਮੀ ਸੁਖਰਸ ਜਾਣੋ ਸੁਖਰਸ ਜਾਣਾ ਸਾਧ ਪ੍ਰਧਾਨ ਅੰਮ੍ਰਿਤ ਹਰ ਕਾ ਨਾਮਾ ਚਾਖ ਗਾਣੇ ਸੰਗ ਪਾਣੇ ਜਿਨ ਕਹਿ ਭਾਗ ਮਥਾਨਾ ਤਿਨ ਹੀ ਪਾਇਆ ਤਿਨੇ ਧਿਆਇਆ ਸਗਲ ਤਿਸੈ ਨਾ ਮਾਣੋ ਕਉ ਨਾਨਕ ਥਰ ਤਖਤ ਨਿਵਾਸੀ ਸਚ ਤਿਸੈ ਦਿਵਾਣੋ ਮੰਗਲਾ ਹਰ ਮੰਗਲਾ ਮੇਰੇ ਬ੍ਰਹਮ ਕਹਿ ਸੁਣੀਐ ਮੰਗਲਾ ਸੋਹਿਲੜਾ ਪਰ ਸੋਹਿਲੜਾ ਅਨਹਦ ਤੁਣੀਐ ਸੋਹਿਲੜਾ ਅਨਹਦ ਵਾਜੇ ਸ਼ਬਦ ਵਗਾਜੇ ਨਿਤ ਨਿਤ ਜਿਸੇ ਵਧਾਈ ਸੋ ਪ੍ਰਭੂ ਧਿਆਈਐ ਸਭ ਕੁਛ ਪਾਈਐ ਮਰਨਾ ਆਵੈ ਜਾਈ ਚੁੱਕੀ ਪੈਸਾ ਪੂਨਵਾ ਸਾ ਗਰੂੰਗ ਮਿਲਨ ਗੁਣੀਆ ਕਹੋ ਨਾਨਕ ਘਰ ਪ੍ਰਭ ਮੇਰੇ ਕਹਿ ਨਿਤ ਨਿਤ ਮੰਗਲ ਸੁਣੀਐ ਰਾਮ ਕਲਿਮਲ ਪੰਜਵਾ ਹਰ ਹਰ ਧਿਆਏ ਮਨਾ ਖਿਲਣਾ ਵਿਸਾਰੀ ਹੈ ਰਾਮ ਰਾਮ ਰਾਮ ਰਮਾ ਕੰਠ ਉਰਤਾਰੀਐ ਉਰਤਾਰ ਹਰ ਹਰ ਪ੍ਰਭੂਰਨ ਭਾਰ ਬ੍ਰਹਮਣ ਜਹੋ ਭੈ ਦੂਰ ਕਰਤਾ ਪਾਪ ਹਰਤਾ ਦੂਸੈ ਦੁਖ ਭਗਵੰਡਨੋ ਜਗਦੀਸ਼ ਈਸੁ ਗੋਪਾਲ ਮਾਧੁ ਗੁਣ ਗੋਬਿੰਦ ਵਿਚਾਰੀ ਹੈ ਬਲਵੰਤ ਨਾਨਕ ਮਿਲ ਸੰਗ ਸਾਧੂ ਦਿਨ ਸਰੈਣ ਚਿਤਾਰੀਐ ਚਨ ਕਮਲ ਰਾਧ ਜਨ ਕਾਸਰਾ ਮਾਲ ਮਿਲਕ ਭੰਡਾਰ ਨਾਮ ਅਨੰਤਰਾ ਨਾਮ ਨਰਹਰ ਨਿਧਾਨ ਜਿਨ ਕੈ ਰਸ ਪਉਗੇ ਨਰਾਇਣਾ ਰਸ ਰੂਪ ਰੰਗ ਅਨੰਤ ਬੀਠਲ ਸਾਸ ਸਾਸ ਧਿਆਣਾ ਕਿਲਬ ਖਰਣਾ ਨਾਮ ਪੁਨਃ ਚਰਨਾ ਨਾਮ ਜਪਕੀ ਤਰਾਸ ਹਰਾ ਬਨਵੰਤ ਨਾਨਕ ਰਾਸ ਚਨਕੀ ਚਨ ਕਮਲ ਆਸਰਾ ਗੁਣ ਬਿਆਸ ਸਵਾਮੀ ਤੇਰੇ ਕੋਈ ਜਨ ਨਹੀਂ ਦੇਖੇ ਚਲਤ ਦਿਆਲ ਸੁਣ ਭਗਤ ਬਖਾ ਨਹੀਂ ਜੀ ਜੰਤ ਸਭ ਤੁਜ ਧਿਆਵੈ ਪੁਰਖ ਪਤ ਪਰਮੇਸ਼ਰਾ ਸਰਵ ਜਾਚਕ ਏਕ ਦਾਤਾ ਕਰਨ ਮੈਂ ਜਗਦੀਸਰਾ ਸਾਧੂ ਸੰਸੁ ਜਾਣ ਸੋਈ ਜਿਥੇ ਪ੍ਰਭ ਜੀ ਮਾਂ ਨਹੀਂ ਬਲਵੰਤ ਨਾਨਕ ਕਰੋ ਕਿਰਪਾ ਸੋਈ ਤੁਝੇ ਪਛਾਣੀ ਮੋਹੇ ਨਿਵੜਾ ਨਾਥ ਸੁਣੀ ਆਇਆ ਬਲ ਬਲ ਬਲ ਗੁਰਦੇਵ ਜਨਾਮ ਰੜਾਇਆ ਗੁਰੂ ਨਾਮ ਦੀਆ ਕੁਸਲ ਥੀਆ ਸਰਵ ਇੱਛਾ ਪੁਨੀਆ
ਜਲਨ ਬੁਝਾਈ ਸਾਂ ਤਾਹੀ ਮਿਲੇ ਚਿਰੀ ਵਿਛੁਨੀ ਆਨੰਦ ਹਰ ਕਾ ਸਹਿ ਜੋ ਸਾਚੇ ਮਹਾਂਮਗਲ ਗੁਣ ਗਾਇਆ ਬਲਵੰਤ ਨਾਨਕ ਨਾਮ ਪ੍ਰਭ ਕਾ ਗੁਰਪੂਰੇ ਤੇ ਪਾਇਆ ਆਰਾਮ ਕਲੀ ਮਿਲਾ ਪੰਜ ਮਹਾਂ ਰੁਣ ਚੁਣੋ ਸ਼ਬਦ ਅਨਾਦ ਨਿਤ ਉਠ ਗਾਈਏ ਸੰਤਨ ਕਹਿ ਕਿਲ ਬਖੋ ਸਭ ਦੁਖ ਬਿਨਾਸਨ ਹਰਨਾਮੋ ਜਪੀਐ ਗੁਰਮੰਤਰ ਕਹਿ ਹਰ ਨਾਮ ਰੀਜੈ ਅਮਿਓ ਪੀਜੈ ਰਹਿਣ ਤਿਸਰਾ ਦੀਐ ਯੋਗਦਾਨ ਅਨੇਕ ਕਰਿਆ ਲਾਗ ਚਰਨ ਕਮਲੈ ਸਾਧੀਐ ਭਾਵ ਭਗਤ ਦਿਆਲ ਮੋਹਨ ਦੁਖ ਸਗਲੈ ਪ੍ਰਹਰੈ ਬਿਲਵੰਤ ਨਾਨਕ ਕੋ ਪਰੈ ਸਾਗਰ ਧਿਆਏ ਸਵਾਮੀ ਨੁਰਹਰ ਹੈ ਸੁਖ ਸਾਗਰ ਗੋਬਿੰਦ ਸਿਮਰਨ ਭਗਤ ਗਾਵੈ ਗੁਣ ਤੇਰੇ ਰਾਮ ਅਨੰਦਮਲ ਗੁਣ ਦਰਨੀ ਲਾਗੈ ਪਾਏ ਸੁਖ ਹਨੇਰੇ ਰਾਮ ਸੁਖ ਨਿਧਾਨ ਮਿਲਿਆ ਦੁਖ ਹਰਿਆ ਕਿਰਪਾ ਕਾਰ ਪ੍ਰਭ ਰਾਖਿਆ ਹਰ ਚਰਨ ਲਾਗਾ ਪਰਮ ਭਾਉ ਪਾਗਾ ਹਰ ਨਾਮ ਰਸਨਾ ਪਾਖਿਆ ਹਰ ਇੱਕ ਚਿਤਬੈ ਪ੍ਰਭੂ ਇੱਕ ਗਾਵੈ ਇੱਕ ਇੱਕ ਦ੍ਰਿਸ਼ਟੀ ਆਇਆ ਬਿਲਵੰਤ ਨਾਨਕ ਪ੍ਰਭ ਕਰੀ ਕਿਰਪਾ ਪੂਰਾ ਸਤਿਗੁ ਪਾਇਆ ਮਿਲ ਰਹੀ ਹੈ ਪ੍ਰਭ ਸਾਜਨਾ ਮਿਲ ਹਰ ਕੀਰਤਨ ਸੁਣੀਐ ਰਾਮ ਦਿਆਲ ਪ੍ਰਭੂ ਦਮੋਦਰ ਮਾਧੋ ਅੰਤ ਨਾ ਪਾਈਐ ਗੁਣੀਐ ਰਾਮ ਦਿਆਲ ਦੁਖ ਹਰ ਸ਼ਰਨ ਦਾਤਾ ਸਗਲ ਦੁਖ ਨਿਵਾਰਣੋ ਮੋਹ ਸੋਗ ਵਿਕਾਰ ਬਿਖੁੜੇ ਜਪਤ ਨਾਮ ਉਧਾਰਣੋ ਸਭ ਜੀ ਤੇਰੇ ਪ੍ਰਭੂ ਮੇਰੇ ਕਰ ਕਿਰਪਾ ਸਭ ਰਹਿਣ ਦੀਆ ਬਿਨਵੰਤ ਨਾਨਕ ਪ੍ਰਭ ਮਹਿ ਕੀ ਜੈ ਨਾਮ ਤੇਰਾ ਜਪ ਜੀ ਵਾ ਰਾਮ ਲੀਏ ਪ੍ਰਭ ਭਗਤ ਜਨਾ ਆਪਣੀ ਚਰਨੀ ਲਾਏ ਰਾਮ ਆਠ ਪਹਿਰਾ ਆਪਣਾ ਪ੍ਰਭ ਸਿਮਰ ਏਕੋ ਨਾਮ ਧਿਆਏ ਰਾਮ ਧਿਆਏ ਸੋ ਪ੍ਰਭ ਤਰੈ ਭਾਵ ਜ ਲਹੇ ਆਵਣ ਜਾਣਾ ਸਦਾ ਸੁਖ ਕਲਿਆਣ ਕੀਰਤਨ ਪ੍ਰਭ ਲੱਗਾ ਮਿੱਠਾ ਪਾਣਾ ਸਭ ਇਛ ਪੁਨੀ ਆਸ ਪੁਨੀਰੀ ਮਿਲੇ ਸਤ ਗੁਰ ਪੂਰਿਆ ਬਿਨਵੰਤ ਨਾਨਕ ਪ੍ਰਭ ਆਪ ਮਿਲੇ ਫਿਰ ਨਾਹੀ ਦੁੱਖ ਵਿਸੂਰਿਆ ਰਾਮ ਕਲੇ ਮਹਲਾ ਪੰਜਵਾਂ ਸ਼ਾਂਤ ਸਲੋਕ ਚਨ ਕਮਲ ਸੁਨਾਗਤ ਅਨੰਦ ਮੰਗਲ ਗੁਣ ਕਾਮ ਨਾਨਕ ਪ੍ਰਭ ਰਾਧੀਐ ਬਿਪਤ ਨਿਵਾਰਣ ਰਾਮ ਸ਼ਾਂਤ ਪ੍ਰਭਿਤ ਵਰਾਣੂ ਤਿਸ ਬਿਨ ਅਵਰ ਨ ਕੋਇ ਜੀਉ ਸਦਾ ਸਦਾ ਹਾਰ ਸਿਮਰੀਐ ਜਲ ਤਲ ਮਈਅਲ ਸੋਇ ਜੀਉ ਜਲ ਤਲ ਮਈਅਲ ਪੂਰੇ ਹੋ ਇੱਕ ਨਿਮਖ ਮਨ ਹੋ ਨਾ ਵਿਸਰੈ ਗੁਰ ਚਰਨ ਲਾਗੈ ਦਿਨ ਭਾਗੈ ਸਰਵ ਗੁਣ ਜਗ ਦਿਸਰੈ ਕਰ ਸੇਵ ਸੇਵਕ ਤਿਸ ਰਹਿਣੀ ਤਿਸ ਭਾਵੈ ਸੋ ਹੋਏ ਜੀਉ ਬਲ ਜਾਏ ਨਾਨਕ ਸੁਖੈ ਦਾਤੇ ਪ੍ਰਕਾਸ਼ ਮਨ ਧਨ ਹੋਏ ਜੀਉ ਸਲੋਕ ਹਰ ਸਿਮਰਤ ਮਨ ਧਨ ਸੁਖੀ ਬਨਸੀ ਦੁਤੀਆ ਸੋਚ ਨਾਨਕੋ ਟੇਕ ਗੋਪਾਲ ਕੀ ਗੋਬਿੰਦ ਸੰਕਟ ਮੋਚ ਸ਼ਾਂਤ ਭੈ ਸੰਕਟ ਕਟੇ ਨਰਹਿਣ ਦਇਆਲ ਜੀਓ ਹਰ ਗੁਣ ਆਨੰਦ ਗਾਏ ਪ੍ਰਭ ਦੀਨਾਨਾਥ ਪ੍ਰਤ ਪਾਲ ਜੀਓ ਪ੍ਰਤਪਾਲ ਚੁਤ ਪ੍ਰਖ ਏਕੋ ਤਿਸੇ ਸਿਉ ਰੰਗ ਲਾਗਾ ਕਰ ਚਰਨ ਨਮਸਕਾਰ ਮੇਲ ਨੀਨੇ ਸਦਾ ਆਨੰਦ ਜਾਗਾ ਜੀਓ ਆਪਣਾ ਗ੍ਰਹਿ ਥਾਨ ਤਿਸਕਾ ਧਨ ਜੋਬਨ ਧਨ ਮਾਲ ਜੀਓ ਸਦ ਸਦਾ ਬਲ ਜਾਏ ਨਾਨਕ ਸਰਵ ਜੀਆ ਪ੍ਰਤਪਾਲ ਜੀਓ ਸਲੋਕ ਰਸਨਾ ਉਚਰੇ ਹਰ ਹਰ ਗੁਣ ਗੋਬਿੰਦ ਵਖਿਆਨ ਨਾਨਕ ਪਕੜੀ ਟੇਕ ਏਕ ਪਰਮੇਸ਼ਰ ਰਖੇ ਨਿਦਾਨ ਸ਼ਾਂਤ ਸੋ ਸਵਾਮੀ ਪ੍ਰਭ ਰਖਨੋ ਅੰਚਲ ਤਾ ਕੈ ਲਾਗ ਜੀਓ ਪਾਜ ਸਾਧੂ ਸੰਗ ਦਿਆਲ ਦੇਵ ਮਨ ਕੇ ਮਤ ਤਿਆਗ ਜੀਓ ਇੱਕ ਓਟ ਕਿ ਜੈ ਜੀਓ ਦੀਜੈ ਆਸ ਏਕ ਧਨੀ ਤਰੈ ਸਾਧ ਸੰਗੇ ਹਰ ਨਾਮ ਰੰਗੇ ਸੰਸਾਰ ਸਾਗਰ ਸਭ ਤਰੈ ਜਨਮ ਮਰਮ ਕਰ ਛੂਟੈ ਫਿਰ ਨਾ ਲਾਗੈ ਦਾਗ ਜੀਓ ਬਲ ਜਾਏ ਨਾਨਕ ਪ੍ਰਕਪੂਰਨ ਤਿਰ ਜਾ ਕਾ ਸੁਹਾਗ ਜੀਓ ਸਲੋਕ ਧਰਮ ਅਰਥ ਅਰ ਕਾਮ ਮੋਖ ਮੁਕਤ ਅਵਤਾਰ ਸੋ ਨਾਥ ਸਗਲ ਮੂਰਥ ਪੂਰਿਆ ਨਾਨਕ ਲਿਖਿਆ ਮਾਤ ਸ਼ਾਂਤ ਸਗਲ ਇਛ ਮੇਰੀ ਪੁਨੀਆ ਮਿਲਿਆ ਨਿਰੰਜਣ ਰਾਏ ਜੀਓ ਅਨੰਦ ਭਇਆ ਬੜਭਾਗੀਓ ਗ੍ਰਹਿ ਪ੍ਰਗਟੈ ਪ੍ਰਭਾਏ ਜੀਓ ਗ੍ਰਹਿ ਲਾਲ ਆਏ ਪੁਰਖ ਮਾਏ ਤਾਂ ਕੀ ਉਪਮਾ ਕਿਆ ਜਾਣ ਬੇਅੰਤ ਪੂਰਨ ਸੁਖ ਸਹਿਜ ਦਾਤਾ ਕਵਨ ਰਸਨਾ ਗੁਣਪਣਾ ਆਪੇ ਮਿਲਾਏ ਗਏ ਕੰਠੇ ਲਾਏ ਤਿਸ ਬਿਨਾ ਨਹੀਂ ਜਾਏ ਜੀਓ ਬਲ ਜਾਏ ਨਾਨਕ ਸਦਾ ਕਰਤੇ ਸਭ ਮਹਿ ਰਿਹਾ ਸਮਾਏ ਜੀਓ ਰਾਗ ਰਾਮ ਕਲੀ ਮਲਾ ਪੰਜਵਾ ਰਾਣ ਝੁੰਝਨੜਾ ਗਾਓ ਸਖੀ ਹਰ ਏਕ ਧਿਆਵੋ ਸਤਿਗੁਰੂ ਤੁਮ ਸੇਵ ਸਖੀ ਮਨ ਚਿੰਦੜਾ ਫਲ ਪਾਵੋ ਰਾਮ ਕਲੇ ਮਹੱਲਾ ਪੰਜਵਾਂ ਰੁੱਤੀ ਸਲੋਕ ਏਕ ਓਂਕਾਰ ਸਤਿ ਗੁਰ ਪ੍ਰਸਾਦਿ

ਪਰਭੂਰ ਕਿਲ ਵਿਖ ਕਾਟਣ ਪੈ ਹਰਨ ਸੁਖ ਸਾਗਰ ਹਰ ਰਾਏ ਦੀਨ ਦਿਆਲ ਦੁਖ ਭੰਜਨੋ ਨਾਨਕ ਨੀਤ ਧਿਆਏ ਸ਼ਾਂਤ

ਸ੍ਰੀ ਭਰਾਟਾ ਸਾਧੋ ਪਠਾਏ ਆਪ ਹਰ ਹਮ ਤੁਮ ਤੇ ਨਾਹੀ ਦੂਰੋ ਨਾਨਕੋ ਭਰਮ ਪਰ ਮਿਟ ਗਏ ਰਮਣ ਰਾਮ ਭਰਪੂਰ ਸ਼ੰਤਾ ਰੁੱਤ ਸਿਰੋ ਸੀਥਲੋ ਹਰੋ ਪ੍ਰਗਠੇ ਮੰਖਣ ਪੋਹੇ ਜੀਉ ਚਰਨ ਬੁਜੀ ਦਰਸ਼ ਪਾਇਆ ਬਿਨਸੇ ਮਹਾਂ ਧਰੋ ਜੀਓ ਸਭ ਖਾਮ ਪੂਰੇ ਮਿਲ ਹਜੂਰੇ ਹਰਿ ਚਰਨਾ

ਗਰੈ ਲਾਲ ਆਏ ਮਨ ਥਿਆਏ ਸੇਜ ਸੁੰਦਰ ਸੋਹੀਆਂ ਵਣਤ ਨਿੰਦਰੈ ਭਵਨ ਭਏ ਹਰਿਆ ਦੇਖ ਦਰਸ਼ਨ ਮੋਹੀਆ।

ਲੋਕਾ ਸੰਤ ਸਹਾਈ ਜੀ ਕੇ ਪਵ ਜਲ ਤਾਰਨ ਹਾਰਾ ਸਭ ਤੇ ਉੱਠੇ ਜਾਣੀਐ ਨਾਨਕ ਨਾਮ ਪਿਆਰਾ ਜਿਨ ਜਾਣਿਆ ਸੇ ਤਰੇ ਸੇ ਸੂਰੇ ਸੇ ਵੀਰ ਨਾਨਕ ਦਿਨ ਬਲਹਾਰਨੇ ਹਰ ਜਪ ਉਥਨੇ ਥੀ ਰੋ ਸ਼ੰਤਾ ਚਰਨ ਬਰਾਜ ਸਮਰੇ ਮਿੱਠਿਆਂ ਸਗਲ ਕਲੇਸ਼ ਜੀਓ ਆਵਣ ਜਾਵਣ ਦੁੱਖ ਹਰੇ ਹਰ ਭਗਤ ਖੀਆਂ ਪ੍ਰਵੇਸ਼ ਜੀਓ ਹਰ ਰੰਗ ਰਾਥੇ ਸਹਿਜ ਮਾਥੇ ਤਿੰਨਾ ਮਨ ਥੇ ਵਿਸਰੈ ਤਜ ਆਪ ਸਰਨੀ ਭਰੇ ਚਰਨੀ ਸਰਬ ਗੁਣ ਜਗਦੀ ਸਰੈ ਗੋਬਿੰਦ ਗੁਣ ਨਿਤ ਸ੍ਰੀ ਰੰਗ ਸੁਆਮੀ ਆਦਿ ਕੋ ਆਦੇਸ਼ ਜੀਓ ਬਣਵੰਤ ਨਾਨਕ ਮੈਂ ਆਧਾਰੋ ਜੁਗ ਜੁਗੋ ਅਖਵੇਸ਼ ਜੀਓ ਰਾਮ ਕਲੀ ਮਹੱਲਾ ਪਹਿਲਾ ਦੱਖਣੀ ਓਹਕਾਰ ਇੱਕ ਓਹਕਾਰ ਸਤਿਗੁਰ ਪ੍ਰਸਾਦਿ

ਸੁਨ ਲਹਿ ਮਾਣਕ ਮੋਤੇ ਸਮਝੇ ਸੂਝੈ ਪੜ ਪੜ ਪੂਜੈ ਅੰਤ ਨਿਰੰਤਰ ਸਾਚਾ ਗੁਰਮੁਖ ਦੇਖੇ ਸਾਚ ਸੰਭਾਲੇ ਬਿਨ ਸਾਛੇ ਜਾ ਕਾਚਾ ਤਦੇ ਧਰਮ ਧਰੇ ਧਰਮ ਪੁਰੋ ਖੁਣ ਖਾਰੀ ਮਨ ਧੀਰਾ ਤਦੇ ਧੂਲ ਪੜੇ ਮੁਖ ਮਸਤਕੋ ਕੰਚਨ ਪਏ ਮਨੂਰਾ ਧਨ ਧਰਨੀ ਧਰ ਆਪ ਅਯੋਨੀ ਤੋਲ ਬੋਲ ਸਜ ਪੂਰਾ ਕਰਤੇ ਕੀਮਤ ਕਰਥਾਂ ਜਾਣੇ ਕਹਿ ਜਾਣੇ ਗੁਰਸੂਰਾ ਗਿਆਨ ਗਵਾਇਆ ਦੂਜਾ ਪਾਇਆ ਗਰਬ ਗਲੇ ਵੇਖਾਇਆ ਗੁਰ ਸੰਗੀਤ ਬਾਤ ਨਹੀਂ ਪਾਵੈ ਸੁਣੀਏ ਗਹਿਰ ਗੰਭੀਰ ਗਵਾਇਆ ਗੁਰ ਸੱਚ ਕਿਹਾ ਅੰਮ੍ਰਿਤ ਲੈ ਹੋ ਮੰਤਨ ਸੱਚ ਸੁਖਾਇਆ ਆਪੇ ਗੁਰਮੁਖ ਆਪੇ ਦੇਵੈ ਆਪੇ ਅੰਮ੍ਰਿਤ ਪਿਆਇਆ

ਆਪੈ ਪ੍ਰਭ ਨੇੜੇ ਹਰ ਦੂ ਨ ਜਾਣੋ ਏਕੋ ਸਿਟ ਸਬਾਈ ਏਕ ਅੰਕਾਰ ਹਵਰ ਨਹੀਂ ਦੂਜਾ ਨਾਨਕ ਏਕ ਸਮਾਈ ਐਸਾ ਕਰਤੇ ਕੋ ਖਿਉਂਗ ਹੈ ਰੱਖੋ ਅਫਰੇ ਉਥਰ ਨ ਜਾਈ ਮਾਇਆ ਕੇ ਦੇਵਾਨੀ ਪ੍ਰਾਣੀ ਝੂਠ ਠਗੋਰੀ ਪਾਈ ਲਵ ਲੋ ਮਹਤਾਜ ਬਗੁੱਥੇ ਇਵ ਤਾ ਫਿਰ ਪਛਤਾਈ ਏਕ ਸਰੇ ਵੇਤਾਂ ਕਥਮਿਤ ਪਾਵੈ ਆਵਣ ਜਾਣ ਰਹਾਈ

ਗੁਰ ਗੋਪਾਲਾ ਉਗਵਿਆ ਅਸਰੂਪ ਦਿਖਾਵੈ ਕਰ ਕਿਰਪਾ ਆਪਣੇ ਕਨਿਆ ਵੈ ਉਨ ਬਰਸੇ ਨੀਚਰ ਧਾਰਾ ਉਤਮ ਸ਼ਬਦ ਸੰਵਾਰ ਨਹਾਰਾ ਇਸੇ ਕੇਖਾਂ ਜਾਣੇ ਪਿਓ ਆਪੇ ਕਰਥਾਂ ਆਪੇ ਦਿਓ ਉਗਵੇ ਸੁਰ ਅਸੁਰ ਸੰਘਾਰਾ ਉੱਚੋ ਦੇਖ ਸ਼ਬਦ ਵਿਚਾਰਾ ਉਪਰ ਆਦਿ ਹੰਧ ਤੈ ਲੋਏ ਆਪੇ ਕਰੇ ਕਥੇ ਸੁਣੇ ਸੋਏ ਉਹ ਬਧਾਥਾ ਮੰਥਨ ਦੇ ਉਹ ਬਧਾਥਾ ਮਨ ਮੁਖ ਸੋਏ ਪ੍ਰਭ ਜਗ ਜੀਵਨ ਅਵਨ ਕੋਏ ਨਾਨਕ ਨਾਮ ਰਥੇ ਬਦ ਹੋਏ ਰਾਜਨ ਰਾਮ ਰਵੇ ਹਿਤਕਾਰੋ ਰਨ ਮੈ ਲੂਜੇ ਮਣੂਆ ਮਾਰੋ

ਕਿਹਾ ਰੈਸੀ ਰਾਮ ਹਿਰਦੇ ਅਕ ਭਾਏ ਅੰਤਰ ਸ਼ਬਦ ਸਾਚ ਨੇ ਬੁਲਾਏ ਰੋਸਨ ਕੀਜੇ ਅੰਮ੍ਰਿਤ ਪੀਜੈ ਰਹਿ ਨਹੀਂ ਸੰਸਾਰੇ ਰਾਜੇ ਰਾਏ ਰੰਖ ਨਹੀਂ ਰਹਿਣਾ ਆਏ ਜਾਏ ਜੁਗ ਚਾਰੇ ਰਹਿਣ ਕਹਿਣ ਤੇ ਰਹਿਣ ਕੋਈ ਕਿਸ ਪੈ ਕਰੋ ਬਣੰਤੇ ਏਕ ਸ਼ਬਦ ਰਾਮ ਨਾਮ ਨਹਿਰੋ ਤਰਾ ਗੁਰਦੇਵੇ ਪਤਮੱਥੀ ਲਾਜ ਮਰੰਤੀ ਮਰ ਗਈ ਘੁੰਘਟ ਖੋਲ ਚਲੀ ਸਾਸ ਦਵਾਨੀ ਬਾਵਰੀ ਸਿਰ ਤੇ ਸੰਕਟ ਲੇ ਪ੍ਰੇਮ ਬੁਲਾਹੀ ਰਲੀ ਸਿਉ ਮਨ ਮੈਂ ਸ਼ਬਦ ਆਨੰਦ ਆਉ ਲਾਰਥੀ ਲਾਲੀ ਪਈ ਗੁਰਮੁਖ ਪਈ ਨਚੰਦ ਆਉ ਲਾਹਾ ਨਾਮ ਰਤਨ ਜਪ ਸਾਰਾ ਲਵ ਲੋ ਬੁਰਾ ਅਹੰਕਾਰ ਲਾੜੀ ਚਾੜੀ

ਸੁਹਾਗਾ ਢਾਲਾ ਕਾਸਾਂ ਕਸ ਵੱਠੀ ਸਹਿ ਸੁਤਾਓ ਨਦ ਸਰਾਵ ਨਿਸ ਚੜਾਓ ਜਾਗਤ ਪਸ਼ੂ ਅਹੰਕਾਲ ਕਸਾਈ ਕਰ ਕਰ ਤੇ ਕਰ ਨਹੀਂ ਕਰ ਪਾਈ।

ਕੋਟਾ ਗੁਰ ਕਿਹਾ ਸੰਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਤਾਵੋ, ਨਾਨਕ ਗੁਰਮਤਿ ਸਾਹ ਸਮਾਵੋ, ਟੂਟੈ ਨਹਿ ਕਬੂਲੈ ਸਹੀ, ਟੂਟੇ ਵਾਹਦ ਹੋਂ ਦਸ ਕਹੇ, ਟੂਟ ਪ੍ਰੀਤ ਗਈ ਪਰ ਬੋਲਾ, ਦੁਰਮਤ ਪਰ ਹਰ ਛਾਡੀ ਢੋਲਾ, ਟੂਟੇ ਗੰਠ ਪੜੇ ਵਿਚਾਰਾ, ਗੁਰ ਸ਼ਮਨੀ ਕਨਕਾ ਨਿਸਾਰਾ, ਲਾਹਾ ਸਾਜਨ ਆਵੇ ਤੋਟਾ, ਤਰੈ ਪਵਨ ਠਾਕੁਰ ਪ੍ਰੀਤਮ ਮੋਟਾ, ਠਾਕੋ ਮਨੁਆ ਰੱਖੋ ਠਾਏ, ਠੈਕ ਮੋਈ ਅਵਗੁਣ ਪਛਤਾਏ, ਠਾਕੁਰ ਏਕ ਸਬਾਈ ਨਾਰਾ, ਬਹੁਤੇ ਵੇਸ ਕਰੇ ਕੁੜਿਆਰਾ, ਪਰ ਕਰ ਜਾਤੀ ਠਾਕਰ ਹਾਈ, ਮਹਿਲ ਬੁਲਾਈ ਠਾਕਨ ਪਾਈ, ਸ਼ਬਦ ਸਵਾਰੀ ਸਾਂਝ ਪਿਆਰੀ, ਸਾਈ ਸੁਹਾਗਣ ਠਾਕੁਰ ਤਾਰੀ, ਡੋਲਤ ਡੋਲਤ ਹੇ ਸਖੀ, ਫਾਟੇ ਚੀਰ ਸਿਗਾਰਾ, ਡਾਹਾਂ ਬਣ ਤਨ ਸੁਖ ਨਹੀਂ, ਬਿੰਡਣ ਬਿੰਠੀ ਡਾਰ, ਡਰਪ ਮੁਈ ਕਰ ਆਪਣੈ, ਡੀਠੀ ਗੰਤ ਸੁਜਾਣਾ, ਡਰ

ਗੜੋ ਮੰਦਰ ਮਹਿਲਾ ਕਹਾ ਜੋ ਬਾਜੀ ਦੀਵਾਨੋ ਨਾਨਕ ਸੱਚੇ ਨਾਮ ਬਿਨਾ ਝੂਠਾ ਆਵਣ ਜਾਣਾ ਆਪੇ ਚਦਰ ਸਨੂਪ ਹੈ ਆਪੇ ਜਾਣ ਸੁਜਾਣੋ ਜੋ ਆਵੇ ਸੇ ਜਾਏ ਫਨੋ ਆਏ ਗਏ ਪਛਤਾਹੇ ਲੱਖ ਚੁਰਾਸੀ ਮੇਦਨੀ ਘਟਿਨ ਬਦੇ ਉਤਾਹੇ ਸੇ ਜਨ ਉਬਰੇ ਜਨ ਹਰ ਪਾਇਆ ਧੰਦਾ ਮੂਹਾਂ ਵਗੁੱਥੀ ਮਾਇਆ ਜੋ ਦੀ ਸਹਿ ਸੋ ਚਾਲ ਸੀ ਕਿਸ ਕੋ ਮੀਤ ਕਰੇ ਓ ਜਿਉਂ ਸੰਪੋ ਆਪਣਾ ਤਨ ਮਨ ਆਗੈ ਦੇ ਆਓ

ਪਿਆਰਾ ਸੋਨਾ ਰੂਪਾ ਸੰਛੀਏ ਤਨ ਕਾਚਾ ਬਿਖਸਾਰੋ ਸੰਸਦਾ ਹੋਏ ਸੰਚ ਧਨ ਦੁਬਦਾ ਹੋਏ ਖੁਆਰਾ ਸਚਿਆਰੀ ਸਚ ਸੰਚਿਆ ਸਚੋ ਨਾਮ ਅਮੋਲੋ ਹਰ ਨਰਮੈਲ ਉਂਜਲੋ ਪਤ ਸਾਚੀ ਸਚ ਬੋਲਾ ਸਾਜਨ ਮੀਤ ਸੁਜਾਣ ਤੂੰ ਤੂੰ ਸਰਵਰ ਤੂੰ ਹੰਸ ਸਾਚੋ ਠਾਕਰ ਮਨ ਵਸੈ ਹਉ ਬਲਹਾਰੀ ਤੈਸਾ ਮਾਇਆ ਮਮਤਾ ਮੋਹਣੀ ਜਿਨ ਕੀਤੀ ਸੋ ਜਾਣਾ ਵਿਖਿਆ ਅੰਮ੍ਰਿਤ ਏਕ ਹੈ ਬੂਝੈ ਪੁਰਖ ਸੁਜਾਣਾ

ਸੱਚੀ ਪੱਟੀ ਸੱਚ ਮਨਾ ਪੜਕੇ ਸ਼ਬਦ ਸਾਰੋ ਨਾਨਕ ਸੋ ਪੜਿਆ ਸੋ ਪੰਡਤ ਬੀਨਾ ਜਿਸ ਰਾਮ ਨਾਮ ਗਲਹਾਰਾ ਰਾਮ ਕਲੀ ਮਹੱਲਾ ਪਹਿਲਾ ਸਤਗੋਸ਼ਟੋ ਇਕੋ ਅਹੰਕਾਰ ਸਤਗੁਰ ਪ੍ਰਸਾਦ ਸਿੱਧ ਸਭਾ ਕਰ ਆਸਣ ਬੈਠੇ ਸੰਤ ਸਭਾ ਜੈਕਾਰੋ ਤਿਸ ਆਗੇ ਰਹਿ ਰਾਸ ਮਾਰੀ ਸਾਚਾ ਅਪਰ ਅਪਾਰੋ ਮਸਤ ਕਾਟੋ ਤਰੀ ਤਿਸ ਆਗੈ ਤਨ ਮਨ ਆਖੇ ਦਿਓ ਨਾਨਕ ਸੰਤ ਮਲੇ ਸੁਖ ਪਾਈਐ ਸਹਿਜੋ ਪਾਏ ਜਿਸ ਲਿਆਓ

ਘੜ ਘੜ ਬੈਸ ਨਿਰੰਤਰ ਰਹੀਐ ਚਾਲੇ ਸਤਿਗੁਰ ਪਾਏ ਸਹਿਜੇ ਆਏ ਹੁਕਮ ਸਦਾਏ ਨਾਨਕ ਸਦਾ ਰਜਾਏ ਆਸਣਾ ਬੈਸਨ ਥਰ ਨਰਾਇਣਾ ਐਸੀ ਗੁਰਮਤਿ ਪਾਏ ਗੁਰਮ ਬੂਝੇ ਆ ਪਛਾਣੈ ਸੱਚੇ ਸੱਚ ਸਮਾਏ ਦੁਨੀਆਂ ਸਾਗਰ ਦੁੱਤਰ ਕਹੀਐ ਕਿਉਂ ਖਰ ਪਾਈਏ ਪਾਰੋ ਚਰਪੜ ਬੋਲੇ ਆਉ ਤੂੰ ਨਾਨਕ ਤੇਹੋ ਸੱਚਾ ਵਿਚਾਰੋ ਆਪੇ ਆਖੇ ਆਪੇ ਸਮਝੈ ਤਿਸਖੈ ਉੱਤਰ ਜੀਜੈ ਸਾਚ ਕਹੋ ਤੂੰ ਪਾਰ ਕਰਮੀ ਤੁਝ ਕਹਿ ਬੈਸਣ ਦੀਜੈ ਜੈਸੇ ਜਲ ਮੈਂ ਕਵਨ ਨਰਾਲਮ ਮੁਰਗਾ ਈ ਨਸਾਣੇ

ਅਗਮ ਅਗੋਚਨ ਦੇਖ ਦਿਖਾਏ, ਨਾਨਕ ਤਾਂ ਕਾ ਦਾਸੋ, ਸੁਣ ਸੁਆਮੀ ਅਰਦਾਸ ਹਮਾਰੀ, ਪੁੱਛੋ ਸਾਚ ਵਿਚਾਰੋ, ਰੋਸ਼ਨ ਕੀ ਜੈ ਉਤਰ ਦੀ ਜੈ, ਕਿਉਂ ਭਾਈਏ ਗੁਰਦੁਆਰੋ, ਏਮਨ ਚਲ ਤੋ ਸਚ ਕਰ ਬੈਠੈ, ਨਾਨਕ ਨਾਮ ਆਧਾਰੋ।

ਲਾਈ। ਮਿਣ ਨਾ ਵੇ ਮਨ ਟੇਕ ਨ ਟਿਕਹੀ, ਨਾਨਕ ਭੁੱਖ ਨ ਜਾਈ। ਹੱਟ ਪਟਨ ਕਰ ਗੁਰੂ ਦਿਖਾਇਆ, ਸਹਿਜੇ ਸੱਚ ਵਪਾਰੋ। ਕੰਡ ਤੇ ਨਿੰਦਰਾ

ਜਾਏ। ਨਾਨਕ ਹਉਮੈ ਮਿੜ ਸਮਾਏ, ਸੰਨ ਰੰਦਰ ਦੀਜੈ ਬੰਦਾ, ਉੜੇ ਨਹੰਸਾਂ ਪੜੇ ਨਕਾਂਦਾ।

ਨਿਵਾਸੇ ਕਿਸ ਵਖਰ ਕੇ ਦੋਣ ਜਾਰੇ ਕਿਉਂ ਕਰ ਸਾਥ ਲੰਘਾਵੋ ਪਾਰੇ ਗੁਰਮ ਖੋਜਦ ਭਈ ਉਦਾਸੀ ਦਰਸ਼ਨ ਕੇ ਤਾਈ ਭੇਖ ਨਿਵਾਸੇ।

ਕਤਬਦ ਆਛਾ ਮਨਸਾ ਖਾਈ ਕਤਬਦ ਜੋ ਤਨ ਅੰਤਰ ਪਾਈ ਬਣਦੰਤਾ ਕਿਉਂ ਖਾਈਏ ਸਾਰੋ ਨਾਨਕ ਸਾਛਾ ਖਰੋ ਵਿਚਾਰੋ ਸਤਿਗੁਰ ਖੇ ਜਨਮੇ ਗੌਣ ਮਟਾਇਆ ਅਨਹਤ ਰਾਥੇ ਏ ਮਨ ਲਾਇਆ ਮਨਸਾ ਵਾਸਾ ਸ਼ਬਦ ਜਲਾਈ ਗੁਰਮੁਖ ਜੋ ਤਨ ਅੰਤਰ ਪਾਈ

ਨਾਨਕ ਦੂ ਜੀ ਕਾਰਨ ਕਰਨੀ ਸੇਵੈ ਸਿੱਖ ਸੁਖੋਜ ਲਹੈ ਹੁਕਮ ਸਮਾਧ ਹੁਕਮ ਪਛਾਣੈ ਜੀ ਜੋ ਸਚ ਜਾਣੈ ਸੋਈ।

ਕੀਆ। ਸਤਿਗੁਰ ਪਾਚੈ ਪਰਮ ਪਦ ਪਾਈਐ ਸਾਚੇ ਸ਼ਬਦ ਸਮਾਏ ਲਿਆ। ਇੱਕ ਕੋ ਸਚ ਏਕਾ ਜਾਣੈ ਹਉਮੈ ਦੂਛਾ ਦੂਰ ਕੀਆ। ਸੋ ਜੋਗੀ ਗੁਰ ਸ਼ਬਦ ਪਛਾਣੈ ਅੰਤਰ ਖਮਨ ਪਰ ਗਾਸ ਥੀਆ। ਜੀਵਤ ਮਰੇ ਤਾਂ ਸਭ ਕੁ ਸੂਜੈ ਅੰਤਰ ਜਾਣੇ ਸਰਬ ਤਿਆ। ਨਾਨਕ ਤਾਂ ਖੋ ਮਿਲੇ ਵਡਾਈ ਆਪ ਛਾਣੇ ਸਰਬ ਜੀਆ।

ਇਸ ਕਥਾ ਖਾਂਦੇ ਵਿਚਾਰੋ ਪਵਜਲ ਸ਼ਬਦ ਲੰਗਾਵਣ ਹਾਰੋ ਪਵਨ ਆਰੰਭੋ ਸਤਿਗੁਰ ਮਤ ਵੇਲਾ ਸ਼ਬਦ ਗੁਰੂ ਸੁਰਤ ਧੁਨ ਚੇਲਾ।

ਮਲੇ ਮਨ ਮਾਨੈ ਦੂਜਾ ਜਾਏ ਅਗਤ ਕਰ ਆਨੈ ਓਲੇ ਪਵਨਾ ਗਗਨ ਗਰਜੈ ਨਾਨਕ ਨੈ ਚਲੋ ਮਹਿਲ ਨੋ ਸਜੈ ਅੰਤਰ ਸੁਨੰਗਾ ਬਾਹਰ ਸੁਨੰਗਾ ਤ੍ਰੈ ਭਵਨ ਸੁਨਮ ਸੁਨੰਗਾ ਚੌਥੇ ਸੁਨੇ ਜੋ ਨਰ ਜਾਣੈ ਤਾਂ ਕੋ ਬਾਪਣ ਪੁਨੰਗਾ ਕਾਟੋ ਕੜ ਸੁਨਖਾ ਜਾਣੇ ਪਿਓ ਆਦੋ ਪੁਰਖ ਨਿਰੰਜਣ ਦਿਓ ਜੋ ਚਰ ਨਾਮ ਨਿਰੰਜਨ ਦਾਤਾ ਨਾਨਕ ਸੋਹੀ ਪੁਰਖ ਵਧਾਤਾ ਸੁਨੋ ਸੁਨੋ ਕਹੇ ਸਭ ਕੋਈ ਅਨੰਤ ਸੁਨ ਕਹਾਂ ਤੇ ਹੋਈ ਅਨੰਤ ਸੁਨਤ ਤੇ ਸੇ ਕੈਸੇ ਜਿਸ ਤੇ ਉਪਜੇ ਤਸਹੀ ਜੈਸੇ ਓਏ ਜਨਮ ਨ ਮਰੇ ਨ ਆਵਾ ਜਾਹੇ ਨਾਨਕ ਗੁਰਮੁਖ ਮਨ ਸਭ ਜਾਹੇ ਨੌ ਸਰ ਸੁਪਰ ਦਸਮੈ ਪੂਰੇ ਤੈ ਅਨਹਦ ਸੁਨ ਬਜਾਵੈ ਤੂਰੇ

ਪੀ ਸੋਏ ਸਹਿਜੋ ਰਥਾਂ ਬੂਜੇ ਪਤ ਹੋਏ ਤਾਂ ਕੀ ਕੀਮਤ ਕਰੇ ਨ ਕੋਏ ਜੈ ਦੇਖਾਂ ਤੈ ਰਹਿ ਸਮਾਏ ਨਾਨਕੋ ਪਾਰ ਪਰੇ ਸਚ ਪਾਏ ਸੋ ਸ਼ਬਦ ਕਹਾਂ ਕਹਾਂ ਵਾਸ ਕਥਿਅਲੇ ਜਿਤ ਤਰੀਏ ਭਵਜਲ ਸੰਸਾਰੋ ਤਰੈ ਸਤ ਅੰਕੁਲ ਵਾਹੀ ਕਹੀਐ ਤਿਸ ਕੋ ਕਵਣ ਆਧਾਰੋ ਬੋਲੇ ਖੇਲੈ ਅਸਥਿਰ ਹੋਵੈ ਕਿਉਂ ਕਰ ਲਖ ਲਖਾਏ।

ਗੁਰਮੁਖ ਬੁੱਲ ਤਤ ਮਰੁਲਾ ਚੀਨੇ ਲਖਾਂ ਪਾਰੋ ਤ੍ਰੈ ਗੁਣ ਮਿੱਟੇ ਸ਼ਬਦ ਵਸਾਏ ਤਾਮਣ ਚੁੱਕੈ ਅਹੰਕਾਰੋ।

ਸ਼ਬਦੋ ਰਤੇ ਅੰਮ੍ਰਿਤ ਰਸ ਪਾਇਆ, ਸਾਚੇ ਰਹੇ ਅਕਾਈ ਕਵਣ, ਬੁੱਧ ਜਿਤ ਅਸਥਿਰ ਰਹੀਐ ਕਿਤ ਭੋਜਨ ਤ੍ਰਿਪਤਾਸੈ। ਨਾਨਕ ਦੁੱਖ ਸੁਖ ਸਮਕਰ ਜਪੈ, ਸਤਿਗੁਰ ਤੇ ਕਾਲ ਨਾ ਗ੍ਰਾਥੈ, ਡੰਗਨ ਰਾਤਾ ਰਸ ਨਹੀਂ ਮਾਤਾ, ਬਿਨ ਗੁਣ ਸ਼ਬਦੇ ਜਲ ਬਲ ਤਾਤਾ। ਬਿੰਦ ਨਾ ਰਾਖਿਆ ਸ਼ਬਦ ਨਾ ਭਾਖਿਆ, ਪਵਨ ਸਾਧਿਆ ਸੱਚ ਨਾ ਅਰਾਧਿਆ, ਕਥ ਕਥਾਂ ਲੈ ਸਮਕਰ ਰਹੈ।

ਪਿਆਰੇ ਆਪਿਓ ਅਪਿਓ ਆਤਮ ਸੁਖੋ ਅਧੌਰੀ ਸੱਚ ਅਰਾਧਿਆ ਗੁਰਮੁਖ ਤਰਤਾਰੀ ਨਾਨਕ ਬੂਝੈ ਕੋ ਵਿਚਾਰੇ ਇਹ ਮਨ ਮੰਗਲ ਕਹਾਂ ਬਸੀਆਂ ਲੇ ਕਹਾਂ ਬਸੇ ਇਹ ਪਵਣਾ ਕਹਾਂ ਬਸੇ ਸੋ ਸ਼ਬਦ ਆਉ ਤੂੰ ਤਾਂ ਕੋ ਚੂਕੇ ਮਨ ਕਾ ਭਵਣਾ ਨਜ਼ਰ ਕਰੇ ਤਾਂ ਸਤਿਗੁਰ ਮੇਲੇ ਤਾਂ ਨਿਚਕਨ ਬਾਛਾ ਇਹ ਮਨ ਪਾਏ ਆਪੇ ਆਪ ਖਾਏ ਤਾਂ ਨਿਰਮਲ ਹੋਵੇ ਧਾਵਤ ਵਰਜ ਰਹਾਏ

ਸੁਸ਼ਬਦ ਨਿਰੰਤਰ ਨਿਜ ਕਰ ਅਛਤ੍ਰ ਪਵਣ ਜੋਤ ਸੋ ਸ਼ਬਦ ਲਹੈ ਖਾਵੇ ਦੁਖ ਭੋਗ ਸਾਚੇ ਕੀ ਸਾਚੇ ਹੀ ਤ੍ਰਿਪਤਾ ਸਰ ਹੈ ਅਣਹਦ ਬਾਣ

ਸੁਖ ਪਾਏ। ਗੁਰਮੁਖ ਹੋਵੇ ਸੋ ਗਿਆਨ ਤਤ ਵਿਚਾਰਾ ਹੈ, ਹਉਮੈ ਸ਼ਬਦ ਜਲਾਏ, ਤਨ ਮਨ ਨਿਰਮਲ ਨਿਰਮਲ ਬਾਣੀ ਸਾਚੇ ਰਹੇ ਸਮਾਏ।

ਵਿਚਾਰੇ ਗੁਰਮੁਖ ਸਾਚੋ ਸ਼ਬਦ ਵਿਚਾਰੇ ਕੋਏ ਗੁਰਮੁਖ ਸੱਚ ਬਾਣੀ ਪ੍ਰਗਟ ਹੋਏ ਗੁਰਮੁਖ ਮਨ ਭੀਜੇ ਬਰਲਾ ਪੂਜੈ ਕੋਏ ਗੁਰਮੁਖ ਨਿਜ ਕਨ ਬਾਛਾ ਹੋਏ ਗੁਰਮੁਖ ਜੋਗੀ ਜੁਗਤ ਪਛਾਣੈ ਗੁਰਮੁਖ ਨਾਨਕ ਏਕੋ ਜਾਣੈ ਬਿਨ ਸਤਿਗੁਰ ਸੇਵੇ ਜੋਗ ਨ ਹੋਏ ਬਿਨ ਸਤਿਗੁਰ ਭੇਟੇ ਮੁਕਤਨ ਕੋਈ ਬਿਨ ਸਤਿਗੁਰ ਭੇਟੇ ਨਾਮ ਪਾਇਆ ਨਾ ਜਾਏ ਬਿਨ ਸਤਿਗੁਰ ਭੇਟੇ ਮਹਾਂ ਦੁਖ ਪਾਏ ਬਿਨ ਸਤਿਗੁਰ ਭੇਟੇ ਮਹਾਂ ਗਰਭ ਗਵਾਰ ਨਾਨਕ ਬਿਨ ਗੁਰ ਮੂਆ ਜਨਮ ਹਾਰ ਗੁਰਮੁਖ ਮਨ ਜੀਤਾ ਹੋਮੇ ਮਾਰਾ ਗੁਰਮੁਖ ਸਾਚੋ ਰੱਖਿਆ ਉਰ ਤਾਰ ਗੁਰਮੁਖ ਜਗ ਜੀਥਾ ਜਮਕਾਲ ਮਾਨ ਬਜ਼ਾਰ ਗੁਰਮੁਖ ਦੁਰਖੇ ਨਾਇਆ ਵਿਹਾਰ ਗੁਰਮੁਖ ਮੇਲ ਮਲਾਇ ਸੁਜਾਣੈ ਨਾਨਕ ਗੁਰਮੁਖ ਸ਼ਬਦ ਪਛਾਣੈ ਸ਼ਬਦੇ ਕਾ ਨਾ ਵੇੜਾ ਸੁਣ ਤੋਂ ਆਉਂਦੋ ਬਿਨ ਨਾਮੇ ਜੋਗ ਨ ਹੋਏ।

0: ਮਨ ਮੋ ਦੁਖ ਕਾ ਖੇਤ ਹੈ, ਦੁਖ ਬੀਜੇ ਦੁਖ ਖਾਏ, ਦੁਖ ਵਿੱਚ ਜੰਮੈ ਦੁਖ ਮਰੈ, ਹੋਮੈ ਕਰਤ ਵਿਹਾਏ। ਆਵਣ ਜਾਨ ਸੁਜਈ, ਅੰਧਾ ਅੰਧ ਕਮਾਏ, ਜੋ ਦੇਵੈ ਤਿਸੈ ਨ ਜਾਣੀ, ਨਿਥੈ ਕੌਣ ਲਪਟਾਏ। ਨਾਨਕ ਪੂਰਵ ਲਿਖਿਆ ਕਮ ਆਵਣਾ, ਅਵਨ ਕਰਨਾ ਜਾਏ ਮਹੱਲਾ ਤੀਜਾ, ਸਤਿਗੁਰ ਮਿਲਿਆ ਸਦਾ ਸੁਖ, ਜਿਸਨੋ ਆਪੇ ਮਿਲੇ ਸੋਏ।
1: ਸੁਖੇ ਇਹ ਵਿਵੇਕ ਹੈ, ਅੰਤਰ ਨਿਰਮਲ ਹੋਏ, ਅਗਿਆਨ ਕਾ ਭਰਮ ਕੱਟੀਏ, ਗਿਆਨ ਪ੍ਰਾਪਤ ਹੋਏ। ਨਾਨਕ ਏਕੋ ਨਦਰੀ ਆਇਆ, ਨਾਨਕ ਏਕੋ ਨਦਰੀ ਆਇਆ, ਜੇ ਦੇਖਾਂ ਤਾਂ ਸੋਏ ਪੌੜੀ, ਸੱਚੇ ਤਖ਼ਤ ਰਸਾਇਆ, ਸੱਚੇ ਤਖ਼ਤ ਰਚਾਇਆ, ਬੈਸਣ ਕੋ ਜਾਈ, ਸਭ ਕੁਛ ਆਪੇ ਆਪ ਹੈ, ਗੁਰ ਸ਼ਬਦ ਸੁਣਾਈ, ਆਪੇ ਕੁਦਰਤ ਸਾਜਿਆਨ ਕਰ ਮਹਿਲ ਸਰਾਈ, ਚੰਦ ਸੂਰਜ ਦੋਏ ਚਾਨਣੇ ਪੂਰੀ ਬਣਤ ਬਣਾਈ, ਆਪੇ ਵੇਖੇ ਸੁਣੇ ਆਪ ਗੁਰ ਸ਼ਬਦ ਧਿਆਈ, ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਰਹਾਉ ਸਲੋਕ। ਕਬੀਰ ਮਹਿੰਦੀ ਕਰਕੇ ਘਾਲਿਆ, ਆਪ ਪਿਸਾਏ ਪਿਸਾਏ, ਤੈਸਾ ਬਾਤ ਨਾ ਪੁੱਛੀਆਂ, ਕਬਹੂ ਨਾ ਲਾਈ ਪਾਏ, ਮਹੱਲਾ ਤੀਜਾ। ਨਾਨਕ ਮਹਿੰਦੀ ਕਰਕੇ ਰੱਖਿਆ, ਸੋ ਸਹ ਨਦਰ ਕਰੇ, ਆਪੇ ਪੀਸੇ ਆਪੇ ਘੱਸੇ, ਆਪੇ ਹੀ ਲਾਏ ਲਏ, ਇਹੋ ਪਰਮ ਪਿਆਲਾ ਖਸਮ ਕਾ, ਜੇ ਭਾਵੇ ਤਾਂ ਦੇ ਪੌੜੀ। ਬੇਕੀ ਸ਼ੈਸ਼ਰ ਉਪਾਇਨ ਸਭ ਹੁਕਮ, ਆਵੇ ਜਾਏ ਸਮਾਹੀ, ਆਪੇ ਵੇਖ ਬੈਗਸਦਾ ਦੂਜਾ ਕੋ ਨਾਹੀ। ਜਿਉਂ ਭਾਵੇ ਤੂੰ ਰੱਖ ਤੂੰ ਗੁਰ ਸ਼ਬਦ ਬੁਝਾਈ, ਸਭਨਾ ਤੇਰਾ ਜ਼ੋਰ ਹੈ ਜਿਉਂ ਭਾਵੇ ਤਿਵੇ ਚਲਾਈ, ਤੁਧ ਜੇਵਟ ਮੈਂ ਨਾਹੀ ਕੋ ਕੈਸ ਆਖ ਸੁਣਾਈ। ਸਲੋਕ ਮਹਲਾ ਤੀਜਾ। ਭਰਮ ਭੁਲਾਈ ਸਭ ਜਗ ਫਿਰੀ, ਭਾਵੀ ਹੋਈ ਭਾਲ, ਸੋ ਸੈ ਸ਼ਾਂਤ ਨਾ ਦੇਵੇ ਕਿਆ ਚੱਲੇ ਤਿਸ ਨਾਲ। ਗੁਰ ਪ੍ਰਸਾਦੀ ਹਰ ਧਿਆਈਏ, ਅੰਤਰ ਰੱਖੀਏ ਔਰ ਧਾਰ, ਨਾਨਕ ਘਰ ਬੈਠਿਆ ਸੌ ਪਾਇਆ, ਜਾਂ ਕਿਰਪਾ ਕੀਤੀ ਕਰਤਾਰ। ਮਹੱਲਾ ਤੀਜਾ। ਧੰਦਾ ਧਾਵਤ ਦਿਨ ਗਿਆ, ਰਹਿਣ ਗਵਾਈ ਸੋਏ, ਕੂੜ ਬੋਲ ਵਿਖ ਖਾਇਆ, ਮਨਮੁੱਖ ਚੱਲਿਆ ਰੋਏ। ਸਰ ਉੱਪਰ ਜਮ ਡੰਡ ਹੈ, ਦੂਜੇ ਭਾਏ ਪੱਤ ਖੋਏ, ਹਰਨਾਮ ਕਦੇ ਨਾ ਚੇਤਿਓ, ਫਿਰ ਆਵਣ ਜਾਣਾ ਹੋਏ। ਗੁਰਪ੍ਰਸਾਦੀ ਹਰ ਮਨ ਬਸੇ, ਜਮ ਡੰਡ ਨਾ ਲਾਗੇ ਕੋਏ, ਨਾਨਕ ਸਹਿਜੇ ਮਿਲ ਰਹੇ ਕਰਮ ਪ੍ਰਾਪਤ ਹੋਏ। ਪੌੜੀ। ਇੱਕ ਆਪਣੀ ਸਿਫਤੀ ਲਾਇਨ ਦੇ ਸਤਿਗੁਰ ਮਤੀ, ਇੱਕ ਨਾ ਨੋ ਬਖਸ਼ਿਆ ਨਾ ਅਸਥਿਰ ਹਰ ਸਤੀ, ਪੌਣ ਪਾਣੀ ਬਸੰਤਰੋ ਹੁਕਮ ਕਰੇ ਭਗਤੀ, ਇਹਨਾਂ ਨੂੰ ਭਉ ਅਗਲਾ ਪੂਰੀ ਬਣਤ ਬਣਤੀ, ਸਭ ਇੱਕੋ ਹੁਕਮ ਵਰਤਦਾ ਮੰਨੀਏ ਸੁੱਖ ਪਾਈ, ਸਭ ਇੱਕੋ ਹੁਕਮ ਵਰਤਦਾ ਮੰਨੀਏ ਸੁੱਖ ਪਾਈ। ਸਲੋਕ। ਕਬੀਰ ਕਸੌਟੀ ਰਾਮ ਕੀ, ਝੂਠਾ ਟਿਕੇ ਨਾ ਕੋਏ, ਰਾਮ ਕਸੌਟੀ ਸੇ ਸੋ ਸਹੇ ਜੋ ਮਰਜੀਵਾ ਹੋਏ। ਮਹੱਲਾ ਤੀਜਾ। ਕਿਉਂ ਕਰ ਇਹ ਮਨ ਮਾਰੀਏ, ਕਿਉਂ ਕਰ ਮ੍ਰਿਤਕ ਹੋਏ, ਕਹਿਆ ਸ਼ਬਦ ਨਾ ਜਾਣ ਮਾਨੇ, ਹੋਮੇ ਛੱਡੇ ਨਾ ਕੋਏ। ਗੁਰਪ੍ਰਸਾਦੀ ਹੋਮੇ ਛੁੱਟੇ, ਜੀਵਨ ਮੁਕਤ ਸੋ ਹੋਏ, ਨਾਨਕ ਜਿਸਨੂੰ ਬਖਸ਼ੇ ਤਿਸ ਮਿਲੇ, ਤਿਸ ਬਿਗਨ ਨਾ ਲਾਗੇ ਕੋਏ। ਮਹਲਾ ਤੀਜਾ। ਜੀਵਤ ਮਰਨਾ ਸਭ ਕੋ ਕਹੇ, ਜੀਵਨ ਮੁਕਤ ਕਿਉਂ ਹੋਏ, ਭੈ ਕਾ ਸੰਜਮ ਜੇ ਕਰੇ ਦਾਰੂ ਭਾਉ ਲਏ, ਅੰਨ ਦਿਨ ਗੁਣ ਗਾਵੇ ਸੁਖ ਸਹਿਜੇ, ਬਿਖ ਭਾਵ ਜਲ ਨਾਮ ਤਰੇ, ਨਾਨਕ ਗੁਰਮੁਖ ਪਾਈਏ ਜਾਂ ਕੋ ਨਦਰ ਕਰੇ। ਪੌੜੀ। ਦੂਜਾ ਭਾਵ ਰਚਾਇਨ ਤ੍ਰੈ ਗੁਣ ਵਰਤਾਰਾ, ਬ੍ਰਹਮਾ ਵਿਸ਼ਨ ਮਹੇਸ਼ ਉਪਾਇਨ ਹੁਕਮ ਕਮਾਵਨ ਕਾਰਾ, ਪੰਡਿਤ ਪੜ੍ਹਦੇ ਜੋਤ ਕੀ ਨਾ ਬੂਝੇ ਵਿਚਾਰਾ, ਸਭ ਕੋ ਤੇਰਾ ਖੇਲ ਹੈ ਸਤ ਸਰਜਣ ਹਾਰਾ, ਜਿਸ ਭਾਵੇ ਤਿਸ ਬਖਸ਼ ਰਹੇ ਸਤ ਸ਼ਬਦ ਸਮਾਈ। ਸਲੋਕ ਮਹੱਲਾ ਤੀਜਾ। ਮਨ ਕਾ ਝੂਠਾ ਝੂਠ ਕਮਾਵੇ, ਮਨ ਕਾ ਝੂਠਾ ਝੂਠ ਕਮਾਵੇ, ਮਾਇਆ ਨੂੰ ਫਿਰੇ ਤਪਾ ਸਦਾਵੇ, ਭਰਮੇ ਪੂਲਾ ਸਭ ਤੀਰਥ ਗਹੇ, ਉਹ ਤਪਾ ਕੈਸੇ ਪਰਮ ਗਤ ਲਹੇ। ਗੁਰ ਪ੍ਰਸਾਦੀ ਕੋ ਸੱਚ ਕਮਾਵੇ, ਨਾਨਕ ਸੋ ਤਪਾ ਮੋਖ ਅੰਤਰ ਪਾਵੇ। ਮਹਲਾ ਤੀਜਾ। ਸੋ ਤਪਾ, ਜੇ ਇਹ ਤਪ ਘਾਲੇ ਸਤਿਗੁਰ ਨੂੰ ਮਿਲੇ ਸ਼ਬਦ ਸੰਭਾਲੇ, ਸਤਿਗੁਰ ਕੀ ਸੇਵਾ ਇਹ ਤਪ ਪ੍ਰਵਾਨ, ਨਾਨਕ ਸੋ ਤਪਾ ਦਰਗਹਿ ਪਾਵੇ ਮਾਨ। ਪੌੜੀ। ਰਾਤ ਦਿਨ ਸ ਉਪਾਇਨ ਸੰਸਾਰ ਕੀ ਵਰਤਣ, ਗੁਰਮਤੀ ਘਟ ਚਾਨਣਾ ਅਨੇਰ ਬਿਨਾਸਣ। ਹੁਕਮੇ ਹੀ ਸਭ ਸਾਜਿਆ ਰਵਿਆ ਸਭ ਬਣ ਤੈਣ, ਸਭ ਕੁਛ ਆਪੇ ਆਪ ਹੈ ਗੁਰਮੁਖ ਸਦਾ ਹਰ ਭੈਣ। ਸ਼ਬਦ ਹੀ ਸੋਝੀ ਪਈ ਸੱਚੇ ਆਪ ਬੁਝਾਈ। ਸਲੋਕ ਮਹਲਾ ਤੀਜਾ। ਉਭਿਆਗਤ ਇਹ ਨਾ ਆਖੀਅਨ ਜਿਨ ਕੇ ਚਿੱਤ ਮੇ ਭਰਮ, ਤਿਸ ਦੇ ਦਿੱਤੇ ਨਾਨਕਾ ਤਿਹੋ ਜਿਹਾ ਧਰਮ। ਅਭੇ ਨਿਰੰਜਨ ਪਦਮ ਪਦ ਤਾਂ ਕਾ ਭੁੱਖਾ ਹੋਏ, ਤਿਸ ਕਾ ਪੂਜਨ ਨਾਨਕਾ ਬਿਰਲਾ ਪਾਏ ਕੋਏ। ਮਹਲਾ ਤੀਜਾ। ਅਭਿਆਗਤ ਇਹ ਨਾ ਆਖੀਅਨ ਜੇ ਕਰ ਭਰ ਕੋ ਭੋਜਨ ਕਰੇਨ, ਉਧਰੇ ਕਾਰਨ ਆਪਣੇ ਬਹਿਲੇ ਭੇਹ ਕਰੇਨ। ਅਭਿਆਗਤ ਸਹੀ ਨਾਨਕਾ ਜੇ ਆਤਮ ਗੌਣ ਕਰੇਨ, ਪਾਲ ਲੈਣ ਸੋ ਆਪਣਾ ਨਿਜ ਕਰ ਰਹਿਣ ਕਰੇਨ। ਪੌੜੀ। ਅੰਬਰ ਧਰਤੀ ਵਿਛੋੜੀਅਨ ਬੈ ਸੱਚਾ ਅਸਰਾਓ, ਕਰਦਰ ਸਭੋ ਸੱਚ ਹੈ ਜਿਸ ਵਿੱਚ ਸੱਚਾ ਨਾਉ। ਸਭ ਸੱਚਾ ਹੁਕਮ ਵਰਤਦਾ ਗੁਰਮੁਖ ਸਾ ਸਮਾਉ, ਸੱਚਾ ਆਪ ਤਖਤ ਸੱਚਾ ਬੈ ਸੱਚਾ ਕਰੇ ਨਿਆਉ। ਸਭ ਸੱਚੋ ਸੱਚ ਵਰਤਦਾ ਗੁਰਮੁਖ ਅਲਖ ਲਿਖਾਈ। ਸਲੋਕ ਮਹਲਾ ਤੀਜਾ। ਰਹਿ ਨਾਇਰ ਮੇਹ ਅਨੰਤ ਹੈ, ਕੂੜੀ ਆਵੇ ਜਾਏ ਭਾਣੇ ਚੱਲੇ ਆਪਣੇ ਬਹੁਤੀ ਲਹਿ ਸਜਾਏ। ਭਾਣੇ ਚੱਲੇ ਆਪਣੇ ਬਹੁਤੀ ਲਹਿ ਸਜਾਏ। ਰਹਿ ਨਾਇਰ ਮੇਹ ਸਭ ਕੁਛ ਹੈ, ਕਰਮੀ ਪੱਲੇ ਪਾਏ, ਨਾਨਕ ਨਾ ਨਾ ਦਪਾਈਏ ਜੇ ਚੱਲੇ ਤਿਸੇ ਰਜ਼ਾਏ। ਮਹਲਾ ਤੀਜਾ। ਸਹਿਜੇ ਸਤਿਗੁਰ ਨਾ ਸੇਵਿਓ, ਵਿੱਚ ਹੋਮੇ ਜਨਮ ਵਿਲਾਸ, ਵਿੱਚ ਹੋਮੇ ਜਨਮ ਵਿਨਾਸ਼। ਰਸਨਾ ਹਰ ਨਾ ਚੱਖਿਓ, ਕਲਮ ਕਮਲ ਨਾ ਹੋਇਓ ਪ੍ਰਗਾਸ, ਬਿਖ ਖਾਧੀ ਮਨ ਮੁਖ ਮੂਆ, ਮੋਆ ਮਾਇਆ ਮੋਹ ਵਿਨਾਸ਼। ਇੱਕ ਸਾਰ ਕੇ ਨਾਮ ਬਿਨ ਤ੍ਰੈਗ ਜੀਵਨ ਤ੍ਰੈਗ ਤ੍ਰੈਗ ਵਾਸ, ਜਾਂ ਆਪੇ ਨਦਰ ਕਰੇ ਪ੍ਰਭ ਸੱਚਾ ਤਾਂ ਹੋਵੇ ਦਾਸਨ ਦਾਸ। ਤਾਂ ਅੰਨ ਦਿਨ ਸੇਵਾ ਕਰੇ ਸਤਿਗੁਰੂ ਕੀ ਕਬੂ ਨਾ ਛੋਡੇ ਪਾਸ, ਜਿਉਂ ਜਲ ਮੈਂ ਕਮਲ ਲੱਪ ਤੋਂ ਵਰਤੇ ਤਿਉਂ ਵਿੱਚੇ ਗੈਰ ਅਰਦਾਸ, ਜੇ ਨਾਨਕ ਕਰੇ ਕਰਾਇਆ ਸਭ ਕੋ ਜਿਉਂ ਭਾਵੇ ਤੈ ਹਰ ਗੁਣ ਤਾਸ। ਪੌੜੀ। ਛੱਤੀ ਯੁੱਗ ਵਾਰ ਸ ਆਪੇ ਗਣਤ ਕੀਨੀ, ਆਪੇ ਸਹਿ ਸਭ ਸਾਜਨ ਆਪ ਮਤ ਦੀਨੀ। ਸਿਮਰ ਸਾਸਤ ਸਾਜਨ ਪਾਪੁਨ ਗਣਤ ਗਣੀਨੀ, ਜਿਸ ਬਜਾਏ ਸੋ ਬੁੱਝ ਸੀ ਸੱਚੇ ਸ਼ਬਦ ਪਤੀਨੀ, ਸਭ ਆਪੇ ਆਪ ਵਰਤਦਾ ਆਪੇ ਬਖਸ਼ ਮਿਲਾਈ। ਸਲੋਕ ਮਹਲਾ ਤੀਜਾ। ਇਹੋ ਤਨ ਸਭੋ ਰਤ ਹੈ, ਰਤ ਵਿਨ ਤਨ ਨਾ ਹੋਏ, ਜੋ ਸਹਿ ਰਤੇ ਆਪਣੇ ਤਿੰਨ ਤਨ ਲੋਭ ਰਤ ਨਾ ਹੋਏ। ਭੈ ਪਈਏ ਤਨ ਖੀਣ ਹੋਏ, ਲੋਭ ਰਤ ਵਿੱਚੋਂ ਜਾਏ, ਜਿਉਂ ਬਸੰਤਰ ਧਾਤ ਸੁੱਧ ਹੋਏ ਤਿਉਂ ਹਰ ਕਾ ਭਉ ਦੁਰਮਤ ਮੈਲ ਗਵਾਏ। ਨਾਨਕ ਤੇ ਜਨ ਸੋਹਣੇ ਜੋ ਰਤੇ ਹਰ ਰੰਗ ਲਾਏ। ਮਹਲਾ ਤੀਜਾ। ਰਾਮ ਕਲੀ ਰਾਮ ਮਨ ਵਸਿਆ ਤਾਂ ਬਣਿਆ ਸ਼ਿੰਗਾਰ, ਕੁਰਕੇ ਸ਼ਬਦ ਕਮਲ ਵਿਕਸਿਆ ਤਾਂ ਸੌਂਪਿਆ ਭਗਤ ਭੰਡਾਰ, ਭਰਮ ਗਿਆ ਤਾਂ ਜਾਗਿਆ ਚੂਕਾ ਅਗਿਆਨ ਅੰਧਾਰ, ਤਿਸਨੋ ਰੂਪ ਅਤ ਅਤ ਅਗਲਾ ਜਿਸ ਹਰ ਨਾਲ ਪਿਆਰ, ਸਦਾ ਰਵੇ ਪਿਰ ਆਪਣਾ ਸੋਭਾ ਬੰਤੀ ਨਾਰ। ਮਨ ਮੁਖ ਸ਼ਿੰਗਾਰ ਨਾ ਜਾਣੀ ਜਸਨ ਜਨਮ ਸਭ ਹਾਰ, ਬਿਨ ਹਰ ਭਗਤੀ ਸ਼ਿੰਗਾਰ ਕਰੇ ਨਿਤ ਜੰਮੇ ਹੋਏ ਖੁਆਰ, ਸਹਿ ਸਾਰੇ ਬੈ ਸੋਭ ਨਾ ਪਾਏ ਨੀ ਅੱਗੇ ਜੇ ਕਰੇ ਸੋ ਜਾਣੇ ਕਰਤਾਰ, ਨਾਨਕ ਸੱਚਾ ਏਕ ਹੈ ਦੋ ਵਿੱਚ ਹੈ ਸੰਸਾਰ, ਚੰਗੇ ਮੰਦੇ ਆਪ ਲਾਇਨ ਜੋ ਕਰਨ ਜੇ ਆਪ ਕਰਾਏ ਕਰਤਾਰ। ਮਹਲਾ ਤੀਜਾ। ਬਿਨ ਸਤਿਗੁਰ ਸੇਵੇ ਸ਼ਾਂਤ ਨਾ ਆਵੇ, ਦੂਜੀ ਨਾ ਹੀ ਜਾਏ, ਜੇ ਬਹੁ ਤੇਰਾ ਲੋਚੀਏ ਬਿਨ ਕਰਮਾ ਪਾਇਆ ਨਾ ਜਾਏ, ਅੰਤਰ ਲੋਭ ਵਿਕਾਰ ਹੈ ਦੂਜੇ ਪਾਏ ਖੁਆਏ, ਤਿੰਨ ਜੰਮਣ ਮਰਨ ਨਾ ਚੁੱਕੇ ਹੋਮੇ ਵਿੱਚ ਦੁੱਖ ਪਾਏ, ਜਿਨੀ ਸਤਿਗੁਰ ਸਿਉਂ ਚਿੱਤ ਲਾਇਆ ਸੋ ਖਾਲੀ ਕੋਈ ਨਾ ਹੈ, ਤਿੰਨ ਜੰਮ ਕੀ ਤਲਬ ਨਾ ਹੋਵੇ ਨਾ ਉਹ ਦੁੱਖ ਸਹਾਏ, ਨਾਨਕ ਗੁਰਮੁਖ ਉਭਰੇ ਸੱਚੇ ਸ਼ਬਦ ਸਮਾਹੇ ਪੌੜੀ। ਆਪ ਅਲਪਤ ਸਦਾ ਰਹੇ ਹੋਰ ਧੰਦੇ ਸਭ ਧਾਵੇ ਹੈ, ਆਪ ਨਿਚਲ ਅਚਲ ਹੈ ਹੋਰ ਆਵੇ ਜਾਵੇ, ਸਦਾ ਸਦਾ ਹਰ ਧਿਆਜੇ ਗੁਰਮੁਖ ਸੁਖ ਪਾਵੇ, ਨਿਜ ਘਰ ਬਾਦਸ਼ਾਹ ਪਾਜੇ ਸਾ ਸਿਫਤ ਸਮਾਵੇ, ਸੱਚਾ ਗੈਰ ਗੰਭੀਰ ਹੈ ਗੁਰ ਸ਼ਬਦ ਬੁਝਾਈ। ਸਲੋਕ ਮਹਲਾ ਤੀਜਾ। ਸੱਚਾ ਨਾਮ ਧਿਆਏ ਤੂੰ ਸਭੋ ਵਰਤੇ ਸੱਚ, ਨਾਨਕ ਹੁਕਮੇ ਜੋ

ਸੁਣ ਵੱਡਾ ਆਖੇ ਸਭ ਕੋਏ ਕੇਵਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗੈਰ ਗੰਭੀਰਾ ਗੁਣੀ ਗਹੀਰਾ ਕੋਏ ਨਾ ਜਾਣੇ ਤੇਰਾ ਕੀਤਾ ਕੇਵਡ ਜੀਰਾ ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਧ ਵਿਣ ਸਿੱਧੀ ਕਨੈ ਨਾ ਪਾਈਆ ਕਰਮ ਮਿਲੈ ਨਾ ਹੀ ਠਾਕੁਰ ਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇ ਤਸੇ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਉ ਆਖਣੇ ਉਹ ਖਾਸਾ ਚਾ ਨਾਉ ਸਾਚੇ ਨਾਮ ਕਿਲਾ ਗਏ ਭੂਖ ਉਤ ਭੁਖੇ ਖਾਏ ਚਲੀਆਂ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਏ ਰਹਾਉ ਸਾਚੇ ਨਾਮ ਕੀ ਤਰ ਵਡਿਆਈ ਆਖ ਥੱਕੇ ਕੀਮਤ ਨਾ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਕਾਟ ਨਾ ਜਾਏ ਨਾ ਉਮਰ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁਕੇ ਭੋਗ ਗੁਣ ਇਹੋ ਹੋਰ ਨਾ ਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵਟ ਆਪ ਤੇ ਵਟ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰੇ ਤੇ ਕਮਜ਼ਾਤ ਨਾਨਕ ਨਾਮੈ ਬਾਸਨਾਥ ਰਾ ਗੋਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤ ਪੁਰਖਾ ਬਿਨੋ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤਿਗੁਰ ਸ਼ਰਨਾਈ ਕਰ ਦਇਆ ਨਾਮ ਪ੍ਰਗਾਸ਼ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ਼ ਗੁਰਮਤ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇਵਡ ਭਾਗ ਵਡੇਰੇ ਜਿਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸੈ ਮਿਲ ਸੰਗਤ ਗੁਣ ਪ੍ਰਗਾਸ਼ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜੰਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ਼ ਰਾਹ ਗੁਜਰੀ ਮਹਲਾ ਪੰਜਵਾਂ ਕਾਹੇ ਰੇ ਮਨ ਚਿਤ ਮੈਂ ਉਦਮ ਜਾਇਆ ਹਰ ਹਰ ਜੀ ਉਪਰਿਆ ਸੈਲ ਪੱਥਰ ਮੈਂ ਜੰਤਿ ਉਪਾਏ ਤਾ ਘਰ ਜ਼ਕੇ ਅੱਗੇ ਕਰਤਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਮਨਤਾ ਕੋਈ ਨਾ ਕਿਸ ਕੀ ਧਾਰਿਆ ਸਿਰ ਸਿਰ ਜਗ ਸੰਭਾਹੇ ਠਾਕੁਰ ਕਾਹੇ ਮਨ ਪਉ ਕਰਿਆ ਉਡੇ ਉਡੇ ਆਵੇ ਸਹਿ ਕੋਸਾਂ ਤਿਸ ਪਾਛੇ ਬਚਰੇ ਸ਼ਰਿਆ ਤਿਨ ਕਵਣ ਖਲਾਵੇ ਕਵਣ ਚੁਕਾਵੇ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਸ ਹਿਟ ਸਿਧਾਨ ਠਾਕੁਰ ਕਰਤਲ ਧਰਿਆ ਜਨ ਨਾਨਕ ਬਲ ਬਲ ਸਾਧ ਬਲ ਜਾਈਏ ਤਿਰੰਤ ਨ ਪਾਰਾ ਵਰਿਆ ਰਾਗ ਆਸਾ ਮਹਲਾ ਚੌਥਾ ਸੋ ਪੁਰਖ ਕੋ ਅੰਕਾਰ ਸਤ ਗੁਰਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰੇ ਗੰਮਾ ਅਗੰਮ ਅਪਾਰਾ ਸਭ ਤਿਆਵੈ ਸਭ ਤਿਆਵੈ ਤੁਧ ਜੀ ਹਰ ਸੱਚੇ ਸਿਰਜਣ ਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾ ਤਾਰਾ ਹਰ ਤਿਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘੱਟ ਘੱਟ ਅੰਤਰ ਸਰਬ ਨਿਰੰਤਰ ਜੀ ਹਰ ਇੱਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨੈ ਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵੈ ਤੁਧ ਜੀ ਚਨ ਨਾਨਕ ਤਨ ਕੁਰਬਾਣਾ
हर त्यावै हर त्यावै तुद जी से जन जुग में सुख वासी से मुकत भये जिन हर त्याया जी तिन तूटी जमकी फासी जिन निरभउ जिन हर निरभउ त्याया जी तिनका भउ सब गवासी जिन सेवया मेरा हर जी ते हर हर रूप समासी से धन जिन हर त्याया जी जन नानक तिन बल जासी तेरी भगत भंडार जी परे बेअंत बेअंता।